ਘਾਟ ਨਾ ਜਾਏ। ਨਾਉ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਹੈ ਤੇ ਕਮ ਜਾਤ, ਨਾਨਕ ਨਾਵੇਂ ਬਾਸ ਨਰਾ। ਗੁਰੂ ਜੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਡਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੋਕੂ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ। ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਗੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ, ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਸੁਨਾਮ ਨ ਪਾਇਆ, ਤੇ ਪਾਗਣ ਜਮ ਪਾਸ। ਜੋ ਸਤਿਗੁਰ ਸੰਸਗਨ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਖਾਸ। ਤਨ ਤਨ ਸਸ ਜਿਤ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਸ। ਰਾ ਗੁਰੂ ਜੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਹੈ ਉਦਮ, ਜਾਂ ਆਰ ਆਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾਰਿਜ ਕਾਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੋ ਕੇ ਕਾਸ ਹਰਿਆ ਰਹਾਉ, ਜਨਨ ਬਿਤਾ ਲੋ ਸੁਤ ਬੰਤਾ, ਕੋਈ ਨਾ ਕਿਸ ਕੀ ਤਰਿਆ। ਸੇ ਸੇ ਰਿਨ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਉੜੇ ਉੜਾ ਵੇ ਸੈ ਕੋਸਾ, ਤੇ ਪਾਸੇ ਬਹਰੇ ਸਰਿਆ। ਤਿਨ ਕਵਣ ਖਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਭਨ ਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਜਿਨਰਾ ਪੁਨਰਣ, ਗਮਾ ਗਮ ਅਪਾਰਾ। ਸਭ ਤਿਆਵੇਂ ਸਭ ਤਿਆਵ ਹੈ ਤੋਜੀ, ਹਰ ਸੱਚੇ ਸਿਜਣਹਾਰਾ। ਸਭ ਜੀਤ ਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਦਿਆਵੋ ਸੰਤੋ ਜੀ, ਸਭ ਦੂਵ ਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਕੜ ਕੜ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਬਿਹਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੂਤਾ ਜੀ, ਹਉਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਨ ਜੀ, ਤੇਰੇ ਕਿਆ ਗੁਣ ਆ ਬਖਾਣਾ। ਜੋ ਸੇਵੈ ਜੋ ਸੇਵੈ ਤੂੰ ਜੀ, ਜਾ ਨਾਨਕ ਤਿਨ ਕਰਬਾਣਾ। ਹਰ ਦਿਆਵੇ ਹਰ ਧਿਆਵੇ ਤੋ ਜੀ, ਸਹਿਜਾਂ ਜੁਗ ਮੈਂ ਸੁਵਾਸੀ। ਸੇ ਮੂਖ ਸੇ ਮੂਤ ਭੈ, ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਉਸ ਮਾਸੀ। ਸੇ ਧਨ ਜਿਨ ਹਰ ਧਿਆਇਆ ਜੀ,

ਪੁਰ ਪਰੰਪਰ ਕਰਤਾ ਜੀ ਤੁਝੇ ਵਡੋਰ ਨ ਕੋਈ, ਤੂੰ ਜੋ ਜੋ ਏਕੋ ਸਦਾ ਹਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ, ਤੁਧੇ ਆਪੇ ਪਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ, ਤੁਧੇ ਆਪੇ ਸੇ ਸਭ ਪਾਈ ਜੀ, ਤੁਧੇ ਆਪੇ ਸੇ ਸਭ ਗੋਈ, ਜਨਾਨ ਗੁਣ ਗਾਵੇ ਕਰਤੇ ਕਹਿ ਜੀ, ਜੋ ਸਭ ਸੇ ਕਾ ਜਾਣੂ ਅਸਮਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਭਾਵੇ ਸੋਈ ਥੀ ਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨਾਮ ਰਤਨ ਪਾਇਆ, ਗੁਰਮਹਲਾ ਦਾ ਮਨ ਮੋਹ ਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝੀ ਮਾਏ, ਤੁਝ ਬਿਨ ਦੂਜਾ ਕੋਈ ਨਾਏ, ਜੀ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਾ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹਲਾ ਪਹਿਲਾ, ਤਿਤ ਸਰਵ ਲੈ ਭੈਲੇ ਨਵਾਸਾ ਪਾਣੀ ਪਾਵ ਤਿੰਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨ ਚੇਸ ਮੂੜ ਮੰਦਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਉ, ਨਾ ਹੂੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜੈਨ ਤੋਂ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤਰ ਕਿਤੇ ਨਾ ਕਾਮ, ਮਿਲ ਸਾ ਸੰਤ ਭਾਈ ਕੇਵਲ ਨਾਮ, ਸਰਨ ਜਾਮ ਲਾ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਵਾਦ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੇਂ ਕਵਿ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਪ ਚਰਨ ਮਰ ਰਹਿ ਹਮਾਰਾ, ਆਪਣਾ ਜਾਨ ਕਰੋ ਬ੍ਰਤ ਪਾਰਾ, ਹਮਰੇ ਦੋ ਸਵੇ ਤੋਂ ਕਾਵੋ, ਆਪ ਹਾਥ ਦੇ ਮੋਹੇ ਬਚਾਵੋ, ਸੁਹੀ ਵਸੇ ਮੋਰੋ ਪਰਿਵਾਰਾ, ਸੇਵ ਸੇ ਸਭੇ ਕਰਤਾਰਾ, ਮੋਰ ਅੱਛਾ ਨੀ ਕਰਦਾ ਕਰੀਏ, ਸਭੈਨ ਕੋ ਆਜ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਭਰ ਜਾਉ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਦੇ ਮੁਝੇ ਅਬਰੀਐ, ਮਨ ਕਾਲ ਕਾ ਤ੍ਰਾਸ ਨਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸਿਰਿਆ ਤੋ ਜੋ ਕਰੀ ਹੋਰ ਅੱਛਾ, ਰਾਹ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸੁਹਾਏ ਪਿਆਰੇ, ਦੀਨ ਬੰਧੂ ਸੰਕੇ ਹੰਤਾ, ਤੁਮਹੋ ਪੁਰੀ ਚਤੁਰਦਾਸ ਕੰਤਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸ਼ਿਵਜੀ ਬਵਤਾਰਾ, ਕਾਲ ਪਾਏ ਕਰ ਬੇਮ ਪ੍ਰਕਾਸ਼ਾ, ਸਗਲ ਕਾਲ ਕਾ ਕੀਆ

ਬਾਦਸ਼ਾਹ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਵੇਂ ਹੰਬਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹੰਬਾਰੀ ਸਰ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਰਮੋ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰ ਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੋਹ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਵਿਛਾਂਦੇ ਕੜ ਕੜ ਕੇ ਪੜ ਪੜ ਕੀ ਜਾਂਦੇ ਜਬ ਉਦ ਕਰਾਂ ਕਰਤਾਰਾ ਪਰ ਜਾ ਤਰ ਤਵ ਦੇ ਅਪਾਰਾ ਜਾਬਾ ਕਰ ਕਰ ਤੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸੇ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਦ ਬੇਦ ਭੇਦ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾ ਹੁਨ ਮਾਨਤ ਮਹਾ ਮੂੜ ਕਹਿ ਭੇਦ ਨਾ ਜਾਂਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਨ੍ਹ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਣਨਾ ਤਿੰਨ ਪਿੰਨ ਧੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵੇਸਿਆ ਪ੍ਰਥਮ ਸੰਸਾਰਾ ਇਕ ਰੂਪਾ ਨੂਪ ਸਰੂਪਾ ਰੰਗ ਪਿਓਰਾ ਕਈ ਭੂਪਾ ਅੰਡ ਜੇਰ ਸੇਤ ਯਕੀਨੀ ਉਤ ਬੋਈ ਖਾਨ ਬਾਹੋਰ ਰਚ ਦੀਨੀ ਕਹੂੰ ਪੂਰਾ ਜਾਹੂੰ ਬੈਠਾ ਕਹੂੰ ਸਿੰਘ ਪਿਓ ਸੰਕਰ ਕੈਠਾ ਸਗਰੀ ਸਿਹ ਦਿਖਾਏ ਅਚੰਭਉ ਆਦਿ ਜਗਾ ਸਰੂ ਸਿਅੰਭਉ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਅਬਾਰੇ ਸਿੱਖ ਸੰਗਰੋ ਦੋ ਜਿਤੈ ਉਠਤ ਪਾਤਾ ਸਗਲ ਮਲੇਸ਼ ਕਰੋ ਰਣ ਗਾਤਾ ਜਿਆ ਤੂੰ ਸਭ ਸਰਣੀ ਪਰੇ ਤਿਨ ਕਹਿ ਦੁਸ਼ਟ ਦੋਤ ਹੈ ਮਰੇ ਪੁਰਖ ਜਨ ਪਾਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਰਹੇ ਤਦ ਕਾਲਾ ਕਿਰਪਾ ਦ੍ਰਿਤਾਂ ਜਾਏ ਨਾ ਹਰ ਹੋ ਤਾਂ ਕਿ ਤਾਪ ਤਨਗ ਮੈਂ ਹਰ ਹੋ ਰਿਦ ਸਿਦ ਸਭ ਮੁਗਾ ਹੋਈ ਜੋ ਦੁਸ਼ਟ ਸਹਿ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਂਤੇ ਤਾਵੇਂ ਉਬਾਰਾ ਜਿੰਦਰ ਨਾਮ ਤਿਆਰੋ ਕਹਾ ਦਾਰ ਦੂਦੋ ਤੇਰਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਦੇ ਲਿਓ ਅਬਾਰੀ ਸਰਵ ਡੋਰ ਮੋਹ ਸੁਹਾਈ ਦੁਸ਼ ਦੋ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮ ਰਹੇ ਤਬ ਤੇ ਕੂਆਂ ਧਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕ ਨਾ ਮਾਨੇ ਹੋ ਸਿਮਰਤ ਸ਼ਾਸਤਰ ਬੇ ਸਭ ਹੈ ਬਹੁ ਭੇਦ ਗਿਆ ਮੇਗ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਹੇ ਰਾਸ ਦਵਾਰ ਕੋ ਛਾਡ ਕੇ ਗਹਿੋ ਤਵਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਆਰ।
राम कली महला तीजा नंद क्यों ओंकार सतगुर प्रसाद आनंद पिया मेरी माए सतगुरु मैं पाया सतगुर ता पाया सहज सेती मन वजियां वधाइयां राग रतन परवार परियां शब्द गावणे आईयां शब्दो ता गावो हरि केरा मन जनी वसाया कहे नानक आनंद होआ सतगुरु मैं पाया ए मन मेरे आ तू सदा रहो हर नाले हर ना रहो तू मन मेरे दुख सा विसारना अंगीकारो करे तेरा कार सब सवारना सबन गलां समरथ स्वामी सो क्यों मनो विसारे कहे नानक मन मेरे सदा रहो हर नाले साचे स्वाहेबा क्या नाही करते रहे करता तेरे सब कि जय दे सो पावे सदा शिव सला तेरी नाम मन वसावे नाम जिनके मन वसया वाजे शब्द घनेरे कहे नानक सच्चे साहेब क्या नाही कर तेरे साचा नाम मेरा आधारो साच नाम आधार मेरा जिन भुखा सब गवाइया कर शांत सो मनाए वसया जिन इच्छा सा पुजाइया सदा गुरबान कीता गुर विटों जे दियां वड़ियाइया कहे नानक सुनो संतो शब्द धरो प्यारो साचा नाम मेरा आधारो वाजे पण शब्दे कर सुभागे कर सुभागे शब्द वाजे कला जिद कर तारिया पंज दो तुद वस कीते काल कंटक मारे तुर करम पाया तो जिन को से नाम हर के लागे कहे नानक ते सुख हुआ तित कर अनहद वाजे आनंद सुनो वड पागियो सगल मनोरथ पूरे पार ब्रह्म प्रपाया उतरे सगल वसूरे दुख रोग संताप उतरे सुनी सची बाणी संत साजन पै सर से पूरे गुर ते जानी सुनते पनीत कहते पवित सतगुर आपर पूरे बिनवंत नान गुर चरण लागे वाजे अनहद तूरे मधावणी महला पंजवा थाल वेतन वस्तु पियो सतसंदो विचारो अमृत नाम ठाकुर का पयो जिसका सब सदारो जे को खावे जे को पूंछे तिसका होय अदारो एह वस्त जी न जाई नेतन राखुर तारो तम संसार चरण लग तरिया सब नानक ब्रह्म पसारो श्लोक महला पंजवा तेरा कीता जा तो नाही मैनो जो कितो मैं निर्गुण यारे को गुण नाही आपे तरस प्योई तरस पिया मेहरामत हो सतगुर सजन मिलिया नानक नाम मिले ता जीवा तन मन थीवे हरिया तरस पिया मेहरामत हो सतगुर सजन मिलिया नानक नाम मिले ता जीवा तन मन थीवे हरिया वाहिगुरु जी का खालसा वाहिगुरु जी की फतेह तू ठाकुर तू

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤੀ ਜੀ ਸਹਾਏ ਵਾਰ ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਣ ਦੇ ਆਵੇ ਤਾਂ ਆਏ ਸਭ ਤਾਈ ਹੋਈ ਸਹਾਏ ਦਸਵੀਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈ ਹੋਈ ਸਹਾਏ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲ ਸਿੰਘ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸਿੰਘ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਛਿਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਂਦੇ ਸਦਾ ਸਹਾਜ ਦਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣੇ ਉੱਟਿਆਂ ਦੇ ਉਣੇ ਆਸਰੇ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੋਟਾਨ ਕੁਰ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ ਸ਼ਬਦ ਚੌਂਕੇ ਕੀਰਤਨ ਸੋਧਰ ਰਹਿ ਸਾਹਿਬ ਦੇ ਪਾਠ ਜੀ ਕੀ ਅਰਦਾਸ ਪੁੱਲ ਚੋਂ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਦਰੋਂ ਕਰੋਂ ਸਿੱਖੀ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ਾਓ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਗਿਆ ਭਈ ਅਕਾਲ ਕੀ

ਸਤਨਾਮ ਵਾਹਿਗੁਰੂ ਜੀ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਮਥੋਰੀ ਤੁਮ ਆਪਣ ਬਿਰਦ ਰਖਾਵੋ। ਤੁਮਰੀ ਸਰਣ ਤੁਮਾਰੀ ਆਸਾ, ਤੁਮਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸੋ ਕਹੋ ਟਲ ਗੁਰ ਸੇਵੀ ਹੈ, ਐਨੇ ਸਹਿ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ। ਪਾਂਡਾ ਅੱਛਾ ਸੋਏ ਜੋ ਤਿਸ ਪਾਵਸੀ। ਪਾਂਡਾ ਆ ਤਮਲੀਨ ਤੋਤਾ ਅੱਛਾ ਨਾ ਹੋਏ ਸੀ। ਪਾਂਡਾ ਅੱਛਾ ਸੋਏ ਜੋ ਤਿਸ ਪਾਵਸੀ। ਪਾਂਡਾ ਆ ਤਮਲੀਨ ਤੋਤਾ ਅੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ। ਇਤ ਦੁਆਰੇ ਧੋਏ ਅੱਛਾ ਹੋਏ ਸੀ। ਮੈਲੇ ਹੱਛੇ ਕਾ ਵਿਚਾਰ ਆ ਵਰਤਾਏ ਸੀ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਏ ਤੇ ਆ ਹੋਏ ਸੀ। ਅੰਮ੍ਰਿਤ ਹਰ ਕਾ ਨਾਉ ਆ ਵਰਤਾਏ ਸੀ। ਚੱਲਿਆ ਪਾਸੋ ਜਨਮ ਸਵਾਰ ਵਾਜਾ ਵਾਏ ਸੀ। ਮਾਣਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ। ਮਾਣਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਜੀ ਆਇਆ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕ ਚ ਕੀਰਤਨ ਸੁਧ ਰਹਿ ਸਾਹਿਬ ਦੇ ਪਾਠ ਹੋਏ ਨੇ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅਰਦਾਸ ਹੋਈ ਹੈ ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਸਮਝਣ ਵਾਲੇ ਬਚਨ ਨੇ। ਭਾਂਡਾ ਅੱਛਾ ਸੋਏ। ਭਾਂਡਾ ਕੌਣ ਹੈ? ਆ ਸਾਡਾ ਸਰੀਰ ਰੂਪੀ ਭਾਂਡਾ। ਇਹਦੇ ਵਿੱਚ ਮਨ ਦੀ ਗੱਲ ਕਰ ਲਓ, ਆਤਮਾ ਦੀ ਗੱਲ ਕਰ ਲਓ, ਕਿਹੜਾ ਚੰਗਾ? ਜੋਤ ਇਸ ਭਾਵ ਸੀ ਜਿਹੜਾ ਉਹਨੂੰ ਪਾਉਂਦਾ ਤੇ ਉਹਨੂੰ ਚੁਕਾਉਣਾ। ਉਹਨਾਂ ਚ ਅਸੀਂ ਤੁਸੀਂ ਹਾਂ। ਆਪਾਂ ਅੱਗੇ ਦੀਆਂ ਗੱਲਾਂ ਪਿੱਛੇ ਦੀਆਂ ਗੱਲਾਂ ਕਰਦੇ। ਜੇ ਫਰਜ਼ ਕੀਤਾ ਇਸੇ ਦਾ ਇੱਥੇ ਕਿਸੇ ਦਾ ਜੀਵਨ ਮਾੜਾ ਹੈ, ਕੋਈ ਚੰਗਾ ਜੀਵਨ ਨਹੀਂ ਬਤੀਤ ਕਰ ਰਿਹਾ, ਤੇ ਕੀ ਉਹਨੂੰ ਰੱਬ ਨੇ ਤੇ ਜਿਹੜੀ ਸਜ਼ਾ ਦੇਣੀ ਤੇ ਦੁਨੀਆਂ ਸਜ਼ਾ ਦੇ ਦਿੰਦੀ? ਆਖੋ ਸਤਨਾਮ, ਅਸੀਂ ਉਹਨੂੰ ਚੰਗਾ ਸਮਝਦੇ? ਸਭ ਤੋਂ ਪਹਿਲਾਂ ਤੇ ਸਾਨੂੰ ਇਸ ਸੰਸਾਰਕ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ। ਇਸ ਸੰਸਾਰ ਵਿੱਚ ਜੇ ਤੁਸੀਂ ਚੰਗੇ ਜੇ ਨਾ, ਇਹ ਤੁਹਾਨੂੰ ਦੇਖਣ ਵਾਲੇ ਜੇ ਤੁਹਾਨੂੰ ਚੰਗਾ ਕਹਿੰਦੇ ਆ ਨਾ, ਤੇ ਕਰਤਾਰ ਦੇ ਘਰ ਵਿੱਚ ਵੀ ਤੁਸੀਂ ਚੰਗੇ ਜੇ। ਤੇ ਜੇ ਤੁਹਾਨੂੰ ਇੱਥੇ ਦੁਨੀਆਂ ਤੁਹਾਡੇ ਤੋਂ ਕਿਰਣਾ ਕਰਦੀ ਹੈ ਤੇ ਤੁਸੀਂ ਇੱਥੇ ਆਪਣਾ ਆਪ ਚੰਗਾ ਨਹੀਂ ਪੇਸ਼ ਕਰ ਸਕੇ, ਤਾਂ ਕਿਵੇਂ ਕਰਨਾ? ਰੱਬ ਨੇ ਤੇ ਕਦੀ ਚੰਗਾ ਮੰਨਣਾ ਹੀ ਨਹੀਂ, ਇਹੋ ਸਤਿਗੁਰ ਨੇ ਕਿਹਾ। ਇੱਥੇ ਹੁਣ ਜਦੋਂ ਅਸੀਂ ਕੋਈ ਭਾਂਡਾ ਜਾਂ ਬਰਤਨ ਕੋਈ ਚੀਜ਼ ਲੈਂਦੇ ਹਾਂ, ਅਸੀਂ ਰੱਬ ਵੱਲ ਥੋੜ੍ਹਾ ਵਿਹਨ ਪਿਓ ਕੀ ਕਹਿੰਦਾ? ਉਹ ਤਾਂ ਸਾਨੂੰ ਪਤਾ ਨਾ ਵੀ ਸਾਨੂੰ ਪਾਉਂਦਾ ਕਿ ਨਹੀਂ ਪਾਉਂਦਾ। ਤੇ ਜੇ ਅਸੀਂ ਇੱਕ ਦੂਜੇ ਨੂੰ ਭਾ ਗਏ ਤੇ ਇੱਕ ਦੂਜੇ ਨੂੰ ਚੰਗੇ ਲੱਗ ਗਏ, ਸਾਡੇ ਗੁਣ ਕਿਸੇ ਨੂੰ ਚੰਗੇ ਲੱਗਣ ਲੱਗ ਪਏ, ਤੇ ਆਪਣੇ ਆਪ ਹੀ ਪ੍ਰਵਾਨ। ਤੇ ਜੇ ਅੱਤ ਦਾ ਮਲੀਨ ਹੈ ਤੇ ਜੇ ਉਹਨੂੰ ਅਸੀਂ ਕਹੀਏ ਨਾ ਕਰਮ ਕਾਂਡਾਂ ਨਾਲ ਭੇਸ਼ ਦਾਨ ਕੀਤੇ ਆ ਜਾਂ ਕੋਈ ਕਰਮ ਕਾਂਡ ਕੀਤੇ ਆ,
ਪਾਤਸ਼ਾਹ ਕਹਿੰਦੇ ਨਹੀਂ। ਤੇ ਗੁਰੂ ਦੁਆਰੇ ਗੁਰੂ ਦੇ ਸ਼ਰਨ ਵਿੱਚ ਆ ਕੇ ਜਦੋਂ ਗੁਰੂ ਦੇ ਬਚਨਾਂ ਨੂੰ ਸੁਣੇਗਾ ਨਾ ਤੇ ਸ਼ਬਦ ਦੀ ਠੋਕਰ ਤੇਰੇ ਲੱਗੇਗੀ ਤੇ ਖਿਮਾ ਕਰਨਾ, ਫਿਰ ਇੱਥੇ ਆਣ ਕੇ ਤੈਨੂੰ ਸੋਝੀ ਪਏਗੀ ਤੇ ਫਿਰ ਤੈਨੂੰ ਆਪਣੇ ਆਪ ਨੂੰ ਸਮਝ ਲੱਗੇਗੀ ਵੀ ਮੈਂ ਕਿੱਥੇ ਖੜਾ। ਫਿਰ ਸਾਨੂੰ ਸਮਝ ਪਏ ਮੈਂ ਕਿੱਥੇ ਖੜਾ ਵੀ ਮੈਂ ਜੋ ਗੱਲ ਕੀਤੀ ਜਾ ਰਹੀ ਮੇਰੇ ਵਾਸਤੇ ਨਹੀਂ ਕੀਤੀ ਜਾ ਰਹੀ। ਇਹ ਸਮਝ ਲਓ ਵੀ ਜੋ ਵੀ ਬਾਣੀ ਦਾ ਸ਼ਬਦ ਪੜ੍ਹਿਆ ਜਾ ਰਿਹਾ, ਗਾਇਆ ਜਾ ਰਿਹਾ ਜਾਂ ਸੁਣਾਇਆ ਜਾ ਰਿਹਾ ਉਹ ਕਿਸੇ ਵਾਸਤੇ ਨਹੀਂ, ਉਹ ਮੇਰੇ ਵਾਸਤੇ। ਜਿੱਦਣ ਤੁਸੀਂ ਇਹ ਸਮਝ ਲਈ ਨਾ ਭਾਈ ਆਹ ਬਚਨ ਮੇਰੇ ਵਾਸਤੇ, ਵੀ ਮੇਰਾ ਭਾਂਡਾ ਠੀਕ ਆ, ਆਪਾਂ ਦੂਜੇ ਦੇ ਭਾਂਡੇ ਨੂੰ ਸਵਾਰਨ ਦੀ ਗੱਲ ਕਿਉਂ ਕਰੀਏ, ਉਹਦੇ ਕੱਪੜੇ ਕਿਹੋ ਜਿਹੇ ਪਏ ਸਾਨੂੰ ਕੀ ਪਤਾ, ਆਪਾਂ ਨੂੰ ਆਪਣੇ ਵੇਖਣਾ ਪਵੇ ਆਪਣੇ ਕੱਪੜੇ ਕਿਹੋ ਜਿਹੇ ਪਏ। ਆਖੋ ਸਤਨਾਮ ਸੇ। ਪਰ ਫਿਕਮਾ ਕਰਨਾ ਕੋਈ ਕਿਸੇ ਦੇ ਕੱਪੜੇ ਨਹੀਂ ਵੇਖਦਾ, ਭਾਵੇਂ ਜਿੰਨੇ ਮਰਜ਼ੀ ਕੀਮਤੀ ਪਾ ਕੇ ਆ ਜਾਓ, ਕਿਸੇ ਦਾ ਹੈ ਧਿਆਨ। ਪਰ ਆਪਾਂ ਇਹਨਾਂ ਚੀਜ਼ਾਂ 'ਚ ਰੁੱਝ ਗਏ। ਸਤਿਗੁਰ ਦੇ ਗੁਰਦੁਆਰੇ ਸੋਏ ਹੋਏ ਸੋ ਜੀ ਮੈਲੇ ਅੱਛੇ ਕਾ ਵਿਚਾਰ ਆ, ਇੱਥੇ ਫਿਰ ਸਮਝ ਪੈਂਦੀ ਆ। ਤੇ ਮਤ ਕੋ ਜਾਣੇ ਜਾਏ ਅੱਗੇ ਮਤ ਸਮਝ, ਤੇ ਜੇ ਹੁਣ ਇਸ ਵਕਤ ਤੇਰਾ ਜੀਵਨ ਚੰਗਾ ਨਹੀਂ ਤਾਂ ਅੱਗੇ ਤੈਨੂੰ ਕੋਈ ਚੰਗਾ ਪ੍ਰਾਪਤ ਹੋ ਜਾਓ ਨਾ, ਜੇ ਹੁਣ ਚੰਗਾ ਨਾ ਤਾਂ ਆਉਣ ਵਾਲੇ ਸਮੇਂ 'ਚ ਵੀ ਚੰਗਾ ਰਹੇਗਾ। ਅੱਗੇ ਸ਼ਬਦ ਦੀ ਵਿਚਾਰ ਫਿਰ ਸੀ, ਸਮਾਂ ਨਹੀਂ ਆ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਆਓ ਸ਼ਰਵਣ ਕਰੀਏ ਭਾਈ ਸਾਹਿਬ ਪਰਮਜੀਤ ਸਿੰਘ ਦੇ ਜਥੇ ਪਾਸੋਂ ਕੀਰਤਨ 8:20 ਤੱਕ ਜਵਾਨ ਸਾਜਦੇ ਨੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸ ਬਿਨੀ ਰਸਨਾ ਦੁਆਰਾ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਜਥੇ ਦਾ ਧੰਨਵਾਦ। ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ, ਔਰ ਕੋਸ਼ਿਸ਼ ਕਰਿਆ ਕਰੀਏ ਕਿ ਜਦੋਂ ਆਪਾਂ ਦਰਬਾਰ 'ਚ ਆਉਂਦੇ ਹਾਂ ਕੁਛ ਸਮਾਂ ਬਹਿ ਕੇ ਗੁਰੂ ਦੇ ਲੇਖੇ ਲਾਈਏ, ਅਤੇ ਗੁਰੂ ਦੇ ਲੇਖੇ ਨਾਲ ਲਾਉਂਦੇ ਲਾਉਂਦੇ ਨਾਲ ਨਾਲ ਕੀਰਤਨ ਕਥਾ ਸਰਵਣ ਕਰਕੇ ਆਪਣੇ ਬਖਸ਼ੇ ਜਮ ਨੂੰ ਸਫਲ ਕਰਨ ਦਾ ਯਤਨ ਕਰੀਏ। ਕਿਉਂਕਿ ਇੱਥੇ ਬੈਠ ਕੇ ਆਪਾਂ ਸੁਣਨਾ ਹੈ, ਕੁਛ ਕੁਛ ਸੁਣਨ ਆਉਂਦੇ ਹਾਂ, ਅਤੇ ਸਿੱਖ ਜਗਤ ਖੜਾ ਹੀ ਸੁਣਨ 'ਤੇ ਆ। ਜਿਹਨੇ ਸੁਣਿਆ ਅਤੇ ਮੰਨਿਆ ਅਤੇ ਉਹਦੀ ਗੱਲ ਬਣ ਗਈ। ਆਪਾਂ ਵੀ ਕੋਸ਼ਿਸ਼ ਇਹੋ ਕਰੀਏ ਕਿ ਇੱਥੇ ਬਹਿ ਕੇ ਬੈਠੇ ਪਿਆਰ ਨਾਲ ਕਥਾ ਕੀਰਤਨ, ਜੋ ਵੀ ਪ੍ਰਚਾਰਕ ਸ਼੍ਰੇਣੀ ਦਾ ਇੰਤਜ਼ਾਮ ਕੀਤਾ ਜਾਂਦਾ ਸੰਗਤਾਂ ਵਾਸਤੇ, ਅਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹਨਾਂ ਦਾ ਮਾਣ ਸਤਿਕਾਰ, ਇੱਕ ਤਾਂ ਮਾਣ ਸਤਿਕਾਰ ਠੀਕ ਹੈ ਤੁਸੀਂ ਆਪਣੀ ਸ਼ਰਧਾ, ਦੂਸਰਾ ਮਾਣ ਸਤਿਕਾਰ ਹੁੰਦਾ ਕਿ ਬਹਿ ਕੇ ਸੁਣਨਾ ਸਭ ਤੋਂ ਵੱਡਾ ਮਾਣ ਸਤਿਕਾਰ ਹੈ। ਕਿ ਜੇ ਅੱਗੇ ਅਸੀਂ ਬੈਠ ਕੇ ਸੁਣੀਏ ਹੀ ਨਾ, ਤਾਂ ਫਿਰ ਗੁਰਮ ਪਿਆਰੋ ਇਸ ਤਰ੍ਹਾਂ ਫਿਰ ਅਗਲਾ ਵੀ ਮਹਿਸੂਸ ਕਰਦੇ ਨੇ ਕਿ ਆਪਾਂ ਆਏ ਨੇ ਸੇਵਾ ਲਈ ਅਤੇ ਬੈਠ ਕੇ ਸਰਵਣ ਨਹੀਂ ਕਰਦੇ। ਔਰ ਮਾਣ ਸਤਿਕਾਰ ਸਭ ਤੋਂ ਵੱਡ ਮਾਣ ਸਤਿਕਾਰ ਹੈ ਜਦੋਂ ਤੁਸੀਂ ਬਹਿ ਕੇ ਸੁਣਦੇ ਜੇ ਸ਼ਬਦ ਦਾ, ਗੁਰੂ ਦਾ ਅਤੇ ਪ੍ਰਚਾਰਕ ਸ਼੍ਰੇਣੀ ਦਾ। ਧੰਨਵਾਦ ਜੀ। ਆਓ ਹੁਣ ਭਾਈ ਸਾਹਿਬ ਗੁਰਚਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ, ਔਰ ਬੜੇ ਪਿਆਰ ਨਾਲ ਸਰਵਣ ਕਰਿਆ ਕਰੋ, ਬਹੁਤ ਸੋਹਣੀ ਕਥਾ ਕਰਦੇ ਨੇ। ਤੁਸੀਂ ਆਪ ਵੀ ਕੋਸ਼ਿਸ਼ ਕਰੋ ਕਿ ਕੁਛ ਤੱਤ ਨਿਚੋੜੀਏ ਇਹਨਾਂ ਕਥਾ ਦੇ ਵਿੱਚੋਂ, ਕੁਛ ਲੱਭ ਕੇ ਜਾਈਏ ਤਾਂ ਕਿ ਸਾਡੀ ਕੋਈ ਝੋਲੀ ਵਿੱਚ ਪੈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨੇਕ ਵਾਰ

ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ।

ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੁਕੈ ਸਭ ਸੋਗ ਸੰਤਾਪੇ।

जो जो प्राणी खाहे तीर्थ बरत नेम किए ते सबैर सातल जाहे।

0: ਆਮ 64 ਘਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੋ ਸਭ ਘੱਟ ਦੇਖੋ ਪੀਓ ਸੁਨ ਸਖੀ ਪੀ ਮੈਂ ਜੀਓ ਬਸੈ ਜੀ ਮੈਂ ਬਸੈ ਕੇ ਪੀਓ ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤਵਾਓ ਸਮਾਂ ਹੈ ਅੰਮ੍ਰਿਤਮਈ ਬਾਣੀ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਬਾਣੀ ਵਿੱਚ ਦਰਜ ਸਲੋਕ ਕਬੀਰ ਜੀ ਉਹਨਾਂ ਦੀ ਆਪਾਂ ਲੜੀਵਾਰ ਵਿਚਾਰ ਕਰ ਰਹੇ ਹਾਂ। ਤੋ 1377 ਅੰਕ ਤੋਂ ਕੁਝ ਸਲੋਕ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਜਿਹੜੇ ਕਿ ਪਿਛਲੇ ਸਲੋਕਾਂ ਦੇ ਨਾਲ ਮਿਲਾ ਕੇ ਕੰਟੀਨਿਊ ਇੱਕ ਲੜੀ ਜਿਹੜੀ ਹੈ ਉਹ ਚੱਲ ਰਹੀ ਹੈ। ਵੈਸੇ ਵਿਦਵਾਨ ਸੱਜਣਾ ਦਾ ਇਹ ਮਤ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿਸੇ ਸ਼ਬਦ ਦੀ ਜੇ ਸਮਝ ਨਾ ਪੈਂਦੀ ਹੋਵੇ ਤੇ ਉਸ ਤੋਂ ਅਗਲੇ ਸ਼ਬਦ ਜਾਂ ਪਿਛਲੇ ਸ਼ਬਦ ਪੜ੍ਹ ਕੇ ਵੇਖ ਲਓ। ਤੋ ਜੇ ਕੋਈ ਗੁੰਝਲ ਹੋਵੇ ਜਾਂ ਘੁੰਡੀ ਹੋਵੇ ਤੇ ਉਹਨਾਂ ਸ਼ਬਦਾਂ ਦੇ ਵਿੱਚ ਸਾਡੀ ਖੁੱਲ ਜਾਂਦੀ ਹੈ। ਤੋ ਇਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਸਾਰੀਆਂ ਡੈਫੀਨੇਸ਼ਨਸ ਪਰਿਭਾਸ਼ਾਵਾਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਗਈਆਂ ਨੇ, ਪਰ ਉਹਨੂੰ ਪੜ੍ਹਨ ਦੇ ਲਈ ਸਾਨੂੰ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਪੈਣਾ ਹੈ, ਵਿਚਾਰਨਾ ਪੈਣਾ ਹੈ, ਜਾਂ ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਹੈ ਉਹਨਾਂ ਨੂੰ ਬੈਠ ਕੇ ਸਰਵਣ ਕਰਨਾ ਪੈਣਾ ਹੈ। ਤੇ ਜੇ ਅਸੀਂ ਐਸਾ ਨਹੀਂ ਕਰਦੇ ਤੇ ਫਿਰ ਸਾਡੀ ਖੇਡ ਜਿਹੜੀ ਹੈ ਉਹ ਇੱਦਾਂ ਦੀ ਬਣ ਜਾਂਦੀ ਹੈ ਵੀ ਜਿਵੇਂ ਅਸੀਂ ਚਰਸਤੇ ਵਿੱਚ ਖਲੋਤੇ ਹੋਈਏ ਤੇ ਚਾਰੇ ਪਾਸਿਓਂ ਸਾਨੂੰ ਆਵਾਜ਼ਾਂ ਪੈ ਰਹੀਆਂ ਹੋਣ ਤੇ ਬੰਦੇ ਨੂੰ ਸਮਝ ਨਾ ਲੱਗੇ ਵੀ ਮੈਂ ਕਿੱਧਰ ਨੂੰ ਜਾਣਾ ਹੈ। ਆਪਾਂ ਅਕਸਰ ਇਹ ਗੱਲ ਵਿਚਾਰਦੇ ਹਾਂ, ਸਮਝੀ ਹੈ ਵੀ ਜਦੋਂ ਨਾ ਬੰਦਾ ਅੱਜ ਕੱਲ੍ਹ ਕਥਾ ਵੀ ਸੁਣਦਾ ਏ, ਹੁਣ ਸ਼ਾਮਾਂ ਦਾ ਵੇਲਾ ਹੋਇਆ ਹੈ ਤੇ ਕਿਹੜਾ ਗੁਰਦੁਆਰਾ ਹੈ ਜਿੱਥੇ ਕਥਾ ਨਹੀਂ ਚੱਲ ਰਹੀ? ਸਾਰੇ ਗੁਰਦੁਆਰਿਆਂ ਦੇ ਵਿੱਚ ਚੱਲ ਰਹੀ ਹੈ। ਹੁਣ ਤੇ ਇੱਕ ਸੌਖਾ ਜਿਹਾ ਤਰੀਕਾ ਜਿਹੜਾ ਹੈ ਉਹ ਟੀਵੀ ਦਾ ਵੀ ਹੈ ਵੀ ਆਪਾਂ ਘਰਾਂ ਵਿੱਚ ਬੈਠ ਕੇ ਵੀ ਸਰਵਣ ਕਰਦੇ ਹਾਂ। ਤੋ ਜੇ ਬੰਦਾ ਚਾਰ ਗੁਰਦੁਆਰਿਆਂ ਦੇ ਵਿੱਚ ਚਾਰ ਪ੍ਰਚਾਰਕਾਂ ਦੀ ਕਥਾ ਨੂੰ ਸੁਣ ਲਵੇ ਤੇ ਕਈ ਵਾਰ ਬੰਦਾ ਕਨਫਿਊਜ਼ ਹੋ ਜਾਂਦਾ ਹੈ ਵੀ ਮੈਂ ਫਲਾਨੀ ਥਾਂ ਤੇ ਸੁਣ ਰਿਹਾ ਸੀ, ਉਹਨੇ ਆਹ ਗੱਲ ਆਖੀ, ਦੂਜੇ ਨੇ ਆਹ ਆਖੀ, ਤੀਜੇ ਨੇ ਆਹ ਆਖੀ। ਤੋ ਉਹ ਜਿਹੜੀ ਉਲਝਣ ਹੈ ਉਹਦੇ ਇੱਕ ਦੋ ਕਾਰਨ ਹੁੰਦੇ ਨੇ। ਇੱਕ ਤੇ ਉਹ ਹੈ ਵੀ ਸਾਨੂੰ ਆਪ ਸਮਝ ਨਹੀਂ ਹੈ, ਅਸੀਂ ਆਪ ਕਦੀ ਬਾਣੀ ਨੂੰ ਵਿਚਾਰਿਆ ਸਮਝਿਆ ਨਹੀਂ ਹੈ। ਦੂਜੀ ਉਹਦੀ ਖੇਡ ਇਹ ਹੈ ਵੀ ਜਾਂ ਤੇ ਜਿਹੜੇ ਪ੍ਰਸੰਗ ਵਿੱਚ ਗੱਲ ਚੱਲ ਰਹੀ ਹੈ, ਜਿਹੜੇ ਕੰਟੈਕਸਟ ਵਿੱਚ ਗੱਲ ਕਹੀ ਜਾ ਰਹੀ ਹੈ, ਉਹਦੇ ਬਾਰੇ ਸਾਨੂੰ ਸਮਝ ਨਹੀਂ ਹੈ। ਤੋ ਇਹਦੇ ਲਈ ਪ੍ਰੋਪਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਾਨੂੰ ਸਮਝਣਾ ਵਿਚਾਰਨਾ ਪਵੇਗਾ। ਸਹਿਜੇ ਸਹਿਜੇ ਜਪਜੀ ਸਾਹਿਬ ਤੋਂ ਸ਼ੁਰੂ ਕਰਕੇ ਤੇ ਅੱਗੇ ਅੱਗੇ ਜਿਹੜੀ ਹੈ ਉਹ ਗੱਲ ਵਧਾਉਣੀ ਪਵੇਗੀ ਤਾਂ ਪਤਾ ਲੱਗੇਗਾ। ਨਹੀਂ ਤੇ ਤੁਸੀਂ ਵੇਖੋ ਆਮ ਧੰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੀ ਹੋਏ ਨੇ, ਬਾਣੀ ਵੀ ਬਥੇਰੀ ਪੜ੍ਹੀ ਜਾ ਰਹੀ ਹੈ, ਪਰ ਉਹੋ ਹੀ ਕਰਮ ਕਾਂਡ, ਉਹੋ ਹੀ ਵਹਿਮ ਭਰਮ, ਉਹੋ ਹੀ ਪਖੰਡ ਸਾਡੇ ਸਮਾਜ ਦੇ ਵਿੱਚ ਆਮ ਚੱਲ ਰਹੇ ਨੇ। ਦੂਜੀ ਗੱਲ ਹੈ ਵੀ ਜ਼ਿਆਦਾ ਜਿਹੜਾ ਪ੍ਰਚਾਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਨਹੀਂ ਹੋਇਆ, ਬਲਕਿ ਜਿਹੜੀ ਸਾਡੀ ਆਪਣੀ ਮਤ ਸੀ ਨਾ, ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਗਟ ਹੋਈ, ਚਾਹੇ ਉਹ ਇਤਿਹਾਸਕ ਸਾਖੀਆਂ ਦੇ ਰੂਪ ਵਿੱਚ ਪ੍ਰਗਟ ਹੋ ਗਈ, ਅਸੀਂ ਉਹਨੂੰ ਜ਼ਿਆਦਾ ਫੋਲੋ ਕਰ ਲਿਆ। ਤੋ ਇਹ ਗੱਲ ਜਿੱਦਣ ਸਾਨੂੰ ਸਪਸ਼ਟ ਹੋ ਗਈ ਨਾ ਵੀ ਇਤਿਹਾਸ ਮੈਨ ਮੇਡ ਹੈ, ਬੰਦਿਆਂ ਦਾ ਲਿਖਿਆ ਹੋਇਆ ਹੈ, ਉਹਦੇ ਵਿੱਚ 100 ਕਮੀਆਂ ਨੇ, ਇਹਨੂੰ ਇੱਦਾਂ ਸਮਝੋ ਵੀ ਜਿਵੇਂ ਨਾ ਇੱਕ ਕਮਰੇ ਦੀਆਂ 4 ਖਿੜਕੀਆਂ ਨੇ, ਤੋ 4 ਬੰਦੇ ਉਸ ਕਮਰੇ ਦੇ ਵਿੱਚ ਚਲੇ ਗਏ, ਇੱਕ ਨੇ ਇੱਕ ਖਿੜਕੀ ਵਿੱਚੋਂ ਦੀ ਝਾਕਾ ਮਾਰਿਆ ਬਾਹਰ ਨੂੰ, ਬਾਹਰ ਝਾਤੀ ਮਾਰੀ, ਉਹਨੇ ਵੇਖਿਆ ਤੇ ਉੱਥੇ ਅਸਮਾਨ ਵਿੱਚ ਉਹਨੂੰ ਚੰਦਰਮਾ ਦਿਖਾਈ ਦਿੱਤਾ। ਉਹਨੇ ਲਿਖ ਦਿੱਤਾ ਵੀ ਇਸ ਵਕਤ ਅਸਮਾਨ ਦੇ ਵਿੱਚ ਚੰਦਰਮਾ ਪੂਰਾ ਜੋਬਨ ਉੱਤੇ ਹੈ। ਦੂਜੇ ਨੇ ਦੂਜੀ ਖਿੜਕੀ ਥਾਣੀ ਝਾਤੀ ਮਾਰੀ ਤੇ ਉਹਨੂੰ ਉੱਥੇ ਚੰਦਰਮਾ ਨਹੀਂ ਦਿਸਿਆ। ਉਹਨੇ ਆਖਿਆ ਨਹੀਂ ਇਹ ਝੂਠ ਹੈ, ਇਹਦੇ ਵਿੱਚ ਤੇ ਇੱਥੇ ਤੇ ਕੱਖ ਵੀ ਨਹੀਂ ਹੈ। ਤੀਜੇ ਨੇ ਤੀਜੇ ਬੰਨੇ ਵੇਖਿਆ, ਉਹਨੇ ਆਖਿਆ ਨਹੀਂ ਅਸਮਾਨ ਬਿਲਕੁਲ ਨਾ, ਇੱਥੇ ਕੋਈ ਤਾਰੇ ਨੇ ਨਾ ਚੰਦਰਮਾ ਹੈ, ਇੱਥੇ ਕੱਖ ਵੀ ਨਹੀਂ ਹੈਗਾ। ਤੋ ਇਤਿਹਾਸ ਨੂੰ ਵਿਚਾਰਨ, ਵਾਚਣ, ਸਮਝਣ ਦੇ ਤਰੀਕੇ ਜਿਹੜੇ ਨੇ ਹਰ ਬੰਦੇ ਦੇ ਆਪੋ ਆਪਣੇ ਨੇ। ਹਰ ਬੰਦੇ ਨੇ ਆਪਣੇ ਤਰੀਕੇ ਨਾਲ ਗੱਲਾਂ ਨੂੰ ਪ੍ਰਚਾਰਿਆ ਹੈ, ਲਿਖਿਆ ਹੈ, ਕਿਉਂਕਿ ਬੰਦੇ ਦੀ ਜਿੰਨੀ ਸਮਝ ਸੀ, ਜਿੰਨੇ ਸੋਝੀ ਸੀ, ਉਹਨੇ ਉਹਦੇ ਅਕੋਰਡਿੰਗ ਕੁਝ ਹਰਫ ਜਿਹੜੇ, ਕੁਝ ਅੱਖਰ ਜਿਹੜੇ ਨੇ ਉਹ ਲਿਖ ਦਿੱਤੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰੂ ਮਹਾਰਾਜ ਨੇ ਕਿਸੇ ਖਿੜਕੀਆਂ ਦੇ ਵਿੱਚੋਂ ਦੀ ਕਿਸੇ ਚੁਬਾਰੇ ਉੱਤੇ ਚੜ੍ਹ ਕੇ ਨਹੀਂ ਲਿਖੀ, ਬਲਕਿ ਖੁੱਲ੍ਹੇ ਅਸਮਾਨ ਦੇ ਥੱਲੇ ਲਿਖੀ ਹੈ, ਜਿੱਥੋਂ ਬਾਬੇ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੇਪਰਦ ਕਰਕੇ ਸਾਡੀਆਂ ਸਾਹਮਣੇ ਰੱਖ ਦਿੱਤੀਆਂ ਨੇ, ਪੜ੍ਹਦਾ ਕੋਈ ਨਹੀਂ ਰਿਹਾ। ਤੋ ਉਹਨਾਂ ਚੀਜ਼ਾਂ ਨੂੰ ਲੈ ਕੇ ਕਈ ਵਾਰ ਝਗੜੇ ਵੀ ਹੁੰਦੇ ਨੇ ਵੀ ਜਿਹਨੇ ਸੱਜੇ ਬੰਨੇ ਵਾਲੀ ਖਿੜਕੀ ਵਿੱਚ ਝਾਤਿਆ ਸੀ ਉਹਨੇ ਹੋਰ ਕੁਝ ਲਿਖਿਆ, ਜਿਹਨੇ ਖੱਬੇ ਵਾਲੀ ਖਿੜਕੀ ਦੇ ਵਿੱਚੋਂ ਝਾਕਿਆ ਉਹਨੇ ਕੁਝ ਹੋਰ ਲਿਖਿਆ। ਤੋ ਕਿੰਨਾ ਚੰਗਾ ਹੋਵੇ ਜੇ ਸਿਆਣਪ ਇਹਦੇ ਵਿੱਚ ਹੈ ਵੀ ਉਸ ਇੱਕ ਬਾਕਸ ਵਿੱਚ ਜਾਣ ਦੀ ਬਜਾਏ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰੀਏ, ਉਸ ਦਾਇਰੇ ਵਿੱਚ ਜਾਣ ਦੀ ਬਜਾਏ ਅਸੀਂ ਮਹਾਰਾਜ ਦੀ ਬਾਣੀ ਵਿੱਚੋਂ ਸੇਧ ਲਈਏ। ਤੋ ਕਾਸ਼ ਅਜਿਹਾ ਸੰਭਵ ਹੁੰਦਾ ਵੀ ਅਸੀਂ ਬਾਣੀ ਤੋਂ ਉਹਦੇ ਅਰਥ, ਬਾਣੀ ਤੋਂ ਉਹਦੀ ਵਿਚਾਰ ਜਿਹੜੀ ਉਹ ਸਮਝਦੇ। ਤੋ ਖੈਰ ਅੱਜ ਕਬੀਰ ਸਾਹਿਬ ਦਾ ਪਹਿਲਾ ਸਲੋਕ ਜਿਹੜਾ ਆਪਾਂ ਵਿਚਾਰਨਾ ਹੈ ਉਹਦੇ ਬੋਲ ਨੇ, ਕਬੀਰ ਭਾਂਗ ਮਾਸ਼ਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ। ਉਹਨਾਂ ਨੇ ਆਖਿਆ ਵੀ ਭੰਗ, ਦੂਜੇ ਨੰਬਰ ਤੇ ਮਾਸ਼ਲੀ ਜਿਹਨੂੰ ਮਛਲੀ ਕਹਿ ਦਿੰਦੇ ਨੇ, ਮੱਛੀ ਕਹਿ ਦਿੰਦੇ ਨੇ, ਤੀਜਾ ਹੈ ਸੁਰਾ, ਸੁਰਾ ਕਹਿੰਦੇ ਨੇ ਜੀ ਸ਼ਰਾਬ ਨੂੰ, ਪਾਨ ਦਾ ਅਰਥ ਹੁੰਦਾ ਕਿਸੇ ਚੀਜ਼ ਨੂੰ ਛਕਣਾ, ਵੈਸੇ ਇਹਦੇ ਅਰਥ ਕਈਆਂ ਨੇ ਉਹ ਪਾਨ ਵੀ ਕੀਤੇ ਨੇ, ਜਿਵੇਂ ਪਾਨ ਦਾ ਪੱਤਾ ਹੋ ਗਿਆ। ਉਹਨਾਂ ਨੇ ਮੇਜਰ ਇਹਦੇ ਵਿੱਚ 3 ਗੱਲਾਂ ਕਹੀਆਂ ਨੇ ਸਲੋਕ ਵਿੱਚ, ਇੱਕ ਭੰਗ, ਦੂਜਾ ਮੱਛੀ ਤੇ ਤੀਜਾ ਸੁਰਾ ਪਾਨ ਜਿਹਨੂੰ ਸ਼ਰਾਬ ਕਹਿੰਦੇ ਨੇ। ਹਾਲਾਂਕਿ ਨਸ਼ੇ ਤੇ ਦੁਨੀਆਂ ਵਿੱਚ ਹੋਰ ਵੀ ਬਥੇਰੇ ਨੇ, ਹੁਣ ਇਹਦੇ ਵਿੱਚ ਚਿੱਟੇ ਦਾ ਜ਼ਿਕਰ ਨਹੀਂ ਆਇਆ ਕੋਈ ਵੀ, ਇਹਦੇ ਵਿੱਚ ਕੋਈ ਹੋਰ ਸਮੈਕ ਦਾ, ਕੋਈ ਗੋਲੀਆਂ ਦਾ, ਕੋਈ ਹੋਰ ਟੀਕਿਆਂ ਦਾ ਕੋਈ ਵੀ ਜ਼ਿਕਰ ਨਹੀਂ ਆਇਆ। ਇਹਦਾ ਮਤਲਬ ਇਹ ਹੈ ਵੀ ਫਿਰ ਇਹਦਾ ਜ਼ਿਕਰ ਨਹੀਂ ਹੈ ਤੇ ਉਹਦੀ ਖੁੱਲ ਹੋ ਗਈ। ਹੁਣ ਗੱਲ ਇਹ ਵੀ ਸਾਨੂੰ ਥੋੜ੍ਹੀ ਜਿਹੀ ਨਾ ਬਾਣੀ ਦੇ ਪ੍ਰਸੰਗ ਵਿੱਚ ਸਮਝਣੀ ਪੈਣੀ ਹੈ। ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹਦੇ ਅਰਥ ਕੀਤੇ ਨੇ ਨਾ, ਉਹਨਾਂ ਨੇ ਕੁਝ ਨੋਟ ਦਿੱਤਾ ਹੈ ਇੱਕ ਇਹ ਟੀਕੇ ਦੇ ਵਿੱਚ, ਉਹਨਾਂ ਨੇ ਇੱਕ ਨੋਟ ਦਿੱਤਾ ਹੈ। ਹੁਣ ਜੇ ਆਪਾਂ ਸਮੁੱਚੇ ਸ਼ਬਦ ਨੂੰ ਪੜ੍ਹ ਲਈਏ, ਅਗਲਾ ਹੈ ਤੀਰਥ, ਤੀਰਥਾਂ ਉੱਤੇ ਇਸ਼ਨਾਨ ਕਰਨਾ। ਉਸ ਤੋਂ ਅੱਗੇ ਲਿਖਿਆ ਵਰਤ, ਵਰਤ ਦਾ ਮਤਲਬ ਹੈ ਵੀ ਜਿਵੇਂ ਵਰਤ ਰੱਖਣੇ। ਨੇਮ ਕੀ ਹੈ ਜਾਂ ਹੋਰ ਜਿਹੜੇ ਨੇਮ ਕੀਤੇ ਧਰਮ ਦੇ ਨਾਂ ਤੇ, ਆਖਿਆ ਸਾਰੇ ਖੂਹ ਚ ਪੈ ਜਾਂਦੇ ਨੇ। ਹੁਣ ਵੇਖੋ ਇਹਨਾਂ ਵਿੱਚੋਂ ਨਾ ਤੇ ਸਿੱਖ ਤੀਰਥ ਤੇ ਜਾਂਦਾ, ਨਾ ਸਿੱਖ ਵਰਤ ਰੱਖਦਾ ਤੇ ਨਾ ਸਿੱਖ ਕੋਈ ਨੇਮ ਕਰਦਾ। ਇਹਦਾ ਅਰਥ ਇਹ ਵੀ ਇਸ ਸਲੋਕ ਦਾ ਬਹੁਤਾ ਸਰੋਕਾਰ ਸਾਡੇ ਨਾਲ ਵੀ ਨਹੀਂ ਹੈ। ਹਾਂ ਉਹਦੇ ਨਾਲ ਤੇ ਹੋ ਸਕਦਾ ਹੈ, ਜਿਹੜਾ ਕੋਈ ਤੀਰਥ ਦੇ ਉੱਤੇ ਇਸ਼ਨਾਨ ਕਰਦਾ ਹੋਵੇ, ਜਿਹੜਾ ਵਰਤ ਰੱਖਦਾ ਹੋਵੇ, ਜਿਹੜਾ ਕੋਈ ਨੇਮ ਰੱਖਦਾ ਹੋਵੇ, ਉਹਦੇ ਨਾਲ ਤੇ ਹੋ ਸਕਦਾ। ਪਰ ਸਿੱਖ ਤੇ ਕੋਈ ਕੰਮ ਨਹੀਂ ਕਰਦਾ ਇਹੋ ਜਿਹਾ। ਸਿੱਖ ਤੀਰਥ ਸਾਨੂੰ ਤੇ ਮਹਾਰਾਜ ਨੇ ਪਹਿਲਾਂ ਹਦਾਇਤ ਕਰ ਦਿੱਤੀ ਵੀ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕਿ ਨਾਏ ਕਰੀ। ਅਸੀਂ ਵਰਤ ਵੀ ਨਹੀਂ ਰੱਖਦੇ, ਸਾਡੇ ਮਹਾਰਾਜ ਨੇ ਕਹਿ ਦਿੱਤਾ ਵੀ ਛੋਡੇ ਅੰਨ ਕਰੈ ਪਖੰਡ ਨਾ ਸੁਹਾਗਣ। ਹੁਣ ਇਸ ਸਲੋਕ ਦੇ ਵਿੱਚ ਇੱਕ ਪਾਸੇ ਇਹਨਾਂ ਕਰਮਾਂ ਨੂੰ ਜਿਹੜਾ ਇਹਦਾ ਅਰਥ ਧਰਮ ਕਰਮ ਵੀ ਮੰਨ ਲਿਆ ਗਿਆ ਵੀ ਤੀਰਥ ਤੇ ਜਾਓ, ਜੇ ਤੁਸੀਂ ਸ਼ਰਾਬ ਪੀ ਲਈ, ਮੱਛੀ ਖਾ ਲਈ, ਜੇ ਤੁਸੀਂ ਸੁਰਾਪਾਨ ਜਾਂ ਭੰਗ ਦਾ ਸੇਵਨ ਕਰ ਲਿਆ, ਤੇ ਫਿਰ ਤੁਸੀਂ ਜਿਹੜਾ ਤੀਰਥ ਉੱਤੇ ਨਹਾਤੇ ਹੋ, ਤੁਸੀਂ ਜਿਹੜਾ ਕੋਈ ਵਰਤ ਰੱਖਿਆ ਹੈ ਜਾਂ ਤੁਸੀਂ ਹੋਰ ਕੋਈ ਨੇਮ ਕੀਤੇ ਨੇ, ਉਹ ਤੁਹਾਡੇ ਵਿਅਰਥ ਚਲੇ ਜਾਣਗੇ। ਕਮਾਲ ਹੈ, ਹੁਣ ਨੇਮ ਵੀ ਗੁਰਮਤ ਨਹੀਂ ਮੰਨਦੀ, ਤੀਰਥ ਨੂੰ ਵੀ ਗੁਰਮਤ ਨਹੀਂ ਮੰਨਦੀ, ਫਿਰ ਇਹਦਾ ਅਰਥ ਕੀ ਹੈ, ਇਹਦਾ ਮੀਨਿੰਗ ਕੀ ਹੈ, ਇਹਦਾ ਮਤਲਬ ਕੀ ਹੈ? ਸੋਚਣ ਵਾਲੀ ਗੱਲ ਹੈ ਨਾ। ਹੁਣ ਇੱਕ ਬਚਨ ਮੈਂ ਹੋਰ ਸਾਂਝਾ ਕਰਾਂਗਾ। ਸਤਿਗੁਰ ਨੇ ਕਿਹਾ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ। ਹੁਣ ਕਮਾਲ ਹੈ, ਸਿੱਖ ਤੇ ਤੀਰਥ ਤੇ ਨਹੀਂ ਜਾਂਦਾ, ਸਿੱਖ ਤੇ ਵਰਤ ਨਹੀਂ ਰੱਖਦਾ, ਤੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੂੰ ਤੀਰਥ ਉੱਤੇ ਜਾਣਾ, ਮਨ ਵਿੱਚ ਹੰਕਾਰ ਰੱਖਦਾ। ਪਰ ਸਵਾਲ ਇਹ ਹੈ ਵੀ ਜੇ ਕੋਈ ਤੀਰਥ ਉੱਤੇ ਜਾਵੇ ਤੇ ਹੰਕਾਰ ਨਾ ਰੱਖੇ ਤੇ ਕੀ ਉਹਦਾ ਤੀਰਥ ਉੱਤੇ ਜਾਣਾ ਜਾਇਜ਼ ਹੋ ਜਾਵੇਗਾ? ਤੋ ਬਾਣੀ ਨੂੰ ਸਾਨੂੰ ਥੋੜਾ ਜਿਹਾ ਗਹਿਰਾਈ ਦੇ ਨਾਲ ਸਮਝਣਾ ਪਵੇਗਾ। ਹੁਣ ਮਹਾਰਾਜ ਨੇ ਉੱਥੇ ਆਖਿਆ ਤੀਰਥ ਵਰਤ ਅਰ ਦਾਨ ਕਰ, ਕਿਸੇ ਨੇ ਵਰਤ ਰੱਖ ਲਏ। ਅਗਲੀ ਪੰਕਤੀ ਹੈ ਮਨ ਮੈਂ ਧਰੈ ਗੁਮਾਨ, ਜੇ ਤੂੰ ਮਨ ਵਿੱਚ ਕੀ ਧਰਦਾ, ਗੁਮਾਨ ਧਰਦਾ। ਪਰ ਇਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਵੀ ਗੱਲ ਆਵੇਗੀ ਵੀ ਤੀਰਥ ਜਾਓ ਤਾਂ ਹੋਂ ਹੋਂ ਕਰਤੇ ਪੰਡਿਤ ਪੁੱਛੋ ਤਾਂ ਮਾਇਆ, ਰਾਤੇ ਸੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਤੋ ਉਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਵੇਗਾ ਕਿ ਜਿਹੜਾ ਦਾਨ ਕਰਨਾ ਹੈ ਇਹ ਗੁਰਮਤ ਦਾ ਕਰਮ ਨਹੀਂ ਹੈ। ਪਰ ਜੇ ਮੰਨ ਲਓ ਕੋਈ ਬੰਦਾ ਦਾਨ ਕਰਦਾ ਹੈ ਤੇ ਕੀ ਉਹ ਜੇ ਹੰਕਾਰ ਨਹੀਂ ਕਰਦਾ ਤੇ ਕੀ ਉਸ ਦਾਨ ਵਾਲੇ ਕਰਮ ਨੂੰ ਜਾਇਜ਼ ਮੰਨਿਆ ਜਾਵੇਗਾ? ਫਿਰ ਵੀ ਉਹ ਜਾਇਜ਼ ਨਹੀਂ ਹੈ। ਫਿਰ ਇਹ ਇਹਨਾਂ ਤੁਕਾਂ ਦੇ ਅਰਥ ਕੀ ਨੇ? ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਕਹੋ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਆਖਿਆ ਜਿਵੇਂ ਕੁੰਚਰ ਹਾਥੀ ਇਸ਼ਨਾਨ ਕਰਦਾ ਏ, ਉਹ ਆਪਣੇ ਸਿਰ ਉੱਤੇ ਖੇਹ ਪਾ ਲੈਂਦਾ ਏ, ਏਦਾਂ ਹੀ ਤੇਰੇ ਕਰਮ ਨੇ। ਇਹੋ ਗੱਲ ਇੱਥੇ ਵੀ ਸਮਝਣ ਵਾਲੀ ਹੈ, ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਹੁਣ ਇਹਨੂੰ ਥੋੜਾ ਜਿਹਾ ਸਮਝਣ ਲਈ ਸਾਨੂੰ ਪਿੱਛੇ ਜਾਣਾ ਪਵੇਗਾ, ਸ਼ਬਦ ਨੂੰ ਸਮਝਣਾ ਪਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮਾਸ ਦੇ ਪ੍ਰਥਾਈ ਵੀ ਇੱਕ ਸ਼ਬਦ ਹੈ, ਇੱਕ ਸਲੋਕ ਹੈ। ਹੁਣ ਉੱਥੇ ਵੇਖੋ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ। ਸੰਸਾਰ ਵਿੱਚ ਇਹ ਝਗੜਾ ਬੜੀ ਵੱਡੀ ਪੱਧਰ ਤੇ ਚੱਲ ਰਿਹਾ ਵੀ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ। ਮਹਾਰਾਜ ਨੇ ਆਖਿਆ ਮੂਰਖ ਝਗੜਾ ਪਾ ਕੇ ਬੈਠੇ ਹੋਏ ਨੇ, ਮੂਰਖਾਂ ਦਾ ਝਗੜਾ ਹੈ। ਹੁਣ ਗੱਲ ਸਮਝਣੀ ਤੁਸੀਂ ਇਹ ਹੈ ਵੀ ਕੀ ਇਹ ਕੌਂਟਰਾਡਿਕਟ ਹੈ ਆਪਸ ਦੇ ਵਿੱਚ, ਵੀ ਇੱਕ ਥਾਂ ਤੇ ਮਹਾਰਾਜ ਕੁਝ ਹੋਰ ਕਹਿੰਦੇ ਨੇ, ਦੂਜੀ ਥਾਂ ਉੱਤੇ ਸਤਿਗੁਰੂ ਦੀ ਬਾਣੀ ਕੁਝ ਹੋਰ ਕਹਿੰਦੀ ਹੈ। ਹੁਣ ਉਹ ਸ਼ਬਦ ਪ੍ਰਾਰੰਭ ਹੋਇਆ ਵੀ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਨਾ ਇਹਨੂੰ ਕਿਸੇ ਗਿਆਨ ਦੀ ਸਮਝ, ਨਾ ਇਹਨੂੰ ਧਿਆਨ ਦੀ ਸਮਝ, ਕੁਝ ਵੀ ਨਹੀਂ ਜਾਣਦਾ, ਬਲਕਿ ਝਗੜਾ ਪਾ ਕੇ ਬੈਠਾ ਹੋਇਆ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਪੜ੍ਹ ਕੇ ਵੇਖੋ। ਪਰ ਖਿਮਾ ਚਾਹੁੰਦਾ, ਜੇ ਅਸੀਂ ਥੋੜ੍ਹਾ ਜਿਹਾ ਸੁਖਮਣੀ ਦੀ ਬਾਣੀ ਤੋਂ ਅੱਗੇ ਲੰਘੀਏ ਤੇ ਫਿਰ ਸਾਨੂੰ ਪਤਾ ਲੱਗੇ ਵੀ ਆਹ ਵੀ ਸ਼ਬਦ ਬਾਣੀ 'ਚ ਹੈਗੇ ਨੇ। ਥੋੜ੍ਹਾ ਜਿਹਾ ਅਸੀਂ ਜਪਜੀ ਦੀ ਬਾਣੀ ਤੋਂ ਅੱਗੇ ਲੰਘੀਏ ਤੇ ਫਿਰ ਸਾਨੂੰ ਪਤਾ ਲੱਗੇ। ਮੈਂ ਕਈ ਵਾਰ ਵੇਖਿਆ, ਖਿਮਾ ਚਾਹੁੰਦਾ ਮੈਂ ਕਿਸੇ ਬਾਣੀ ਦਾ ਵਿਰੋਧੀ ਨਹੀਂ ਹਾਂ, ਸਾਰੀ ਬਾਣੀ ਇੱਕੋ ਜਿਹੀ ਹੈ, ਪੜ੍ਹਿਆ ਕਰੋ, ਚੰਗੀ ਗੱਲ ਹੈ। ਪਰ ਗੁਰਦੁਆਰਿਆਂ ਦੀਆਂ ਨੁੱਕਰਾਂ 'ਚ ਜਦੋਂ ਅਸੀਂ ਬੈਠੇ ਹਾਂ, ਹਮੇਸ਼ਾ ਸੁਖਮਣੀ ਸਾਹਿਬ ਦਾ ਪਾਠ ਹੀ ਕੀਤਾ ਹੈ, ਆਸਾ ਕੀ ਵਾਰ ਦਾ ਪਾਠ ਨਹੀਂ ਕੀਤਾ ਕਦੀ। ਕਿਉਂ ਭਾਈ, ਕੀ ਹੋ ਜਾਂਦਾ ਇਹਦੇ ਨਾਲ? ਤੇ ਕਿਸੇ ਨੇ ਆਣ ਕੇ ਇੱਥੋਂ ਗੁੜਕਾ ਨਹੀਂ ਮੰਗਿਆ ਵੀ ਭਾਈ ਸਾਹਿਬ ਜੀ ਆਸਾ ਕੀ ਵਾਰ ਦਾ ਗੁੜਕਾ ਦੇ ਦਿਓ। ਕਿਉਂ? ਉਹ ਬਾਣੀ ਨਹੀਂ, ਸੁਖਮਣੀ ਤੇ ਪੜ੍ਹ ਲਈ ਤੁਸੀਂ, ਠੀਕ ਹੈ, ਹਾਲਾਂਕਿ ਸਮਝਿਆ ਉਹਨੂੰ ਵੀ ਨਹੀਂ, ਵਿਚਾਰਿਆ ਉਹਨੂੰ ਵੀ ਨਹੀਂ। ਤੋਂ ਜਿੰਨੇ ਲੋਕ ਤੁਹਾਨੂੰ ਗੁਰਦੁਆਰਿਆਂ ਦੀਆਂ ਨੁੱਕਰਾਂ ਵਿੱਚ ਗੁਰਦੁਆਰੇ ਦੇ ਖਾਲੀ ਹਾਲਾਂ ਵਿੱਚ ਬੈਠੇ ਮਿਲਣਗੇ, ਉਹ ਪਹਿਲਾਂ ਦੋ ਸੁਖਮਣੀਆਂ ਘਰੇ ਘਰ ਆਉਂਦੇ ਨੇ, ਫਿਰ ਇੱਕ ਸੁਖਮਣੀ ਉਹ। ਹੁਣ ਸਾਡੀਆਂ ਗੱਲਾਂ ਕਈ ਵਾਰ ਉਲਟੀਆਂ ਲੈ ਜਾਂਦੇ ਨੇ ਲੋਕੀ, ਗੱਲ ਮੈਂ ਉਹ ਨਹੀਂ ਕਰ ਰਿਹਾ, ਗੱਲ ਸਮਝਣ ਵਾਲੀ ਹੈ ਕਿ ਕਦੀ ਕਿਸੇ ਨੇ ਆਖਿਆ ਹੋਵੇ ਵੀ ਭਾਈ ਸਾਹਿਬ ਜੀ ਆਸਾ ਕੀ ਵਾਰ ਦਾ ਵੀ ਗੁੜਕਾ ਦਿਓ, ਸੁਖਮਣੀ ਬਥੇਰੀ ਵਾਰ ਪੜ੍ਹੀ ਹੈ, ਅੱਜ ਆਸਾ ਕੀ ਵਾਰ ਦਾ ਪਾਠ ਕਰਕੇ ਵੇਖੀਏ। ਨਹੀਂ, ਉਹ ਨਹੀਂ ਪਰੰਪਰਾ ਹੈਗੀ। ਕਿਸੇ ਨੇ ਕਿਹਾ ਹੋਵੇ ਜੀ ਗੁਣਵੰਤੀ ਦਾ ਪਾਠ ਕਰਕੇ ਵੇਖੀਏ, ਕੁਚੱਜੀ ਦਾ ਪਾਠ ਕਰਕੇ ਵੇਖੀਏ, ਸਚੱਜੀ ਦਾ ਪਾਠ ਕਰਕੇ ਵੇਖੀਏ, ਸਿੱਧ ਗੋਸ਼ਟ ਦਾ ਪਾਠ ਕਰਕੇ ਵੇਖੀਏ, ਕੋਈ ਨਹੀਂ ਕਹਿੰਦਾ। ਤੁਹਾਨੂੰ ਕਿੰਨੇ ਗੁਰਦੁਆਰਿਆਂ ਵਿੱਚ ਲੋਕ ਮਿਲ ਜਾਣਗੇ ਜਿਹੜੇ ਆਨੰਦ ਸਾਹਿਬ ਦਾ ਪਾਠ ਕਰ ਰਹੇ ਹੋਣ। ਜੇ ਤੁਸੀਂ ਪਰਸੈਂਟੇਜ ਕੱਢਣੀ ਹੋਵੇ ਤਾਂ ਕਿੰਨੀ ਕੁ ਹੋਵੇਗੀ? ਸੁਖਮਣੀ ਦਾ ਪਾਠ ਵੀ ਜਿਹੜਾ ਪੜ੍ਹਿਆ ਜਾ ਰਿਹਾ ਹੈ ਉਹਦੇ ਵਿੱਚ ਕੋਈ ਸਮਝਣ ਵਿਚਾਰਨ ਵਾਲੀ ਗੱਲ ਥੋੜ੍ਹਾ ਹੈ। ਉਹ ਵੀ ਤੁਹਾਨੂੰ ਨਾਂ ਤੋਂ ਅਗਲਿਆਂ ਨੇ ਭਰਮਾ ਲਿਆ ਵੀ ਇਹਨੇ ਸੁੱਖ ਦੇਣੇ ਨੇ, ਇਸ ਕਰਕੇ ਤੁਸੀਂ ਜਿਉਂ ਧੁੱਸ ਦਿੱਤੀ ਉਸੇ ਚੀਜ਼ ਨੂੰ ਲੈ ਕੇ। ਤੇ ਕਮਾਲ ਦੀ ਗੱਲ ਇਹ ਹੈ ਵੀ 262 ਪੰਨੇ ਤੋਂ ਸੁਖਮਣੀ ਸਾਹਿਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਤੋਂ ਦਾ ਆਰੰਭ ਹੁੰਦਾ, 261 ਪੰਨੇ ਕਿੰਨੇ ਪੜੇ ਨੇ? ਤੇ 200 ਜੇ ਮੈਂ ਨਾ ਭੁੱਲਦਾ ਹਾਂ ਵੀ 294-96 ਤੇ ਜਾ ਕੇ ਸੁਖਮਣੀ ਦੇ ਪਾਠ ਦੀ ਸਮਾਪਤੀ ਹੋ ਜਾਂਦੀ ਹੈ। 296 ਤੋਂ ਲੈ ਕੇ 1430 ਤੱਕ ਕਿਹਨੇ ਪੜ੍ਹਿਆ? 296 ਤੋਂ ਲੈ ਕੇ 1430 ਤੱਕ ਦੇ ਵਿਚਲੇ ਜਿਹੜੇ ਗੁੜਕੇ ਨੇ ਕਿੰਨੇ ਕੁ ਤੁਹਾਡੇ ਹੱਥਾਂ ਵਿੱਚ ਆਏ? ਨਹੀਂ ਆਏ। ਅਗਲਿਆਂ ਨੇ ਜੇ ਸ਼ਬਦ ਵੀ ਚੁਣ ਕੇ ਦੇਣੇ ਸੀ ਤੇ ਉਹਨੇ ਕੁਝ ਕੁ ਚੁਣ ਕੇ ਦੇ ਦਿੱਤੇ, ਆਪਣੇ ਕੋਲੋਂ ਲਿਖ ਦਿੱਤਾ ਵੀ ਦੁੱਖ ਭੰਜਨੀ ਪੜ੍ਹ ਲਿਓ, ਆਹ ਪੜ੍ਹ ਲਿਓ, ਫਲਾਨਾ ਪੜ੍ਹ ਲਿਓ। ਕਦੀ ਅਸੀਂ ਇਸ ਬੰਨੇ ਸੋਚ ਕੇ ਵੇਖੀਏ, ਖਿਮਾ ਚਾਹੁੰਦਾ ਮੈਂ, ਵੀ ਅਸੀਂ 262 ਤੇ ਸਿੱਧਾ ਜਾ ਡਿੱਗੇ, ਸਿੱਧਾ ਜਾ ਕੇ, ਮਤਲਬ ਉੱਦਾਂ ਦੀ ਗੱਲ ਹੈ ਵੀ ਇੱਕ ਕਲਾਸ ਵਿੱਚ ਸਟੱਡੀ ਹੋ ਰਹੀ ਹੈ ਤੇ ਇੱਕ ਮੇਰੇ ਵਰਗਾ ਚਲਾਕ ਬੱਚਾ ਗਿਆ, ਉਹਨੇ ਜਾ ਕੇ ਕਿਤਾਬ ਦੇ ਉਸ ਪੜ੍ਹਾਏ ਜਾ ਰਹੇ ਚੈਪਟਰ ਦੇ ਉਹ ਸਾਇੰਸ ਦੀ ਕਿਤਾਬ ਦੇ ਪਹਿਲਾਂ 200-400 ਪੇਜ ਛੱਡ ਦਿੱਤਾ ਤੇ ਅਖੀਰ ਤੇ ਜਾ ਕੇ ਇੱਕ ਚੈਪਟਰ ਨੂੰ ਪੜ੍ਹ ਕੇ ਤੇ ਉਹ ਕਹਿੰਦਾ ਵੀ ਵਾਹ ਵਾਹ ਕਮਾਲ ਹੋ ਗਈ। ਆਪਣੇ ਆਪ ਹੀ ਇੱਕ ਭਰਮ ਸਿਰਜ ਲਿਆ ਜਾਂਦਾ, ਆਪਣੇ ਆਪ ਹੀ, ਆਪਣੇ ਆਪ ਹੀ ਅਸੀਂ, ਅੱਛਾ ਸਾਨੂੰ, ਅਸੀਂ ਕਿਸੇ ਨੂੰ ਨਹੀਂ ਠੱਗ ਰਹੇ, ਅਸੀਂ ਆਪਣੇ ਆਪ ਨੂੰ ਠੱਗ ਰਹੇ ਹਾਂ। ਵੇਖੋ, ਤੁਹਾਨੂੰ ਬਹੁਤ ਸਾਰੇ ਕਹਿ ਸਕਦੇ ਨੇ, ਬੜੇ ਹੋਰ ਪ੍ਰਚਾਰਕ ਨੇ, ਤੁਹਾਨੂੰ ਕਹਿਣਗੇ ਵੀ ਤੁਸੀਂ ਬੜਾ ਚੰਗਾ ਕਰਮ ਕਰਦੇ ਹੋ ਜੀ, ਬੜਾ ਮਹਾਨ ਕਰਮ ਹੈ, ਕਹੀ ਜਾਣ, ਕੋਈ ਫਰਕ ਨਹੀਂ। ਜੇ ਸਾਰੇ ਉਹਨਾਂ ਵਰਗੇ ਹੋ ਗਏ ਫਿਰ ਤੇ ਕੋਈ ਗੱਲ ਨਹੀਂ ਕਰ ਸਕਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਧੇ ਅੰਕ 262 ਉੱਤੇ ਪਹੁੰਚ ਗਏ ਤੇ ਫਿਰ ਜਾਂ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਹੈ ਉਦੋਂ ਸਿੱਧੇ 1426 ਤੇ ਪਹੁੰਚ ਜਾਂਦੇ ਆਪਾਂ। ਸਲੋਕ ਮਹਿਲਾ ਨਾਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ। 1426 ਤੋਂ ਪਹਿਲਾਂ ਵੀ ਆਓ ਨਾ, ਉਸ ਤੋਂ ਪਹਿਲਾਂ ਵੀ ਆਓ। ਤੋ ਖੈਰ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਹੈ। ਮਹਾਰਾਜ ਨੇ ਆਖਿਆ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਆਖਿਆ ਮਾਸ ਦਾ ਝਗੜਾ ਮੂਰਖ ਲੋਕ ਪਾਉਂਦੇ ਨੇ, ਜਿਨ੍ਹਾਂ ਨੂੰ ਕੋਈ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਸਮਝ ਨਹੀਂ ਹੈ। ਕੌਣ ਮਾਸ, ਕੌਣ ਸਾਗ ਕਹਾਵੇ? ਆਖਿਆ ਕੀ ਮਾਸ ਤੇ ਕੀ ਸਾਗ ਇੱਕੋ ਜਿਹਾ ਹੀ ਹੁੰਦਾ? ਹੁਣ ਇਹ ਮੇਰਾ ਸ਼ਬਦ ਨਹੀਂ ਹੈ, ਮੇਰੇ ਤੇ ਸਵਾਲ ਨਾ ਕਰਿਓ, ਇਹ ਗੁਰੂ ਨਾਨਕ ਸਾਹਿਬ ਨੇ ਆਖਿਆ। ਉਹਨੇ ਆਖਿਆ ਕੀ ਮਾਸ ਤੇ ਕੀ ਸਾਗ ਇੱਕੋ ਹੀ ਹੈ, ਬਸ ਫਰਕ ਇੰਨਾ ਕਿ ਮਾਸ ਦਾ ਜਿਹੜਾ ਜਾਨਵਰ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ, ਪਰ ਜਦੋਂ ਸਾਗ ਦੇ ਪੱਤ ਨੂੰ ਤੋੜਿਆ ਤੁਸੀਂ, ਉਹਦੇ ਵਿੱਚੋਂ ਵੀ ਜਾਨ ਹੈ, ਉਹਦੇ ਵਿੱਚੋਂ ਵੀ ਪਾਣੀ ਸਿਮਿਆ, ਉਹ ਤੁਹਾਨੂੰ ਨਜ਼ਰ ਨਹੀਂ ਆਇਆ। ਸਤਿਗੁਰ ਨੇ ਆਖਿਆ ਇਹ ਪਾਪ ਦੀ ਖੇਡ ਹੀ ਕੋਈ ਨਹੀਂ। ਕੌਣ ਮਾਸ, ਕੌਣ ਸਾਗ ਕਹਾਵੇ, ਕਿਸਮੈਂ ਪਾਪ ਸਮਾਣੇ? ਆਖੇ ਕਿਹਦੇ ਵਿੱਚ ਪਾਪ ਹੈ ਭਾਈ, ਮੈਨੂੰ ਦੱਸੋ ਤੇ ਸਹੀ, ਕਿਹਦੇ ਵਿੱਚ ਪਾਪ ਹੈ? ਕੌਣ ਮਾਸ, ਕੌਣ ਸਾਗ ਕਹਾਵੇ, ਕਿਸਮੈਂ ਪਾਪ ਸਮਾਣੇ, ਗੈਂਡਾ ਮਾਰ ਹੋਮ ਜਾਂ ਕੀਏ ਦੇਵਤਿਆਂ ਕੀ ਬਾਣੇ। ਦੇਵਤਿਆਂ ਨੂੰ ਖੁਸ਼ ਕਰਨ ਲਈ ਤੁਸੀਂ ਗੈਂਡੇ ਮਾਰੇ, ਵੱਡੇ ਜਾਨਵਰ ਮਾਰੇ, ਹੁੰਦਾ ਹੈ ਨਾ, ਨਿਹੰਗ ਸਿੰਘ ਬੱਕਰੇ ਝੜਕਾਉਂਦੇ ਨੇ ਨਾ, ਜਾਓ ਕਹਿ ਕੇ ਵੇਖੋ ਤੁਸੀਂ ਪਾਪ ਕਮਾਉਂਦੇ ਹੋ, ਫਿਰ ਮੈਨੂੰ ਆਣ ਕੇ ਵਾਪਸ ਦੱਸਿਓ ਵੀ ਅਸੀਂ ਕਹਿ ਆਏ ਹਾਂ। ਗੈਂਡਾ ਮਾਰ ਹੋਮ ਜੱਗ ਕੀਏ ਦੇਵਤਿਆਂ ਕੀ ਬਾਣੇ। ਬਾਬੇ ਨੇ ਆਖਿਆ ਮਾਸ ਛੋੜ ਬੈਸ ਨੱਕ ਪਕੜੇ ਰਾਤੀ ਮਾਨਸ। ਆ ਇਹ ਗੱਲ ਜੇ ਕਿਸੇ ਨੂੰ ਇਸ ਤੋਕ ਦੇ ਅਰਥ ਸਮਝ ਲੱਗੇ ਹੋਣ ਤੇ। ਆਖਿਆ ਮਾਸ ਨੂੰ ਛੱਡ ਕੇ ਨੱਕ ਫੜ ਲੈਂਦੇ ਨੇ ਇੱਦਾਂ ਕਰਕੇ, ਮਾਸ ਛੋੜ ਬੈਸ ਨੱਕ ਪਕੜੇ ਇੱਦਾਂ ਕਰਕੇ, ਬੜੀ ਭੈੜੀ ਸਮੈਲ ਆਉਂਦੀ ਹੈ, ਬੜੀ ਬਦਬੂ ਆਉਂਦੀ ਹੈ। ਮਹਾਰਾਜ ਨੇ ਆਖਿਆ ਟਕਿਆ ਰਿਹਾ ਬਦਬੂ ਵਾਲਿਆ, ਮੈਂ ਤੈਨੂੰ ਵੇਖਿਆ, ਕਿੰਨਿਆਂ ਦਾ ਹੱਕ ਮਾਰ ਕੇ ਖਾਣਾ, ਕਿੰਨਿਆਂ ਦੀਆਂ ਤਨਖਾਹਾਂ ਦੱਬ ਗਿਆ, ਕਿੰਨਿਆਂ ਦੇ ਡਾਲਰ ਦੱਬ ਗਿਆ। ਉਹਦਾ ਕਹਿੰਦੇ ਨਾ ਭਾਈ ਸਾਹਿਬ ਜੀ, ਅਸੀਂ ਤੇ ਨੌਨ ਵੈਜ ਦੇ ਨੇੜੇ ਨਹੀਂ ਜਾਂਦੇ ਨਾ। ਤੋ ਗੁਰਦੇਵ ਨੇ ਸਪਸ਼ਟ ਗੱਲ ਆਖੀ, ਆਖਿਆ ਜਿਹੜੇ ਰਾਤਾਂ ਨੂੰ ਮਨੁੱਖ ਖਾਂਦੇ ਨੇ ਉਹ ਮਾਸ ਵੱਲ ਵੇਖ ਕੇ ਨੱਕ ਫੜ ਲੈਂਦੇ ਨੇ, ਇਦਾਂ ਕਰਕੇ ਮਾਸ ਛੋੜ ਬੈਸ ਨੱਕ ਪਕੜੇ। ਵੇਖੋ ਇਹਨੂੰ ਏਦਾਂ ਨਾ ਲਿਓ ਵੀ ਮੈਂ ਕੋਈ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਜਾ ਕੇ ਛਕ ਲਓ, ਤੇ ਇਹਨੂੰ ਏਦਾਂ ਵੀ ਨਾ ਲਿਓ ਵੀ ਜਿਹੜੇ ਖਾਂਦੇ ਨੇ ਮੈਂ ਉਹਨਾਂ ਨੂੰ ਕਹਿ ਰਿਹਾ ਛੱਡ ਦਿਓ, ਇਹ ਤੁਹਾਡਾ ਆਪਣਾ ਫੈਸਲਾ। ਮਾਸ ਛੋੜ, ਮਾਸ ਨੂੰ ਛੱਡ ਕੇ ਬੈਸ ਨੱਕ ਪਕੜੇ ਬਹਿੰਦੇ ਨੇ ਨੱਕ ਫੜ ਕੇ, ਕੌਣ? ਬਾਬੇ ਨੇ ਆਖਿਆ ਰਾਤੀ ਮਾਨਸ ਖਾਣੇ, ਜਿਹੜੇ ਰਾਤ ਨੂੰ ਮਨੁੱਖਾਂ ਨੂੰ ਲੁੱਟਦੇ ਨੇ ਨਾ ਦਿਨੇ, ਉਹ ਕਹਿੰਦੇ ਨੇ ਵੀ ਨਹੀਂ ਨਹੀਂ ਮਾਸ ਤੋਂ ਕੋਲੋਂ ਤੇ ਸਾਨੂੰ ਮੁਸ਼ਕ ਆਉਂਦਾ ਏ। ਅੱਛਾ ਭਾਈ, ਜਦੋਂ ਤੂੰ ਕਿਸੇ ਦੇ ਡਾਲਰ ਨਹੀਂ ਪੇ ਕਰਦਾ, ਜਦੋਂ ਕਿਸੇ ਗਰੀਬ ਦਾ ਖੂਨ ਨਿਚੋੜ ਲਿਆ ਸਾਰੇ ਦਿਨ ਦਾ, ਤੂੰ ਦੱਸ ਇਹ ਮਾਸ ਨਾਲੋਂ ਕਿਹੜੀ ਗੱਲ ਘੱਟ ਰਹੀ ਤੇਰੀ, ਕਿਹੜੀ ਘੱਟ ਰਹੀ? ਤੂੰ ਕਹਿੰਦਾ ਵੀ ਮੈਂ ਕਿਸੇ ਦੀ ਗਰਦਨ ਉੱਤੇ ਛੁਰੀ ਨਹੀਂ ਚਲਾਈ, ਤੇ ਜਿਹਦਾ ਟੱਬਰ ਭੁੱਖਾ ਬੈਠਾ, ਜਿਹਦੇ ਪਰਿਵਾਰ ਨੂੰ ਆਸ ਸੀ, ਤੂੰ ਦੱਸ ਕਿੰਨੇ ਟੱਬਰਾਂ ਨੂੰ ਤੂੰ ਬਿਨਾਂ ਛੁਰੀ ਚਲਾਏ ਸ਼ਹੀਦ ਕਰ ਦਿੱਤਾ, ਕਿੰਨਿਆਂ ਨੂੰ ਮਾਰ ਦਿੱਤਾ? ਮਾਸ ਛੋੜ ਬੈਸ ਨੱਕ ਪਕਣੇ ਰਾਤੀ ਮਾਨਸ ਖਾਣੇ, ਆਖਿਆ ਫੜ ਕਰ ਲੋਕਾਂ ਨੂੰ ਦਿਖਲਾਵੇ, ਲੋਕਾਂ ਨੂੰ ਵਿਖਾਉਂਦੇ ਨੇ, ਲੋਕਾਂ ਨੂੰ ਕਹਿੰਦੇ ਨੇ ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਧੇ ਸਿਓ ਕਿਆ ਕਹੀ। ਆਖਿਆ ਇਹਨੂੰ ਅੰਨੇ ਮਨੁੱਖ ਨੂੰ ਕੀ ਸਮਝਾਓਗੇ ਤੁਸੀਂ, ਨਾਨਕ ਅੰਧੇ ਸਿਓ ਕਿਆ ਕਹੀਐ ਕਹਿ ਨਾ ਕਹਿ ਸੂਝੈ। ਹੁਣ ਸਤਿਗੁਰ ਨੇ ਅੱਗੇ ਇੱਥੇ ਇੱਕ ਜਿਹੜੀ ਪੰਕਤੀ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਸੀ ਵੀ ਬਾਣੀ ਕੌਂਟਰਾਡਿਕਟ ਨਹੀਂ ਹੈ, ਵੀ ਇੱਕ ਜਗ੍ਹਾ ਤੇ ਕੁਝ ਗੁਰੂ ਸਾਹਿਬ ਹੋਰ ਕਹਿ ਰਹੇ ਨੇ, ਦੂਜੀ ਜਗ੍ਹਾ ਤੇ ਕੁਝ ਹੋਰ ਕਹਿ ਰਹੇ ਨੇ। ਹੁਣ ਇੱਥੇ ਬਾਬੇ ਨੇ ਆਖਿਆ ਮਾਤ ਪਿਤਾ ਕੀ ਰਕਤ ਨਿਪੁੰਨੇ ਮੱਛੀ ਮਾਸ ਨਾ ਖਾਹੇ ਖਾਹੀ। ਆਖਿਆ ਮਾਂ ਦੀ ਤੇ ਪਿਤਾ ਦੀ ਰਕਤ ਤੋਂ ਜੰਮੇ ਹੋਏ, ਇਹ ਕਹਿੰਦੇ ਨੇ ਭਾਈ ਅਸੀਂ ਨਾ ਮੱਛੀ ਖਾਂਦੇ ਤੇ ਨਾ ਅਸੀਂ ਮਾਸ ਖਾਂਦੇ ਹਾਂ, ਇਸਤਰੀ ਪੁਰਖੇ ਜਾਂ ਨਿਸ ਮੇਲਾ ਉਥੇ ਮੰਦ ਕਮਾਹੀ। ਹੁਣ ਆਪ ਇਹਦੇ ਅਰਥ ਪੜ੍ਹ ਕੇ ਤੁਸੀਂ ਵੇਖਿਓ, ਬਾਬੇ ਨੇ ਆਖਿਆ ਮਾਸੋਂ ਨਿੰਮੇ ਮਾਸੋਂ ਜੰਮੇ, ਬੰਦੇ ਦਾ ਜਨਮ ਕਿੱਥੋਂ ਹੋਇਆ? ਮਾਸ ਤੋਂ। ਮਾਸੋਂ ਨਿੰਮੇ ਮਾਸ ਦਾ ਮਿਲਾਪ ਹੋਇਆ, ਦੋ ਮਾਸਾਂ ਦਾ ਮਿਲਾਪ ਹੋਇਆ ਤੇ ਬੱਚੇ ਦੀ ਪੈਦਾਇਸ਼ ਹੋਈ। ਮਾਸੋਂ ਨਿੰਮੇ ਮਾਸੋਂ ਜੰਮੇ, ਹਮ ਮਾਸੇ ਕੇ ਭਾਂਡੇ, ਅਸੀਂ ਕਾਹਦੇ ਭਾਂਡੇ ਹਾਂ, ਸਾਰੇ ਕਾਹਦੇ ਬਣੇ ਆ? ਮਾਸ ਦੇ। ਬਾਬੇ ਨੇ ਆਖਿਆ ਗਿਆਨ ਧਿਆਨ ਕਸ਼ ਸੂਝੈ ਨਾ ਹੀ ਚਤੁਰ ਕਹਾਵੈਂ ਭਾਂਡੇ। ਤੋ ਇਸ ਸਲੋਕ ਵਿੱਚ ਜਿਹੜੀ ਗੱਲ ਕਬੀਰ ਸਾਹਿਬ ਨੇ ਆਖੀ ਹੈ ਨਾ, ਇਹ ਹੈ ਕਿ ਕਈ ਵਾਰ ਬੰਦਾ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਕੇਵਲ ਖਾਣਾ ਪੀਣਾ ਤੇ ਐਸ਼ ਹੀ ਕਰ ਲੈਂਦਾ ਹੈ। ਜਿਵੇਂ ਆਮ ਇੱਕ ਬਚਨ ਹੋਰ ਵੀ ਸਤਿਗੁਰ ਦੀ ਬਾਣੀ ਦਾ ਆਉਂਦਾ ਹੈ, ਉੱਥੇ ਮਹਾਰਾਜ ਕਹਿੰਦੇ ਨੇ ਵਾਮ ਮਾਰਗੀਆਂ ਦੇ ਬਾਰੇ, ਮਹਾਰਾਜ ਨੇ ਆਖਿਆ ਸੀ ਇੱਕ ਤਪੱਤਰ ਪਰ ਉਰਕਟ ਕੁਰਕਟ, ਇੱਕ ਤਪੱਤਰ ਪਰ ਪਾਣੀ। ਉਹ ਕੀ ਕਰਦੇ ਨੇ? ਉਹ ਇਕੱਠੇ ਹੋ ਕੇ ਬਹਿੰਦੇ ਨੇ। ਉਹਨਾਂ ਨੇ ਆਪਣੇ ਜੀਵਨ ਦਾ ਪ੍ਰਯੋਜਨ ਇਹ ਮੰਨ ਲਿਆ ਵੀ ਇੱਕ ਪੱਤਰ ਦੇ ਵਿੱਚ ਉਹਨਾਂ ਨੇ ਕੁੱਕੜ ਪਾ ਲਿਆ ਤੇ ਇੱਕ 'ਚ ਸ਼ਰਾਬ ਪਾ ਲਈ, ਇੱਦਾਂ ਇੱਕ ਤਪੱਤਰ ਪਰ ਉਰਕਟ ਕੁਰਕਟ, ਇੱਕ ਤਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀ ਆ ਬੈਠੇ। ਆਖਿਆ ਆਸੇ ਪਾਸੇ ਉਹ ਜੋਗੀ ਬਹਿ ਗਏ ਸ਼ਰਾਬ ਦਾ ਘੜਾ ਭਰ ਕੇ ਤੇ ਨਾਲ ਮਾਸ ਭਰ ਕੇ, ਉਹਨਾਂ ਨੇ ਆਪਣੀ ਜ਼ਿੰਦਗੀ ਉੱਥੇ ਹੀ ਖਰਾਬ ਕਰ ਲਈ, ਕੋਈ ਜੀਵਨ ਦਾ ਮਨੋਰਥ ਉੱਚਾ ਨਹੀਂ ਹੋਇਆ। ਤੇ ਦੂਜੇ ਪਾਸੇ ਜਿਨ੍ਹਾਂ ਨੇ ਮੱਛੀ ਦੀ ਗੱਲ ਕੀਤੀ, ਉਹਨਾਂ ਵੀ ਇਹ ਆਖਿਆ ਵੀ ਮੱਛੀ ਕਾਮ ਵਾਸਨਾ ਨੂੰ ਜਿਹੜੀ ਹੈ ਉਹ ਹਲੂਣਾ ਦਿੰਦੀ ਹੈ, ਇਸ ਕਰਕੇ ਉਹਨਾਂ ਮੱਛੀ ਰੱਖ ਲਈ, ਨਾਲ ਉਹਨਾਂ ਨੇ ਸ਼ਰਾਬ ਰੱਖ ਲਈ। ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਉਹਨਾਂ ਨੇ ਜਿਹੜਾ ਹੈ ਕੇਵਲ ਭੋਗਾਂ ਤੱਕ ਸੀਮਤ ਕਰ ਲਿਆ। ਬਾਬੇ ਨੇ ਉੱਥੇ ਇਹ ਇੱਥੇ ਇਹ ਸ਼ਬਦ ਵਿੱਚ ਇਹਦੀ ਗੱਲ ਆਖੀ ਹੈ। ਤੋ ਇਹ ਹੈ ਇਹਦਾ ਮਤਲਬ। ਤੋ ਬਾਬਾ ਕਬੀਰ ਸਾਹਿਬ ਨੇ ਜਿੱਥੇ ਇਹ ਜ਼ਿਕਰ ਕੀਤਾ ਉੱਥੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੂਜੇ ਵੀ ਆਪਾਂ ਪੜ੍ਹ ਲਈਏ। ਮਹਾਰਾਜ ਨੇ ਆਖਿਆ ਬੰਦਾ ਮਾਨਸ ਵੀ ਖਾਂਦਾ ਹੈ, ਇਕੱਲਾ ਮੱਛੀ ਨਹੀਂ ਖਾਂਦਾ, ਇਕੱਲਾ ਕੁੱਕੜ ਨਹੀਂ ਖਾਂਦਾ, ਇਕੱਲਾ ਬੱਕਰਾ ਨਹੀਂ ਖਾਂਦਾ, ਬੰਦਾ ਕੀ ਖਾਂਦਾ ਹੈ? ਬੰਦੇ ਨੂੰ ਵੀ ਖਾਂਦਾ ਹੈ। ਤੇ ਸਭ ਤੋਂ ਮਾੜੀ ਗੱਲ ਇਹ ਹੈ ਜਿਹੜਾ ਬੰਦੇ ਨੂੰ ਖਾਣਾ, ਸਭ ਤੋਂ ਮਾੜੀ ਗੱਲ ਇਹ ਹੈ ਜਿਹੜਾ ਬੰਦੇ ਨੂੰ ਖਾਣਾ। ਪੜ੍ਹੋ ਆਸਾ ਕੀ ਵਾਰ, ਤਾਂ ਹੀ ਮੈਂ ਕਹਿ ਰਿਹਾ ਵੀ ਅਸੀਂ 262 ਪੰਨੇ ਤੋਂ ਅੱਗੇ ਚੱਲ ਕੇ 462 ਤੇ ਵੀ ਚਲੇ ਜਾਈਏ ਜਿੱਥੇ ਆਸਾ ਕੀ ਵਾਰ ਹੈ, ਉੱਥੇ ਵੀ ਪਹੁੰਚ ਕੇ 200 ਅੰਕ ਹੋਰ ਅੱਗੇ ਜਾਈਏ। ਹੁਣ ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਨਸ ਖਾਣੇ ਕਰੈ ਨਿਵਾਜ਼। ਆਖਿਆ ਬੰਦੇ ਨੂੰ ਖਾਣ ਵਾਲੇ ਕੀ ਪੜ੍ਹ ਰਹੇ ਨੇ? ਨਮਾਜ਼ਾਂ ਪੜ੍ਹ ਰਹੇ ਨੇ, ਨਮਾਜ਼ਾਂ ਰੱਬ ਨੂੰ ਧਿਆ ਰਹੇ ਨੇ। ਕਿਹਨੂੰ ਖਾ ਕੇ ਆਏ ਨੇ? ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਬੰਦੇ ਖਾਂਦਾ ਰਿਹਾ ਤੇ ਸ਼ਾਮ ਨੂੰ ਆ ਕੇ ਗੁਰਦੁਆਰੇ ਚੌਂਕੜੀ ਮਾਰ ਕੇ ਤੇ ਆਂਦਾ ਸੋਹਿਲਾ ਪੜ੍ਹਨਾ ਮੈਂ। ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਬੰਦੇ ਹੀ ਖਾਂਦਾ ਰਿਹਾ, ਸ਼ਾਮ ਨੂੰ ਕਹਿੰਦਾ ਵੀ ਮੈਂ ਸੋਦਰ ਦਾ ਪਾਠ ਕਰਕੇ ਆਇਆ, ਲੈ ਬਸ ਇੱਥੇ ਧਰਮ ਕਰਮ ਪੂਰਾ ਹੋ ਗਿਆ ਇੱਥੇ। ਤੋ ਬੰਦਾ ਬੜਾ ਚਲਾਕ ਹੈ। ਬੰਦਾ ਕਹਿੰਦਾ ਹੈ ਵੀ ਮੈਂ ਆਪਣੀਆਂ ਆਦਤਾਂ ਤੇ ਉਹ ਸੁਭਾਅ ਨੂੰ ਛੱਡਣਾ ਨਹੀਂ ਜਿਹੜਾ ਬੰਦੇ ਖਾਣ ਵਾਲਾ ਹੈ, ਮੈਂ ਆਪਣੇ ਉਸ ਸੁਭਾਅ ਦਾ ਤਿਆਗ ਨਹੀਂ ਕਰਨਾ, ਪਰ ਹਾਂ ਮੈਂ ਥੋੜਾ ਜਿਹਾ ਦੁਨੀਆਂ ਲੋਕਾਚਾਰੀ ਤੇ ਰੱਬ ਨੂੰ ਖੁਸ਼ ਕਰਨ ਲਈ ਥੋੜੀ ਜਿਹੀ ਬਾਣੀ ਵੀ ਪੜ੍ਹ ਲਿਆ ਕਰਾਂਗਾ, ਇੱਕ ਅੱਧਾ ਕੋਈ ਖੰਡ ਪਾਠ ਵੀ ਕਰਾ ਲਵਾਂਗਾ, ਕੋਈ ਸਹਿਜ ਪਾਠ ਵੀ ਕਰਾ ਲਵਾਂਗਾ, ਤਾਂ ਕਿ ਆਪਣਾ ਢੰਡੋਰਾ ਇਹ ਪਿੱਟਿਆ ਜਾ ਸਕੇ ਵੀ ਨਹੀਂ ਮੈਂ ਧਰਮੀ ਬੰਦਾ ਨਹੀਂ ਹਾਂ, ਦੁਨੀਆਂ ਦੇ ਲੋਕੋ ਮੈਂ ਧਰਮ ਵੀ ਕਮਾ ਰਿਹਾ, ਮੈਂ ਧਰਮ ਹੀ ਕਮਾ ਰਿਹਾ। ਬਾਬੇ ਨੇ ਆਖਿਆ ਨਹੀਂ, ਚੰਗੇ ਕਰੈਕਟਰ ਤੋਂ ਬਿਨਾਂ ਧਰਮ ਨਹੀਂ ਹੁੰਦਾ। ਤੇ ਚੰਗੇ ਕਰੈਕਟਰ ਦੀ ਨਿਸ਼ਾਨੀ ਕੀ ਹੈ? ਜਦੋਂ ਤੁਹਾਡੇ ਜੀਵਨ ਵਿੱਚ ਸੱਚ ਹੋਵੇ, ਸੰਤੋਖ ਹੋਵੇ, ਦਇਆ ਹੋਵੇ, ਗੁਣ ਹੋਵੇ, ਜੇ ਜੀਵਨ ਵਿੱਚ ਇਹ ਚੀਜ਼ਾਂ ਨੇ, ਫਿਰ ਹੀ ਬੰਦਾ ਚੰਗਾ ਧਰਮੀ ਹੈ। ਤੋ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਕਬੀਰ ਭਾਂਗ ਮਾਸ਼ੁਲੀ ਸੁਰਾ ਪਾਨ। ਹੁਣ ਕਬੀਰ ਸਾਹਿਬ ਨੇ ਵੇਖਿਆ ਵੀ ਬਨਾਰਸ ਦੇ ਤੱਟ ਦੇ ਉੱਤੇ ਬੜੇ ਐਸੇ ਸਿੱਧ ਜੋਗੀ ਬੈਠੇ ਹੋਏ ਨੇ ਜਿਹੜੇ ਨਾਲੇ ਤੇ ਗੰਗਾ 'ਚ ਇਸ਼ਨਾਨ ਕਰਦੇ ਨੇ, ਨਾਲੇ ਭਗਵਾਨ ਨੂੰ ਖੁਸ਼ ਕਰਨ ਲਈ ਕੀ ਕਰਦੇ ਨੇ, ਵਰਤ ਰੱਖੀ ਬੈਠੇ ਨੇ, ਤੇ ਨਾਲੇ ਜਿਹੜਾ ਹੈ ਉਹ ਪੂਰੀਆਂ ਐਯਾਸ਼ੀਆਂ ਵੀ ਕਰ ਰਹੇ ਨੇ, ਸਮਝਦੇ, ਸ਼ਰਾਬਾਂ ਪੀ ਲਈਆਂ, ਭੰਗਾਂ ਪੀ ਲਈਆਂ, ਕਿਸੇ ਜਜਮਾਨ ਨੂੰ ਕਹਿ ਦਿੱਤਾ ਵੀ ਹਾਂ ਵੀ ਲਈ ਆਈ, ਫੜੀ ਆਈ। ਉਹ ਆਖਿਆ ਤੁਹਾਡਾ ਕੀ ਫਾਇਦਾ ਫਿਰ ਇਸ ਚੀਜ਼ ਦਾ? ਤਾਂ ਉਹਨਾਂ ਨੇ ਉਸ ਚੀਜ਼ ਨੂੰ, ਉਸ ਜੀਵਨ ਨੂੰ ਸਾਡੇ ਸਾਹਮਣੇ ਰੱਖਿਆ। ਸਤਿਗੁਰ ਨੇ ਨਾ ਬਹੁਤ ਸਾਰੇ ਦੂਜੇ ਧਰਮਾਂ ਦੇ ਅਨਮਤਾਂ ਦੇ ਜੀਵਨ ਕਿਰਦਾਰ ਨੂੰ ਵੀ ਬਾਣੀ ਵਿੱਚ ਸਾਡੇ ਸਾਹਮਣੇ ਰੱਖਿਆ। ਜਿਵੇਂ ਮੰਨ ਲਓ ਇੱਕ ਉਦਾਹਰਨ ਹੋਰ ਦੇਵਾਂਗਾ ਤਾਂ ਕਿ ਗੱਲ ਥੋੜ੍ਹੀ ਜਿਹੀ ਸਪਸ਼ਟ ਹੋਵੇ। ਜਿਹੜੇ ਜੈਨੀ ਨੇ ਨਾ, ਜੈਨੀ ਸਾਧੂ ਜੀ, ਜਿਹੜੇ ਜੈਨੀ ਸਾਧੂ ਨੇ ਉਹ ਇਸ਼ਨਾਨ ਨਹੀਂ ਕਰਦੇ। ਉਹ ਕਹਿੰਦੇ ਨੇ ਜੇ ਅਸੀਂ ਇਸ਼ਨਾਨ ਕਰ ਲਿਆ ਤੇ ਨਿੱਕੇ ਨਿੱਕੇ ਜੀਵ ਜਿਹੜੇ ਸਾਡੇ ਸਰੀਰ ਉੱਤੇ ਨੇ ਉਹਨਾਂ ਨੇ ਮਰ ਜਾਣਾ ਤੇ ਅਸੀਂ ਜੀਵ ਹੱਤਿਆ ਨਹੀਂ ਕਰਨੀ। ਵੇਖੋ ਤੁਸੀਂ ਜੀਵ ਹੱਤਿਆ ਨੂੰ ਕਿੱਥੋਂ ਤੱਕ ਲੈ ਗਏ। ਤੇ ਜੇ ਕੋਈ ਇਹ ਬੰਦਾ ਕਹਿੰਦਾ ਹੈ ਵੀ ਮੈਂ ਕੁੱਕੜ ਮਾਰ ਦਿੱਤਾ, ਬੱਕਰਾ ਮਾਰ ਦਿੱਤਾ, ਜੀਵ ਹੱਤਿਆ ਹੋ ਗਈ, ਫਿਰ ਉਸ ਤੋਂ ਥੱਲੇ ਨੂੰ ਚੱਲੀਏ ਥੋੜ੍ਹਾ ਜਿਹਾ। ਜੈਨੀ ਜਿਹੜੇ ਨੇ ਉਹ ਨਹਾਉਂਦੇ ਵੀ ਨਹੀਂ। ਕਿਉਂ? ਕਿਉਂਕਿ ਉਹ ਕਹਿੰਦੇ ਨੇ ਅਸੀਂ ਜੀਵ ਹੱਤਿਆ ਨਹੀਂ ਕਰਨੀ, ਵੀ ਪਾਪ ਹੁੰਦਾ। ਹੁਣ ਇਸ ਤੋਂ ਅੱਗੇ ਚੱਲਿਓ, ਜਦੋਂ ਉਹ ਵਿਸ਼ਟਾ 'ਚ ਗਏ ਨਾ, ਖੁੱਲ੍ਹੇ 'ਚ ਵਿਸ਼ਟਾ ਜਾਂਦੇ ਨੇ, ਖੁੱਲ੍ਹੇ 'ਚ। ਹੁਣ ਵਿਸ਼ਟਾ ਜੇ ਤੁਹਾਨੂੰ ਸਮਝ ਲੱਗਦੀ ਹੈ ਤੇ ਲੈਟਰੀਨ ਨੂੰ ਕਹਿੰਦੇ ਨੇ, ਤੇ ਖੁੱਲ੍ਹੇ ਦੇ ਵਿੱਚ ਜਾਂਦੇ ਨੇ, ਤੇ ਜਾ ਕੇ ਜਦੋਂ ਉਹਨਾਂ ਨੇ ਵਿਸ਼ਟਾ ਕੀਤੀ ਤੇ ਫਿਰ ਉਹਨੂੰ ਜਦੋਂ ਉਹਨੂੰ ਫੋਲ ਦਿੰਦੇ ਨੇ ਜਦੋਂ ਸੁੱਕਦੀ ਹੈ। ਕਿਉਂ ਭਲਾ? ਕਿਉਂਕਿ ਵਿਸ਼ਟਾ ਦੇ ਵਿੱਚ ਵੀ ਕੀੜੇ ਹੁੰਦੇ ਨੇ, ਉਸ ਗੰਦਗੀ ਦੇ ਵਿੱਚ, ਉਸ ਮਲ ਵਿੱਚ ਵੀ ਕੀ ਨੇ, ਕੀੜੇ ਨੇ। ਉਹਨੂੰ ਫੋਲ ਦਿੱਤਾ ਇਸ ਕਰਕੇ ਵੀ ਇੱਥੇ ਵੀ ਜੀਵ ਹੱਤਿਆ ਨਾ ਹੋ ਜਾਵੇ। ਹੁਣ ਸਿਰ ਦਾ ਵਾਲ ਇਕੱਲਾ ਇਕੱਲਾ ਕਰਕੇ ਉਹ ਪਟਾ ਦਿੰਦੇ ਨੇ, ਇੱਕ ਇੱਕ ਕਰਕੇ। ਕਿਉਂ? ਕਿਉਂਕਿ ਨਹਾਉਂਦੇ ਨਹੀਂ, ਸਿਰ ਦੇ ਵਿੱਚ ਕਰਮ ਚੱਲ ਪਏ, ਜੂਆਂ ਚੱਲ ਪਈਆਂ, ਉਹਨਾਂ ਜੂਆਂ ਨੂੰ ਕੋਈ ਨੁਕਸਾਨ ਨਾ ਹੋਵੇ ਜਾਂ ਉਹ ਜੂਆਂ ਨਾ ਬਣਨ, ਇਸ ਕਰਕੇ ਇਕੱਲਾ ਇਕੱਲਾ ਵਾਲ ਸਿਰ ਦਾ, ਮਤਲਬ ਏਦਾਂ ਦਾ ਉਹਨਾਂ ਦਾ ਰਹਿਣ ਸਹਿਣ ਹੈ, ਏਦਾਂ ਦਾ ਜੀਵਨ ਹੈ ਵੀ ਉਹ ਨਹਾਉਂਦੇ ਨਹੀਂ, ਇਸ਼ਨਾਨ ਨਹੀਂ ਕਰਦੇ, ਵਿਸ਼ਟਾਂ ਨੂੰ ਫੋਲ ਦਿੰਦੇ ਨੇ ਤਾਂ ਕਿ ਜੀਵ ਹੱਤਿਆ ਨਾ ਹੋ ਜਾਵੇ। ਮਹਾਰਾਜ ਕਹਿੰਦੇ ਆ ਤੁਹਾਡੇ ਆ ਤੇ ਲਾਣਤ, ਏਦਾਂ ਹੀ ਬਾਬੇ ਨੇ ਸ਼ਬਦ ਵਰਤਿਆ, ਆਖਿਆ ਲਾਣਤ ਤੁਹਾਡੇ ਜੀਵਨ ਉੱਤੇ, ਲਾਣਤ। ਬਾਬੇ ਨੇ ਆਖਿਆ ਏਦਾਂ ਕਰੋ, ਜੇ ਤੁਸੀਂ ਨਹਾਉਣਾ ਨਹੀਂ ਤੇ ਫਿਰ ਕੀ ਕਰੋ ਵੀ ਸੱਤ ਚੱਟੇ ਸਵਾਹ ਦੇ ਲੈ ਕੇ ਨਾ ਤੇ ਆਪਣੇ ਸਿਰ 'ਚ ਪਾ ਲਓ, ਫਿਰ ਹੋਰ ਕੀ ਹੈ। ਜਿਵੇਂ ਕੋਈ ਬੰਦਾ ਨਹਾਵੇ ਨਾ ਤੇ ਮਾਂ ਕੀ ਹੋਵੇ ਵੀ ਇਹ ਨਹਾਉਂਦਾ ਨਹੀਂ ਤੇ ਉਹ ਕਵੇ ਫਿਰ ਏਦਾਂ ਘਰ ਹੋਰ ਲੇਟ ਲਾ ਜਾਂਦਾ, ਲੇਟਿਆ ਜਾਂਦਾ ਗਧਿਆਂ ਵਾਂਗੂ। ਤੇ ਮਹਾਰਾਜ ਨੇ ਆਖਿਆ ਨਾਨਕ, ਫਿਰ ਮੈਂ ਇੱਕ ਬੇਨਤੀ ਵਿੱਚ ਹੁਣ ਤੁਹਾਨੂੰ ਕਰਦੇ ਰਿਹਾ ਕਰਨਾ ਵੀ 262 ਅੰਕ ਤੋਂ ਅੱਗੇ ਵੀ ਤੁਰੋ, ਸੁਖਮਣੀ ਤੋਂ ਅੱਗੇ ਵੀ ਤੁਰੋ, ਤਾਂ ਹੀ ਆ ਸ਼ਬਦ ਪਤਾ ਲੱਗਣਗੇ। ਮਹਾਰਾਜ ਨੇ ਆਖਿਆ ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀਂ, ਆਖਿਆ ਜੇ ਇਹ ਸਿਰ ਖੋਣ ਵਾਲੇ ਨਹਾਉਂਦੇ ਨਹੀਂ ਤਾਂ ਸੱਤ ਚੱਟੇ ਸਿਰ ਸ਼ਾਹੀ, ਸ਼ਾਹੀ ਕਹਿੰਦੇ ਨੇ ਸਵਾਹ ਨੂੰ, ਆਖਿਆ ਹੋਰ ਸਵਾਹ ਪਾ ਲਓ ਆਪਣੇ ਸਿਰ ਦੇ ਵਿੱਚ। ਤੁਸੀਂ ਜੀਵ ਹੱਤਿਆ ਦੇ ਕੰਸੈਪਟ ਨੂੰ ਏਦਾਂ ਮੰਨ ਬੈਠੇ ਹੋ ਵੀ ਤੁਸੀਂ ਨਹਾਉਣਾ ਵੀ ਛੱਡ ਦਿੱਤਾ, ਤੁਸੀਂ ਇਸ਼ਨਾਨ ਕਰਨਾ ਵੀ ਛੱਡ ਦਿੱਤਾ। ਤੋ ਗੁਰਦੇਵ ਮਹਾਰਾਜ ਨੇ ਉਹਨਾਂ ਜੈਨੀਆਂ ਦਾ ਜੀਵਨ ਸਾਡੇ ਸਾਹਮਣੇ ਪੇਸ਼ ਕਰ ਦਿੱਤਾ। ਫਿਰ ਮਹਾਰਾਜ ਵਾਮ ਮਾਰਗੀਆਂ ਨੂੰ ਮਿਲਦੇ ਨੇ, ਗੁਰੂ ਨਾਨਕ ਸਾਹਿਬ ਇਤਿਹਾਸ ਨੂੰ ਪੜ੍ਹੋ, ਤੇ ਵਾਮ ਮਾਰਗੀ ਕੀ ਕਰਦੇ ਨੇ, ਉਹ ਕਹਿੰਦੇ ਨੇ ਵੀ ਇਹ ਦੁਨੀਆਂ ਜਿਹੜੀ ਹੈ ਇੱਕੋ ਹੀ ਜੀਵਨ ਮਿਲਿਆ ਹੈ, ਜੋ ਭੋਗਿਆ ਜਾਂਦਾ ਭੋਗ ਲਓ, ਤੁਸੀਂ ਵੇਸ਼ਵਾਗਾਮੀ ਕਰਨੀ ਆ, ਜੋ ਕਰਨਾ ਇਹ ਕਰ ਲਓ, ਇਹੋ ਇੱਕੋ ਲਾਈਫ ਹੈ, ਬਾਅਦ 'ਚ ਤੇ ਪਤਾ ਨਹੀਂ ਲੱਭਣੀ ਹੈ ਕਿ ਨਹੀਂ ਲੱਭਣੀ। ਬਾਬੇ ਨੇ ਆਖਿਆ ਨਹੀਂ, ਇਹ ਜ਼ਿੰਦਗੀ ਇਸ ਕੰਮ ਵਾਸਤੇ ਨਹੀਂ ਹੁੰਦੀ ਵੀ ਇਹਨੂੰ ਭੋਗਾਂ ਦੇ ਵਿੱਚ ਹੀ ਤੁਸੀਂ ਖਪਾ ਲਓ, ਤੋ ਭੋਗ ਕਦੀ ਜੀਵਨ ਨੂੰ ਤ੍ਰਿਪਤੀ ਨਹੀਂ ਦੇਣਗੇ। ਤੋ ਕਬੀਰ ਸਾਹਿਬ ਨੇ ਅੱਜ ਵੀ ਉਸੇ ਕੰਟੈਕਸਟ ਵਿੱਚ ਗੱਲ ਕਰਦੇ ਇਹ ਗੱਲ ਆਖੀ ਹੈ ਵੀ ਕਬੀਰ ਭਾਂਗ ਮਾਸ਼ਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ, ਵੀ ਭਾਈ ਤੁਸੀਂ ਕਾਹਦੇ ਸਾਧੂ ਹੋ, ਤੁਸੀਂ ਗੰਗਾ ਦੇ ਕੰਢੇ ਉੱਤੇ ਬੈਠੇ ਹੋ, ਲੋਕਾਂ ਨੂੰ ਧਰਮ ਦਾ ਉਪਦੇਸ਼ ਕਰਦੇ ਹੋ, ਪਰ ਤੁਹਾਡਾ ਜੀਵਨ ਗਲੀਚਿਆ ਗਿਆ, ਗਲੀਚਿਆ ਗਿਆ, ਭੰਗ ਨਾਲ ਰੱਜੇ ਡਿੱਗੇ ਫਿਰਦੇ ਹੋ। ਤੁਸੀਂ ਵੇਖ ਲਓ ਇੱਦਾਂ ਹੀ ਹੁੰਦਾ ਨਾ ਸਾਧੂ, ਲੋਕਾਂ ਕੋਲੋਂ ਪੈਸੇ ਮੰਗ ਕੇ 10-20 ਰੁਪਈਏ ਕੋਈ ਮੰਗ ਕੇ ਤੇ ਜਾ ਕੇ ਸ਼ਰਾਬ ਲੈ ਲਈ ਫਲਾਨੀ ਜਗ੍ਹਾ ਤੋਂ, ਕੁਝ ਖਾਣ ਪੀਣ ਨੂੰ ਲੈ ਲਿਆ, ਉਹ ਜਿੰਨਾ ਹੈ ਬਸ ਉਹਨਾਂ ਨੇ ਉਹ ਖਾ ਲਿਆ, ਉਹਨਾਂ ਨੂੰ ਇਹੋ ਹੀ ਧਰਮ ਲੱਗਦਾ। ਆਹ ਪੁਆਇੰਟ ਸਮਝਣ ਵਾਲਾ, ਉਹਨਾਂ ਨੂੰ ਇਹੋ ਹੀ ਧਰਮ ਲੱਗਦਾ ਏ ਵੀ ਆਪਾਂ ਲੋਕਾਂ ਕੋਲੋਂ 10-20 ਰੁਪਈਏ ਮੰਗ ਲਏ ਨੇ ਜਾਂ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਮੰਗ ਲਿਆ ਹੈ, ਹੁਣ ਆਪਾਂ ਜਾ ਕੇ ਆਪਣਾ ਪ੍ਰਯੋਜਨ ਕੀ ਵੀ ਤਕਾਲਾਂ ਜੀਆਂ ਪਈਆਂ ਨੇ ਤੇ ਜਾ ਕੇ ਆਪਾਂ ਸ਼ਰਾਬ ਲੈ ਲੈਣੀ ਹੈ, ਮੀਟ ਲੈ ਲੈਣਾ ਹੈ ਤੇ ਬਹਿ ਕੇ ਛਕ ਲੈਣਾ ਹੈ, ਤੇ ਆਹ ਹੈ ਧਰਮ। ਬਾਬੇ ਨੇ ਆਖਿਆ ਨਹੀਂ, ਇਹ ਕੋਈ ਧਰਮ ਨਹੀਂ ਹੈ। ਤੋ ਉਸ ਚੀਜ਼ ਨੂੰ ਸਤਿਗੁਰ ਨੇ ਇੱਥੇ ਜ਼ਿਕਰ ਕੀਤਾ, ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਅਰ ਨੇਮ ਕੀਏ ਤੇ ਸਭੈ ਰਸਾਤਲ ਜਾਏ। ਉਹਨਾਂ ਦੇ ਕੀਤੇ ਹੋਏ ਤੀਰਥ, ਕੀਤੇ ਹੋਏ ਇਸ਼ਨਾਨ ਵਿਅਰਥ ਚਲੇ ਗਏ। ਇੱਕ ਪਾਸੇ ਉਹ ਕਹਿੰਦੇ ਸੀ ਤੀਰਥ ਤੇ ਨਹਾਇਆ ਸਾਨੂੰ ਬੜਾ ਆਨੰਦ ਆਉਂਦਾ, ਅਸੀਂ ਸੁੱਖ ਫਲ ਦੀ ਪ੍ਰਾਪਤੀ ਕਰਦੇ ਹਾਂ, ਤੀਰਥ ਨਹਾਈਆ ਸੁੱਖ ਫਲ ਪਾਈਏ। ਇਹ ਜੋਗੀ ਮੰਨਦੇ ਨੇ, ਇਹ ਉਹ ਮੰਨਦੇ ਨੇ ਵੀ ਤੀਰਥਾਂ ਤੇ ਨਹਾ ਕੇ ਸੁੱਖ ਫਲ ਦੀ ਪ੍ਰਾਪਤੀ ਹੋਵੇਗੀ। ਬਾਬੇ ਨੇ ਆਖਿਆ ਅਸਲ ਵਿੱਚ ਤੁਸੀਂ ਰਸਾਤਲ ਵਿੱਚ ਗਏ ਹੋਏ ਹੋ। ਸਾਧ ਸੰਗਤ, ਰਸਾਤਲ ਦਾ ਅਰਥ ਹੁੰਦਾ ਨਰਕ। ਇੱਕ ਤੇ ਹੁੰਦਾ ਮੌਤ ਤੋਂ ਬਾਅਦ ਕਿਸੇ ਨੂੰ ਕੋਈ ਨਰਕ ਮਿਲੇ, ਇੱਕ ਹੈ ਵੀ ਕਈ ਲੋਕ ਭੋਗਾਂ ਵਿੱਚ ਇੰਨੇ ਗਲਤਾਨ ਹੋ ਜਾਂਦੇ ਨੇ, ਉਹ ਜਿਉਂਦਿਆਂ ਜੀ ਆਪਣੇ ਆਪ ਨੂੰ ਕੀ ਕਿੱਥੇ ਲੈ ਜਾਂਦੇ ਨੇ, ਨਰਕ ਵਿੱਚ। ਇਹਦੀ ਪ੍ਰਤੱਖ ਐਗਜ਼ਾਮਪਲ ਵੇਖ ਲਓ, ਡਾਊਨ ਟਾਊਨ ਤੁਸੀਂ ਚਲੇ ਜਾਓ, ਵੈਨਕੂਵਰ ਆਪਾਂ ਵੇਹਨੇ ਹੀ ਆ ਨਾ, ਉਹ ਕੀ ਕਰ ਰਹੇ ਨੇ ਉੱਥੇ। ਉਹਨਾਂ ਦਾ ਕੰਮ ਇਹ ਹੈ ਵੀ ਭੋਗ ਭੋਗ ਲਏ, ਸਰਕਾਰ ਨੇ ਪੈਸਾ ਪਾ ਦਿੱਤਾ, ਕਢਾ ਕੇ ਪੈਸਾ, ਨਸ਼ਾ ਲੈ ਲਿਆ ਤੇ ਜਿਹੜੇ ਕੋਈ ਬਰਗਰ ਸ਼ਰਗਰ ਖਾ ਲਏ, ਬਸ ਇਹੋ ਹੀ ਉਹਨਾਂ ਦੀ ਜ਼ਿੰਦਗੀ ਦਾ ਪ੍ਰਯੋਜਨ ਬਣ ਗਿਆ। ਹੁਣ ਤੁਸੀਂ ਦੱਸੋ ਵੀ ਜਿਹਨਾਂ ਨੇ ਇੱਥੇ ਇੰਨਾ ਨਰਕ ਭੋਗ ਲਿਆ, ਉਹਨਾਂ ਨੂੰ ਮਰਨ ਤੋਂ ਬਾਅਦ ਵਾਲੇ ਨਰਕਾਂ ਸਵਰਗਾਂ ਦੀ ਕਿਹਦੀ ਫਿਕਰ ਹੈ? ਇੱਥੇ ਹੀ ਬੰਦਾ ਨਰਕ ਭੋਗ ਰਿਹਾ। ਇੱਥੇ ਭੋਗੀ ਬੰਦਾ ਜਿਹੜਾ ਹੁੰਦਾ ਨਾ, ਜਿਹੜਾ ਪਦਾਰਥਾਂ ਦੇ ਚਸਕਿਆਂ ਵਿੱਚ ਇੰਨਾ ਜ਼ਿਆਦਾ ਫਸਿਆ ਹੋਵੇ, ਜਿਹਨੂੰ ਸਵੇਰੇ ਸ਼ਾਮ ਨਸ਼ੇ ਦੀ ਜਾਂ ਉਸ ਚੀਜ਼ ਦੀ ਇੰਨੀ ਜ਼ਿਆਦਾ ਲੱਤ ਹੋਵੇ ਵੀ ਉਹ ਤੋਂ ਬਿਨਾਂ ਤੇ ਉਹਦਾ ਗੁਜ਼ਾਰੇ ਕੋਈ ਨਹੀਂ, ਜ਼ਿੰਦਗੀ ਦਾ ਪ੍ਰਯੋਜਨ ਹੀ ਇਹ ਬਣ ਜਾਵੇ, ਉਹ ਇੱਥੇ ਹੀ ਰਸਾਤਲ ਵਿੱਚ ਹੈ, ਉਹ ਨਰਕ ਵਿੱਚ ਹੈ। ਹੁਣ ਗੱਲ ਆਪਾਂ ਆਪਣੀ ਵੀ ਕਰ ਲਈਏ ਥੋੜ੍ਹੀ ਜਿਹੀ, ਵੀ ਅਸੀਂ ਬੇਸ਼ੱਕ ਤੀਰਥ ਉੱਤੇ ਨਹੀਂ ਜਾਂਦੇ, ਅਸੀਂ ਬੇਸ਼ੱਕ ਵਰਤ ਨਹੀਂ ਰੱਖਦੇ, ਸਾਡਾ ਤੀਰਥ ਤੇ ਸਾਡਾ ਗੁਰੂ ਹੈ, ਸਾਡਾ ਤੀਰਥ ਸਾਡਾ ਗੁਰੂ ਹੈ। ਗੁਰਦੁਆਰਾ ਗੁਰੂ ਕੀ ਸੰਗਤ, ਇਹ ਕੀ ਹੈ? ਤੀਰਥ ਹੈ। ਇਸ ਤੀਰਥ ਵਿੱਚ ਚੁੱਭੀ ਮਾਰ ਕੇ ਗੁਰਬਾਣੀ ਦੇ ਗਿਆਨ ਵਿੱਚ ਮੈਂ ਆਪਣੇ ਆਪ ਨੂੰ ਸਵਾਰਨਾ ਹੈ, ਆਪਣੇ ਆਪ ਦਾ ਕਲਿਆਣ ਕਰਨਾ। ਪਰ ਜੇ ਮੈਂ ਆਪਣੀਆਂ ਸੁਭਾਅ ਆਪਣੀਆਂ ਆਦਤਾਂ ਨੂੰ ਬਦਲ ਨਹੀਂ ਰਿਹਾ, ਤੇ ਫਿਰ ਬਾਬੇ ਨੇ ਇਹ ਵੀ ਆਖਿਆ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜੀਅਸ ਹੋਰ। ਆਖਿਆ ਬਾਹਰ ਧੋਤੀ ਤੂੰ ਬੜੀ, ਅੰਦਰ ਵਿਸ ਨਕੋਰ। ਅੰਦਰ ਦਾ ਜ਼ਹਿਰ ਹੀ ਨਹੀਂ ਜੇ ਛੱਡਿਆ ਤੇ ਕੀ ਲਾਭ ਹੈ ਤੇਰਾ ਧਾਰਮਿਕ ਸਥਾਨ ਦੇ ਉੱਤੇ ਜਾਣ ਦਾ? ਕੀ ਲਾਭ ਹੈ ਕਿਸੇ ਤੀਰਥ ਵਿੱਚ ਜਾ ਕੇ ਇਸ਼ਨਾਨ ਕਰਨ ਦਾ? ਮਕਸਦ ਇਹੋ ਹੈ ਤੇਰੀ ਮੈਲ ਲੈ ਜਾਵੇ, ਤੈਨੂੰ ਜੀਵਨ ਦਾ ਢੰਗ ਜਿਹੜਾ ਹੈ ਉਹ ਆ ਜਾਵੇ। ਜੇ ਉਹ ਨਹੀਂ ਆ ਰਿਹਾ, ਹੁਣ ਬੰਦਾ ਅੱਧਾ ਕੁ ਧਰਮ ਰੱਖਦਾ, ਜੇ ਉਹਨੂੰ ਲੱਗਦਾ ਵੀ ਆਹ ਚੀਜ਼ ਮੈਂ ਨਾਲ ਜਿਹੜੀ ਹੈ ਨਾ ਇਹ ਵੀ ਥੋੜ੍ਹੀ ਥੋੜ੍ਹੀ ਰੱਖ ਲਾਂ, ਨਹੀਂ। ਜਦੋਂ ਬੰਦੇ ਨੇ ਧਰਮੀ ਬਣਨਾ ਹੈ, ਉਹ ਆਪਣੇ ਜੀਵਨ ਵਿੱਚੋਂ ਮੁਕੰਮਲ ਰੂਪ ਵਿੱਚ ਐਬਾਂ ਨੂੰ ਮੁਕਾਉਂਦਾ ਹੋਇਆ ਹੀ ਆਪਣੇ ਜੀਵਨ ਨੂੰ ਸਪੈਂਡ ਕਰਦਾ ਹੈ। ਦਾਵਾ ਕਦੀ ਨਹੀਂ ਕਰਦਾ ਉਹ, ਦਾਵਾ ਕਦੀ ਨਹੀਂ। ਜਿੰਨੇ ਦਾਅਵੇ ਕਰਨ ਵਾਲੇ ਹੁੰਦੇ ਨੇ ਨਾ, ਆਹ ਕਈ ਵਾਰ ਤੁਹਾਨੂੰ ਇੱਥੇ ਦਾਅਵੇ ਕਰਦੇ ਆਲੇ ਦੁਆਲੇ ਬੜੇ ਇਹੋ ਜਿਹੇ ਮਿਲ ਜਾਣਗੇ। ਜਿਹੜਾ ਬੰਦਾ ਇਹ ਕਹਿਣ ਲੱਗ ਪਿਆ ਵੀ ਮੈਂ ਅਹੰਕਾਰੀ ਨਹੀਂ, ਸਮਝੋ ਉਹਦੇ ਨਾਲ ਦਾ ਅਹੰਕਾਰੀ ਕੋਈ ਨਹੀਂ ਹੈਗਾ, ਉਹ ਅਹੰਕਾਰ 'ਚ ਹੀ ਹੈ। ਕਈ ਵਾਰ ਇੱਕ ਸ਼ਬਦ ਬੜਾ ਨਵਾਂ ਆਇਆ ਜੀ, ਨਿਸ਼ਕਾਮ। ਨਿਸ਼ਕਾਮ ਦਾ ਮਤਲਬ ਹੈ ਮੇਰੀ ਕੋਈ ਕਾਮਨਾ ਨਹੀਂ ਹੈ। ਬੰਦਾ ਕਹਿੰਦਾ ਜੀ ਮੈਂ ਨਿਸ਼ਕਾਮ ਹਾਂ, ਉਹਦੀ ਵੀ ਕੋਈ ਕਾਮਨਾ ਹੈ ਕਿਆ? ਨਿਸ਼ਕਾਮ ਨਹੀਂ ਬਣਿਆ ਜਾਂਦਾ। ਹੁਣ ਇੱਦਾਂ ਕਿਵੇਂ ਹੋ ਸਕਦਾ? ਇੱਕੋ ਐਗਜ਼ਾਮਪਲ ਦੇ ਕੇ ਮੈਂ ਫਤਿਹ ਬੁਲਾਵਾਂਗਾ। ਬੰਦਾ ਜਦੋਂ ਸੌਂ ਜਾਂਦਾ ਹੈ, ਜਿਹੜਾ ਬੰਦਾ ਸੁੱਤਾ ਹੋਵੇ ਉਹ ਕਹਿ ਸਕਦਾ ਹੈ ਵੀ ਮੈਂ ਸੁੱਤਾ ਹਾਂ? ਸਮਝੋ ਬੇਨਤੀ ਨੂੰ, ਬੰਦਾ ਸੁੱਤਾ ਹੋਵੇ ਤੇ ਸੁੱਤਾ ਬੰਦਾ ਕਦੀ ਕਹਿ ਸਕਦਾ ਮੈਂ ਸੁੱਤਾ ਹਾਂ? ਨਹੀਂ। ਜੇ ਉਹ ਕਹਿ ਰਹੇ ਨਾ ਵੀ ਮੈਂ ਸੁੱਤਾ ਹਾਂ, ਇਹਦਾ ਮਤਲਬ ਉਹ ਜਾਗਦਾ ਹੈ। ਸੁੱਤੇ ਕੋਲੋਂ ਕਦੀ ਨਹੀਂ ਬੋਲਿਆ ਜਾਂਦਾ, ਮਰਿਆ ਬੰਦਾ ਕਦੀ ਨਹੀਂ ਕਹਿ ਸਕਦਾ ਵੀ ਮੈਂ ਮਰਿਆ ਹਾਂ। ਇੱਦਾਂ 70 ਵਿਸ਼ੇ ਹੋਣ, ਕੋਈ ਮਰਿਆ ਬੰਦਾ ਪਿਆ ਹੋਵੇ, ਸਾਰੇ ਜਾਣੇ ਰੋਣ ਧੋਣ ਡਹਿ ਹੋਣ ਵੀ ਬੰਦਾ ਮਰ ਗਿਆ, ਵੀ ਉਹ ਕਵੇ, ਕੋਈ ਇੱਕ ਆਵੇ ਮੇਰੇ ਅਰਗਾ, ਉਹ ਆਖੇ ਨਹੀਂ ਨਹੀਂ ਮਰਿਆ ਨਹੀਂ ਜੀਂਦਾ ਜੇ, ਤੇ ਉਹ ਉੱਠ ਕੇ ਆਖੇ ਨਹੀਂ ਨਹੀਂ ਮੈਂ ਮਰਿਆ ਹੋਇਆ ਜੀ, ਮੈਂ ਮਰਿਆ ਹੋਇਆ, ਫਿਰ ਤੂੰ ਕਾਹਦਾ ਮਰਿਆ ਹੈ? ਕਿਉਂਕਿ ਮਰਿਆ ਦੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ ਨੇ। ਸੁੱਤੇ ਜਿਹੜਾ ਸੱਚੀ ਸੌਂ ਜਾਂਦਾ ਏ, ਉਹ ਕਦੀ ਹੋਕਾ ਮਾਰ ਕੇ ਗੱਲ ਨਹੀਂ ਕਹਿੰਦਾ ਮੈਂ ਸੁੱਤਾ ਹੋਇਆ, ਕਹਿੰਦਾ ਕਦੀ? ਤੇ ਜਿਹੜਾ ਕਹਿੰਦਾ ਨਾ ਮੈਂ ਨਿਸ਼ਕਾਮ ਹਾਂ, ਮੇਰੀ ਤੇ ਕੋਈ ਇੱਛਾ ਨਹੀਂ, ਅਸਲ ਵਿੱਚ ਉਹਦੀ ਇੱਛਾ ਹੈ, ਉਹ ਨਿਸ਼ਕਾਮ ਨਹੀਂ ਹੋਇਆ। ਤੋ ਇਹ ਸਾਡੀ ਜਿਹੜੀ ਬਿਰਤੀ ਹੈ, ਸਾਡੀ ਖੇਡ ਵੀ ਐਸੀ ਕੁਝ ਵਾਪਰਦੀ ਹੈ। तो गुरु कृपा करे इस तो अगलेरिया विचार आप कल दे दवाना विच सांझियां करांगे। धन्नवाद जी, भुल्लां चुक्कां दी खिमा। वाहिगुरु जी का खालसा, वाहिगुरु जी की
1: फतेह। हार्दिक धन्नवाद भाई साहब गुरशरण सिंह जी दा, जिन्हां ने अज दे शब्द दे नाल नाल कुछ बहुत सारिया ऐसिया विचार साढ़े नाल सांझियां कीतियां ने, जिन्हां नाल असी तकरीबन हर एक बंदा आपो अपने थां ते जुड़िया। पर कोशिश ये करनी चाहिए है कि आपां नूं किस चीज तो पातशाह ने वर्ज किया। गल्लां बातां तुसीं सुनियां, सारी कथा भी सुनी है, मास दा झगड़ा किन्ना और इस झगड़े नूं असीं कित्थों तक वधा लिया। पर जिहड़ा मास पातशाह ने गुरबाणी विच भाई साहब ने तुहाडे नाल सांझा किया वो तो खिमा करना। इतने तुम मैं सच दस्यो, जिन्हें भी विद्यार्थी स्टूडेंट्स इतने आए आ कि वह साढ़े को तो खुश गए ने, साढ़े परिवार तो खुश गए ने। अज साड़ी चर्चा इन्हों गलों की भी कैनेडा की जाके इंडिया च होंगी है कि इन लोगों ने साडा खून पी लिया। और कोई भी गुरमो प्यारो बच्चा इतने रोज सण के आ के रो बच्चे रोंदे सी अपने सिखां दे अपने दूजे दी, आ साडे को इन्ने पैसे मार गए, साडे को इन्ने पैसे मार गए। $12 की दिहाड़ी जिहड़ी $4-4 च बंदियां नूं काम कराया सी, बाकी भावें असी कही असीं मास नहीं खांदे, असीं शराब नहीं पींदे, असीं कुछ नहीं करदे, पर खिमा करन जिहड़ी रत पीती असीं, जिहड़ी रत पी रहे हां उह कदी सोचिआ? इत्थों गुरु पातशाह ने कहा उस मास दा झगड़ा तुसीं एवें पा लिआ, ते ज्ञान है ते ज्ञान दा झगड़ा भी अज तुसीं वेख लो किन्ना पिआ इत्थे। इस ज्ञान नूं भी असी खिमा करना, उन्हें सानू देह चो कढ़िया, शरीर चो कढ़िया, शब्द दे नाल जोड़िया, पर असी गुरु ग्रंथ साहिब नूं अज देह सरूप दे विच उही कर्म कराउणे चाहुंदे आ जो देह दे हुंदे आ। भई इहनूं ठंड लगदी है, इहनूं धुप लगदी है, इहनूं भुख लगदी है, इहदे वास्ते एसी चाहीदा। उह खिमा करना गुरमुख प्यारिओ, इह ज्ञान वा, इह इहनां चीज़ां तों उपर वा। पर देखो किन्ना इस गल दा मसला जिहड़ा अज साडी कौम च और जिहड़े कौम दे विच गुरमुख प्यारे पाया जा रहा, इहदी साजिश बड़ी तगड़ी आ। वह असी समझदे नहीं, वह सानू समझण दी लोड़ है कि सिख नू सिख दे नाल लड़ाया जा रहा, डिवाइड एंड रूल वाला काम जिहड़ा वह हो रहा। अज सच जाणियो, अज सिख सिख दे गुरद्वारे नू भी कहिंदा फलाना गुरद्वारे का बाईकाट करो, फलाने का बाईकाट करो। खिमा करना ये गल्लां कितें करन वालियां ने गुरु ग्रंथ साहिब ने, ते गुरु ने सानू 245 साल दे विच इहो जी सिखाया। उन्हें तो खिमा करना एक दाल जोड़िया, एक ही बनाया, तो एक सानू कहन ली प्रचार लिए किया, पर आपां वख वख धड़े बना के वख वख हो के एक दूजे सिख तो असी दूर हो गए। गुरु कृपा करे, रहमत करे, इन्हां चीज़ां नू समझण दा यतन करिए। बहुत बहुत तुहाडा धन्नवाद। सुआह हुण भाई साहिब भाई गुरप्रीत सिंह जी बदनी परवाला बदनी करां वाला जथा आप जी नू ढाडी वारां ते आसरण कराउणगे। और कोशिश करिया करो जिवें अज बैठे जे ना, जे बैठोगे तो कोई पल्ले पएगा, तो जो तुसीं बैठे ना ना तो पल्ले भी कुछ नहीं पैना। सो यही कारण है कि आप खास तौर पर साढ़े जी यंग जनरेशन है, वैसे पढ़े लिखे बहुत ने, उन्होंने हर एक चलता पता, पर फिर भी इन अदारियां नूं असीं सांभणा, उन्होंने इत्थे आना बहुत जरूरी है। सब का धन्यवाद। सर्व करिए ढाडी वारा इतिहास। वाहिगुरू जी का खालसा, वाहिगुरू जी की फतेह।

0: ਬਥੇਰੇ ਸੋਹਣੇ ਚੰਨਿਆ
1: ਕਾਲ ਜਿੰਨਾ ਨੇ ਪਾਵੇ ਦੇ ਨਾਲ ਬੰਨਿਆ
0: ਇੱਥੋਂ ਤੋੜ ਗਏ ਬਥੇਰੇ ਸੋਹਣ ਚੰਨਿਆ
1: ਕਾਲ ਜਿੰਨਾ ਨੇ ਪਾਵੇ ਦੇ ਨਾਲ ਬੰਨਿਆ
0: ਆ ਕੇ ਮੌਤ ਨੇ ਅਖੀਰ ਮੁੱਢ ਭੰਨਿਆ
1: ਆ ਕੇ ਮੌਤ ਨੇ

0: ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਸਾਰੀਆਂ ਕੋ ਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ ਸਾਡੇ ਉੱਤੇ ਪਹਿਲਾਂ ਭਾਈ ਸਾਹਿਬ ਆਪ ਗੁਰੂ ਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ ਕੁਝ ਸਮਾਂ ਅਸੀਂ ਆਪ ਗੁਰੂ ਸੰਗਤਾਂ ਦੇ ਦਰਸ਼ਨ ਕਰਨੇ ਹੈ ਢਾਡੀ ਵਾਰਾਂ ਨਾਲ ਹੀ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ ਅਸੀਂ ਬਖਸ਼ਿਸ਼ ਕਰਿਓ ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਮਲਹਾਰੀ ਸਤਿਗੁਰ ਚਰਨਾ ਉਹੀ ਸਮਾਂ ਧੰਨ ਹੈ ਜਿਹੜਾ ਅਸੀਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ ਸਾਰੀ ਗੁਰਸੰਗ ਧੰਤਾ ਦੇ ਜੋ ਹੋ ਕਈ ਤਾਂ ਇਹੋ ਜਿਹੇ ਪ੍ਰਾਣੀ ਹਨ ਜੋ ਨਿੱਤਾ ਪ੍ਰਤੀ ਇਸ ਪਾਵਨ ਸਥਾਨ ਤੇ ਆਉਂਦੇ ਆ ਹਾਜ਼ਰੀਆਂ ਭਰਦੇ ਹਨ ਸੇਵਾ ਕਰਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਤੁਸੀਂ ਸਫਲਾ ਬਣਾ ਰਹੇ ਹੋ ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਤੇਰੀ ਦੋ ਦਿਨ ਦੀ ਜ਼ਿੰਦਗਾਨੀ ਤੂੰ ਸਤਨਾਮ ਬੋਲ ਬੰਦੇ ਆ ਜੀਮ ਜੱਗ ਸਰਾਂ ਮੁਸਾਫਰਾਂ ਦੀ ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ ਕਈ ਜੀਵ ਆ ਕੇ ਜਨਮ ਲੈਣ ਇੱਥੇ ਕਈ ਇਸ ਜਹਾਨ ਤੋਂ ਤੁਰੇ ਜਾਂਦੇ ਕਈ ਫਲ ਦੇ ਚੇਤ ਦੀ ਰੁੱਤ ਵਾਂਗੂ ਕਈ ਵਾਂਗ ਪਤਾਸਿਆਂ ਖੁਰੇ ਜਾਂਦੇ ਪਰ ਗੁਰੂ ਦੇ ਚੰਨ ਦਰਬਾਰ ਸਿੰਘਾ ਇਸ ਜਹਾਨ ਤੋਂ ਮਨਮੁਖ ਕਈ ਨਗੁਰੇ ਜਾਂਦੇ ਜਿਹੜਾ ਨਗੁਰਾ ਹੈ ਉਹਦਾ ਤਾਂ ਨਾਂ ਲੈਣਾ ਵੀ ਬੁਰਾ ਕਬੀਰ ਸਾਹਿਬ ਕਹਿੰਦੇ ਕਬੀਰ ਨਗੁਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ ਇੱਕ ਨਗੁਰੇ ਦੇ ਸੀਸ ਤੇ ਲੱਖ ਪਾਪੀ ਦਾ ਭਾਰ ਕਬੀਰ ਸਾਹਿਬ ਕਹਿੰਦੇ ਹੋਵੇ ਗੁਰੂ ਵਾਲਾ ਚਾਹੇ ਪਾਪ ਕੀਤੇ ਹੋਣ ਪਰ ਬਖਸ਼ੇ ਜਾਣਗੇ ਗੁਰੂ ਕਿਰਪਾ ਕਰੂਗਾ ਨਾ ਗੁਰੂ ਬਖਸ਼ੂਗਾ ਉਹ ਮਾਰਗ ਦਿਖਾਊਗਾ ਕਿਰਪਾ ਕਰੂਗਾ ਜਿੱਦਾਂ ਕੋਈ ਗੁਰੂ ਨਹੀਂ ਹੈ ਉਹਦੀ ਫਿਰ ਬਾਂਹ ਕੌਣ ਫੜੂਗਾ ਦੁਨਿਆਵੀ ਤੌਰ ਤੇ ਜੋ ਮਾਪੇ ਹੈ ਸਾਡੇ ਸਾਰਿਆਂ ਦੇ ਬੱਚੇ ਹਨ ਮਾਪੇ ਆਪਣੇ ਬੱਚਿਆਂ ਦੀਆਂ ਕਿਸ ਹੱਦ ਤੱਕ ਜ਼ਰੂਰਤਾਂ ਲੋੜਾਂ ਪੂਰੀਆਂ ਕਰਦੇ ਆ ਸੋ ਪਿਆਰੇ ਖਾਲਸਾ ਜਦੋਂ ਗੁਰੂ ਦੇ ਦਰ ਤੇ ਆਉਂਦੇ ਆ ਇੱਥੋਂ ਦੁਨਿਆਵੀ ਪਦਾਰਥ ਵੀ ਮਿਲਦੇ ਆ ਰੂਹਾਨੀ ਤੇ ਪਦਾਰਥ ਵੀ ਮਿਲਦੇ ਆ ਧਰਮ ਅਰਥ ਕਾਮ ਮੋਕਸ਼ ਇਹਦਾ ਪਤਾ ਲੱਗਦਾ ਹੈ ਵੀ ਅਸੀਂ ਧਰਮ ਵਿੱਚ ਹਾਂ ਕਿਹੜੀ ਪ੍ਰਾਪਤੀ ਮਿਲਣੀ ਹੈ ਕਿਹੜੀ ਮੰਜ਼ਿਲ ਤੇ ਜਾਣਾ ਕਿਸ ਤਰ੍ਹਾਂ ਹੈ ਸਬਰ ਸੰਤੋਖ ਗਿਆਨ ਵਿਵੇਕ ਇਹ ਸਾਰਾ ਕੁਝ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦਾ ਹੈ ਸਬਰ ਸੰਤੋਖ ਜਿਹਨੂੰ ਆ ਗਿਆ ਹੈ ਇਹ ਨਹੀਂ ਹੈ ਵੀ ਇੰਨਾ ਚਾਹੀਦਾ ਤੇ ਹੋਰ ਹੋ ਜੇ ਹੋਰ ਹੋ ਜੇ ਇਹ ਆਪਾਂ ਮੁਸਾਫਰ ਹਾਂ ਇਸ ਮਾਤ ਲੋਕ ਦੇ ਜੀਵ ਜੱਗ ਸਰਾਂ ਮੁਸਾਫਰਾਂ ਦੀ ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ ਚਲੀ ਤਾਂ ਸਭ ਨੇ ਜਾਣਾ ਹੈ ਕੋਈ ਆਤਾ ਜਹਾਂ ਸੇ ਕੋਈ ਜਾ ਰਹਾ ਹੈ ਕਈ ਫੂਲੋ ਪਰ ਬੇਚੈਨ ਰਹਿਤੇ ਕੋਈ ਕਾਂਟੋ ਪਰ ਮੁਸ਼ਕਰਾ ਰਹਾ ਹੈ ਦੇਖੋ ਜਿਹਨਾਂ ਕੋਲ ਇੰਨੀ ਮਾਇਆ ਹੈ ਉਹਨਾਂ ਨੂੰ ਨੀਂਦ ਕਿਰਾਏ ਤੇ ਲੈਣੀ ਪੈਂਦੀ ਹੈ ਤੇ ਰੱਬ ਦੇ ਪਿਆਰੇ ਚਾਹੇ ਰੋੜਾਂ ਤੇ ਸੌ ਜਾਣ ਉੱਥੇ ਹੀ ਸਮਾਧੀ ਲਾ ਲੈਂਦੇ ਆ ਇੱਕ ਰਾਜਾ ਅੱਧੀ ਰਾਤ ਦਾ ਸਮਾਂ ਆਪਣੇ ਮਹਿਲਾਂ ਦੇ ਉੱਪਰ ਟਹਿਲ ਰਿਹਾ ਹੈ ਬੇਚੈਨ ਆ ਉਹਨੂੰ ਨੀਂਦ ਨਹੀਂ ਆ ਰਹੀ ਤੇ ਉਹਦੀ ਦੂਰ ਨਜ਼ਰ ਪਈ ਆ ਮਹਿਲਾਂ ਦੇ ਉੱਪਰ ਸੀਗਾ ਤੇ ਨਜ਼ਰ ਪਈ ਆ ਕਿ ਖਾਲੀ ਥਾਂ ਹੈ ਉੱਥੇ ਇੱਕ ਰੱਬ ਦਾ ਪਿਆਰਾ ਸਾਧੂ ਬੈਠਾ ਧੂਣਾ ਲਾਈ ਉਹਦੇ ਮਹਿਲੇ ਬਸਤਰ ਪਾਏ ਹੈ ਤੇ ਥੱਲੇ ਬੋਰਾ ਵਿਛਾਇਆ ਹੈ ਉਹਦੇ ਨੇਤਰ ਬੰਦ ਹੈ ਨੇਤਰ ਬੰਦ ਕਰਕੇ ਉਹ ਪ੍ਰਭੂ ਦੀ ਪਿਆਰੇ ਦੀ ਯਾਦ ਵਿੱਚ ਬੈਠਾ ਸਿਮਰਨ ਵਿੱਚ ਲੀਨ ਬੈਠਾ ਹੈ ਉਹ ਰਾਜਾ ਬੇਚੈਨ ਹੈ ਉਹਦੀ ਲੱਗੀ ਹੋਈ ਹੈ ਪ੍ਰਭੂ ਦੇ ਨਾਲ ਸਿਮਰਨ ਕਰ ਰਿਹਾ ਹੈ ਰਾਤ ਬੀਤ ਗਈ ਹੈ ਰਾਜਾ ਉਹਦੇ ਮਹਿਲਾਂ ਜਾ ਕੇ ਪੈ ਗਿਆ ਜਿਹੜਾ ਉਹ ਭਜਨੀਕ ਪੁਰਸ਼ ਹੈ ਉਹਨੇ ਉੱਥੇ ਹੀ ਬੋਰਾ ਜਿਹੜਾ ਸੀਗਾ ਉਹਨੂੰ ਸੈੱਟ ਕੀਤਾ ਉੱਥੇ ਹੀ ਪੈ ਗਿਆ ਜਦੋਂ ਨੀਂਦ ਆਉਂਦੀ ਹੈ ਅੱਧ ਮੋਇਆਂ ਦੇ ਬਰਾਬਰ ਹੁੰਦਾ ਬੰਦਾ ਜਦੋਂ ਸੌਂਦਾ ਹੈ ਨਹੀਂ ਪਤਾ ਲੱਗਦਾ ਰਾਤ ਬੀਤੀ ਹੈ ਦਿਨ ਚੜਾ ਅੰਮ੍ਰਿਤ ਵੇਲਾ ਹੋਇਆ ਏ ਦੀਵਾਨ ਸਜੇ ਹੈ ਰਾਜੇ ਨੇ ਦਰਬਾਰ ਲਾਇਆ ਉਹਨੇ ਦਰਬਾਰ ਸਜਾਇਆ ਏ ਸਾਰੇ ਮੰਤਰੀ ਸੰਤਰੀ ਅਹਿਲਕਾਰ ਵਜ਼ੀਰਕਾਰ ਸਾਰੇ ਜਾਣੇ ਆਏ ਹਨ ਰਾਜਾ ਬੈਠਾ ਏ ਤੇ ਉਹ ਤਖ਼ਤ ਤੇ ਬੈਠਾ ਨਾ ਇੱਕ ਸਿਪਾਹੀ ਨੂੰ ਕਹਿੰਦਾ ਕੱਲ ਰਾਤ ਨਾ ਆਪਣੇ ਮਹਿਲਾਂ ਦੇ ਸਾਹਮਣੇ ਜਿਹੜੀ ਖਾਲੀ ਜਗ੍ਹਾ ਉੱਥੇ ਇੱਕ ਭਜਨੀਕ ਪੁਰਸ਼ ਮਹਾਂਪੁਰਸ਼ ਬੈਠੇ ਸੀਗੇ ਉਹਨੂੰ ਬੁਲਾ ਕੇ ਲੈ ਕੇ ਆ ਜੇ ਉੱਥੇ ਬੈਠਾ ਤਾਂ ਉਹ ਜਦੋਂ ਗਏ ਉੱਥੇ ਦੋ ਜਾਣੇ ਉਹ ਮਹਾਂਪੁਰਸ਼ ਉੱਥੇ ਬੈਠੇ ਹੈ ਤੇ ਉਹਨਾਂ ਨੂੰ ਦਰਬਾਰ ਦੇ ਵਿੱਚ ਬੁਲਾਇਆ ਰਾਜਨ ਬੈਠਾ ਉੱਤੇ ਮਸ਼ਕਰੀ ਕਰਦਾ ਮਖੌਲ ਕਰਦਾ ਗਰੀਬਾਂ ਨੂੰ ਲੋਕ ਮਖੌਲ ਹੀ ਕਰਦੇ ਹਨ ਟਿਚਰਾਂ ਹੀ ਕਰਦੇ ਹੈ ਉਹ ਤਖ਼ਤ ਤੇ ਬੈਠਾ ਏ ਮਹਾਂਪੁਰਸ਼ਾਂ ਨੂੰ ਕਹਿੰਦਾ ਮਹਾਂਪੁਰਸ਼ੋ ਥੋੜੀ ਰਾਤ ਕੈਸੀ ਗੁਜ਼ਰੀ ਹੁਣ ਵਾਹ ਵਾਹ ਮੌਜ ਫਕੀਰਾਂ ਦੀ ਚੱਲਦੇ ਚਾਲ ਅਮੀਰਾਂ ਦੀ ਉਹ ਮਹਾਂਪੁਰਸ਼ ਕਹਿੰਦੇ ਰਾਜਨ ਕੁਛ ਤਾਂ ਤੇਰੇ ਵਰਗੀ ਤੇ ਕੁਛ ਇੱਥੋਂ ਵਧੀਆ ਸਾਡੀ ਰਾਤ ਐਂ ਲੰਘੀ ਆ ਉਹਨੂੰ ਭਰਮ ਪੈ ਗਿਆ ਵੀ ਮੇਰੇ ਮੂੰਹ ਤੇ ਇੱਕ ਚਪੇੜ ਮਾਰੀ ਆ ਇਹ ਇੰਨੇ ਜਾਣੇ ਬੈਠੇ ਹਨ ਦਰਬਾਰ ਦੇ ਵਿੱਚ ਕੀ ਕਹਿਣਗੇ ਇਹ ਮੈਂ ਰਾਜਾ ਮੇਰਾ ਜਮਾਂ ਨੀ ਡਰ ਪੋ ਮੰਨਿਆ ਨੇ ਪਾਟੇ ਪੁਰਾਣੇ ਕੱਪੜੇ ਪਾਏ ਹੈ ਮੰਗ ਮੰਗ ਕੇ ਇਹ ਖਾਂਦੇ ਹੈ ਇਹ ਕਹਿੰਦਾ ਮੈਂ ਤੇਰੇ ਜੈਡ ਹੈ ਮੈਂ ਤੇਰੇ ਬਰਾਬਰ ਹੈ ਅੱਧੀ ਰਾਤ ਮੇਰੀ ਤੇਰੇ ਵਰਗੀ ਬਤੀਤ ਹੋਈ ਆ, ਅੱਧੀ ਤੇਥੋਂ ਵਧੀਆ ਹੋਈ ਆ। ਰਾਜਨ ਨੂੰ ਗੁੱਸਾ ਆ ਗਿਆ, ਉਹ ਭਜਨੀਕ ਪੁਰਸ਼ ਨੂੰ ਕਹਿੰਦਾ ਵੀ ਜਾਂ ਤਾਂ ਨਿਰਣਾ ਕਰਦੇ ਇੱਥੇ ਵੀ ਮੇਰੇ ਵਰਗੀ ਕਿਵੇਂ ਹੋਈ ਹੈ ਤੇ ਮੈਥੋਂ ਵਧੀਆ ਤੇਰੀ ਰਾਤ ਕਿਸ ਤਰ੍ਹਾਂ ਲੰਘੀ ਆ। ਉਹ ਭਜਨੀਕ ਪੁਰਸ਼ ਉਹ ਕਹਿੰਦੇ ਰਾਜਨ ਗੱਲ ਸੁਣ, ਜਦ ਤੂੰ ਬੇਚੈਨ ਸੀਗਾ ਆਪਦੇ ਮਹਿਲਾਂ ਚ, ਕਿਤੇ ਇੱਧਰ ਫਿਰਦਾ ਸੀ, ਕਿਤੇ ਇੱਧਰ ਫਿਰਦਾ ਸੀਗਾ, ਕਿਤੇ ਇੱਧਰ ਫਿਰਦਾ ਸੀ, ਕਿਤੇ ਇੱਧਰ, ਤੈਨੂੰ ਬੇਚੈਨੀ ਸੀ, ਤੈਨੂੰ ਨੀਂਦ ਨੀ ਆ ਰਹੀ ਸੀ, ਉਦੋਂ ਅਸੀਂ ਪਿਆਰੇ ਦੀ ਯਾਦ ਵਿੱਚ ਬੈਠੇ ਸੀ, ਸਾਡੀ ਲਿਵ ਲੱਗੀ ਸੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਿਮਰਨ ਕਰ ਰਹੇ ਸੀ, ਸਵਾਸ ਸਵਾਸ ਅਸੀਂ ਤੂੰ ਬਚਾਇਆ ਅਸੀਂ ਸਿਮਰਨ ਕਰ ਰਹੇ ਹਾਂ, ਇਹ ਤੇ ਇੱਥੋਂ ਵਧੀਆ ਹੋ ਗਈ। ਤੈਨੂੰ ਤਾਂ ਤੜਫਣਾ ਲੱਗੀ, ਸਾਨੂੰ ਕਾਹਦੀ ਤੜਫਣਾ, ਵਸਤਰ ਪੁਰਾਣੇ ਪਏ ਨਾ, ਸਾਡੇ ਕੋਲ ਕੁਛ ਹੈਗਾ ਏ, ਅਸੀਂ ਤਾਂ ਉੱਥੇ ਹੀ ਬੈਠੇ ਹਾਂ ਯਾਦ ਵਿੱਚ, ਇਹ ਤਾਂ ਹੋ ਗਈ ਤੇਥੋਂ ਵਧੀਆ। ਤੇ ਤੇਰੇ ਵਰਗੀ ਉਦੋਂ ਬਾਅਦ ਤੂੰ ਟਹਿਲਦਾ ਸੀਗਾ ਆਪਦੇ ਜਾ ਕੇ ਮਹਿਲਾਂ ਦੇ ਵਿੱਚ ਪੈ ਗਿਆ, ਵਿਸ਼ਰਾਮ ਕੀਤਾ ਅੱਜ ਤੂੰ, ਤੇ ਅਸੀਂ ਇੱਥੇ ਹੀ ਸੌ ਗਏ ਹਾਂ। ਤੇ ਜਦੋਂ ਬੰਦਾ ਸੌਂਦਾ ਹੈ ਅੱਧਾ ਮੋਇਆ ਬਰਾਬਰ ਹੁੰਦਾ ਹੈ, ਪਤਾ ਨਹੀਂ ਲੱਗਦਾ ਕਿੱਥੇ ਪਿਆ, ਇਹ ਤੇਰੇ ਵਰਗੀ ਹੈ। ਉਹ ਮਹਾਂਪੁਰਸ਼ ਕਹਿੰਦੇ ਰਾਜਨ ਅਸੀਂ ਤੁਹਾਡੇ ਵਰਗੇ ਵੀ ਹੁੰਦੇ, ਤੁਹਾਤੋਂ ਵਧੀਆ ਵੀ ਕਰ ਜਾਂਦੇ ਹਾਂ। ਇਹ ਜਿਹਦੀਆਂ ਦਿਲ ਦੀਆਂ ਗਹਿਰਾਈਆਂ ਹਨ, ਜਿਹੜੀ ਉਸ ਅਵਸਥਾ ਹੈ, ਜਿਹੜੀ ਉਹਦੀ ਮੰਜ਼ਿਲ ਹੈ, ਇਹਨੂੰ ਕੋਈ ਨਹੀਂ ਜਾਣ ਸਕਦਾ ਗਿਆ। ਭਜਨੀਕ ਪੁਰਸ਼ਾਂ ਦਾ ਜਿਹੜਾ ਮਾਰਗ ਹੈ, ਜਿਹੜੀ ਉਹਨਾਂ ਦੀ ਮੰਜ਼ਿਲ ਹੈ, ਉਹ ਮੰਜ਼ਿਲ ਤੇ ਪਹੁੰਚੇ ਹੁੰਦੇ ਹਨ। ਮੇਰੇ ਇੱਕ ਗੱਲ ਯਾਦ ਆ ਗਈ, ਬਦਨੀ ਕਲਾ ਸਾਡੇ ਇੱਕ ਮਾਰਕੀਟ ਲੋਪੋ ਚੌਂ ਬੇਦੀ ਮਾਰਕੀਟ ਹੈ, ਉੱਥੇ ਇੱਕ ਮੋਗੇ ਤੋਂ ਕੋਈ ਭਿਖਾਰੀ ਆਇਆ, ਉਹਦੇ ਜੱਟਾਂ ਸਨ, ਤੇ ਇੱਕ ਖੁੰਡਾ ਫੜਿਆ ਹੋਇਆ ਉਹਨੇ, ਤੇ ਉਹਨੇ ਪੁਰਾਣੇ ਕੱਪੜੇ ਪਾਏ ਹੈ, ਤੇ ਇੱਕ ਉੱਥੇ ਬਿਰਜ ਲਾਲ ਦੀ ਹੱਟੀ ਹੈ, ਤੇ ਉੱਥੇ ਸਰਦਾਰ ਕਰਤਾਰ ਸਿੰਘ ਬੈਠਾ ਗਾਉਂਖਾ ਬੱਤੀ ਵਾਲਾ, ਉੱਥੇ ਬੈਠਾ ਹੈ, ਤੇ ਜਿਹੜਾ ਸੀਗਾ ਉਹ ਅਲਖ ਜਗਾ ਰਿਹਾ ਹੈ, ਮੰਗਤਾ ਕਹਿ ਲਓ ਤੁਸੀਂ, ਉਹ ਅਲਖ ਜਗਾ ਰਿਹਾ। ਜਦੋਂ ਅਲਖ ਜਗਾ ਰਿਹਾ ਨਾ, ਕਰਤਾਰ ਸਿੰਘ ਉਹਨੂੰ ਉਹਦੀ ਐ 20 ਰੁਪਏ ਰੱਖਦੇ ਹਥੇਲੀ ਤੇ, ਵੀ ਲਓ। ਜਦੋਂ 20 ਰੁਪਏ ਰੱਖਦੇ ਨਾ, ਉਹ ਕਰਤਾਰ ਸਿੰਘ ਗਾਂਹ ਨੂੰ ਜਾਂਦਾ ਏ, ਤੇ ਉਹ ਜਿਹੜਾ ਮੰਗਣ ਵਾਲਾ ਸੀ ਕਹਿੰਦਾ, ਸਿੱਖਾ ਸਰਦਾਰ ਜੀ, ਉਹ ਸਰਦਾਰ ਸੀ, ਕਹਿੰਦੇ ਸਰਦਾਰ ਜੀ ਗੱਲ ਸੁਣੋ, ਤੁਸੀਂ ਵਿਦੇਸ਼ਾਂ ਦੀ ਸੈਰ ਕਰੋਗੇ, ਵਿਦੇਸ਼ਾਂ ਦੀ। ਉਹਨੇ ਨਾ ਮਖੌਲ ਸਮਝਿਆ ਕਰਤਾਰ ਸਿੰਘ ਨੇ, ਕਾਰੀ ਕਹਿੰਦੇ ਸੀ ਉਹਨੂੰ, ਕਾਰੀ ਨੇ ਕਰਤਾਰ ਸਿੰਘ ਨੇ ਮਖੌਲ ਸਮਝਿਆ ਵੀ ਬਾਬੇ ਨੂੰ ਖਣੀ ਤਾਂ ਇਹਨੇ ਦੇਣਾ ਸੀ 1-2 ਰੁਪਏ, ਮੈਂ 20 ਦਿੱਤੇ ਹੈ, ਤੇ ਬਾਬੇ ਨੇ ਖਣੀ ਖੁਸ਼ ਹੋ ਕੇ ਮੈਨੂੰ ਕਹਿਤਾ, ਕਹਿੰਦਾ ਸਾਡਾ ਤਾਂ ਕੋਈ ਨਾ, ਮੇਰੀ ਧੀ ਗਈ ਬਾਹਰ, ਨਾ ਮੇਰਾ ਪੁੱਤ ਗਿਆ, ਮੈਂ ਬਾਹਰ ਕਿਵੇਂ, ਜੋ ਬੱਚੇ ਬਾਹਰ ਜਾਣਗੇ ਫੇਰ ਹੀ ਮੈਂ ਜਾਊਂਗਾ। ਉਹ ਕਹਿੰਦਾ ਬਾਬਾ ਕੋਈ ਗੱਲ ਨਹੀਂ, ਠੀਕ ਹੈ, ਚਲੋ। ਉਹ ਚੱਲਿਆ ਗਿਆ, ਕਹਿੰਦਾ ਥੋੜੇ ਸਮੇਂ ਬਾਅਦ ਹੀ ਕਹਿੰਦਾ, ਜਿਹੜਾ ਮੇਰਾ ਪੁੱਤ ਆ, ਵੱਡਾ ਪੁੱਤ, 2 ਬੇਟੇ 1 ਬੇਟੀ ਸੀ ਉਹਦੀ, ਕਹਿੰਦੇ ਮੇਰੇ ਲੜਕੇ ਦਾ ਰਿਸ਼ਤਾ ਬਾਹਰ ਹੋ ਗਿਆ ਏ, ਲੜਕੀ ਮਿਲ ਗਈ ਸਾਨੂੰ, ਕਹਿੰਦਾ ਤੇ ਲੜਕੀ PR ਪੱਕੀ ਸੀਗੀ, ਮੇਰੇ ਪੁੱਤ ਨੂੰ ਉਹ ਬਾਹਰ ਲੈ ਗਈ ਹੈ, ਤੇ ਉਹਨਾਂ ਨੇ ਸਾਡਾ ਪਤਨੀ ਦਾ ਬਣਾ ਤਾਂ ਅਸੀਂ ਬਾਹਰ ਚਲੇ ਗਏ ਹੈ। ਕਹਿੰਦਾ ਸਾਡਾ ਵੀਜ਼ਾ ਲੱਗ ਗਿਆ, ਮੈਂ ਹੈਰਾਨ ਹੋ ਗਿਆ ਵੀ ਚਿੱਤ ਚੇਤੇ ਨਹੀਂ ਸੀ ਸਾਡੇ ਇਹ ਗੱਲ। ਫਿਰ ਉਹ ਕਹਿੰਦਾ ਮੈਨੂੰ ਯਾਦ ਆ ਵੀ ਬਿਰਜ ਲਾਲ ਦੀ ਹੱਟੀ ਤੇ ਮੈਂ ਬੈਠਾ ਸੀ, ਕਿਸੇ ਨੂੰ ਮੈਂ 20 ਰੁਪਏ ਦਿੱਤੇ ਸੀਗੇ। ਉਹ ਕਹਿੰਦਾ ਜਦੋਂ ਮੈਂ ਵਾਪਸ ਉੱਥੋਂ ਆਇਆ, ਵਿਦੇਸ਼ੋਂ ਪਿੰਡ ਆਇਆ, ਬਦਨੀ ਆਇਆ, ਮੈਂ ਪਤਾ ਕੀਤਾ ਵੀ ਕੌਣ ਆ, ਕਿੱਥੇ ਹੈ। ਫਿਰ ਕਹਿੰਦਾ ਮੈਂ ਮੋਗੇ ਗਿਆ, ਮੋਗੇ ਰੇਲਵੇ ਸਟੇਸ਼ਨ, ਤੇ ਮੇਰਾ ਖਿਆ ਇੱਕ ਗੁਰਦੁਆਰਾ ਇਸ ਪਾਸੇ ਕਹਿੰਦੀ ਮਾਈ ਆਨੰਦ ਕੌਰ ਦਾ ਹੈ, ਉਹਦੇ ਇੱਧਰਲੇ ਪਾਸੇ ਖਾਲੀ ਪਲਾਟ ਹੈ, ਤੇ ਉੱਥੇ ਕਹਿੰਦਾ ਸਾਰੇ ਜਾਣੇ ਬੈਠੇ ਇਹ ਮੰਗ ਤੇ। ਕਹਿੰਦਾ ਉੱਥੇ ਜਦੋਂ ਬੈਠਾ ਤਾਂ ਮੈਂ ਉਹਨੂੰ ਪਛਾਣ ਲਿਆ ਵੀ ਇਹ ਤਾਂ ਉਹੀ ਹੈ ਜਿਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਤੂੰ ਬਾਹਰ ਜਾਏਗਾ, ਬਾਹਰ ਦੀ ਸੈਰ ਕਰੇਗਾ, ਤੇ ਮੈਂ ਉਦੋਂ ਮਖੌਲੀ ਸਮਝਿਆ ਸੀਗਾ। ਤੇ ਕਹਿੰਦਾ ਫਿਰ ਮੈਂ ਉਹਨੂੰ ਉਹਦੇ ਵਿੱਚੋਂ ਉਠਾਇਆ, ਉਹਨੂੰ ਵਧੀਆ ਵਸਤ ਲੈ ਕੇ ਦਿੱਤੇ, ਤੇ ਫਿਰ ਕਹਿੰਦਾ ਮੈਂ ਖਣੀ ਉਹਨੂੰ ਖਣੀ 4-5 ਹਜ਼ਾਰ ਰੁਪਏ ਉਹਨੂੰ ਦਿੱਤਾ ਵੀ ਜੂ ਤੂੰ ਜਿਹੜੇ ਤੂੰ ਬੋਲ ਕਿਹਾ ਸੀ, ਮੈਂ ਤਾਂ ਮਜ਼ਾਕ ਸਮਝਿਆ ਸੀਗਾ ਵੀ ਇਹ ਪੈਸੇ ਵੱਧ ਲੈਂਦਾ, ਮਾਰਾ ਕਹਿੰਦਾ ਹੈ ਵੀ ਜੋ ਤੂੰ ਮੈਨੂੰ ਬੋਲ ਕਿਹਾ ਸੀ ਉਹ ਪੂਰੇ ਹੋਏ ਹੈ। ਸੋ ਪਿਆਰੇ ਖਾਲਸਾ ਜੀ, ਕੋਈ ਪਤਾ ਨਹੀਂ, ਕਿਉਂਕਿ ਹਰ ਹਿਰਦੇ ਵਿੱਚ ਵੱਸਦੀ ਹੈ ਤਸਵੀਰ ਸ੍ਰੀ ਗੁਰੂ ਨਾਨਕ ਦੀ। ਗੁਰੂ ਸਾਹਿਬ ਹਰੇਕ ਦੇ ਦਿਲਾਂ ਤੇ ਰਾਜ ਕਰਦੇ, ਅੰਦਰ ਬੈਠਾ ਹੈ, ਅਸੀਂ ਬਾਹਰ ਟੋਲਦੇ ਫਿਰਦੇ ਹਾਂ, ਪੱਤੇ ਪੱਤੇ ਵਿੱਚ, ਜਰੇ ਜਰੇ ਵਿੱਚ, ਹਰ ਵਿੱਚ, ਹਰੇਕ ਵਸਤੂ ਉਹਦਾ ਵਾਸ ਹੈ। ਸਾਡੇ ਸਤਿਗੁਰੂ ਹੈ, ਦਸਾਂ ਪਾਸ਼ੇ ਇਲਾਹੀ ਜੋਤ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਤੇ ਗੁਰੂ ਸਾਹਿਬ ਦੇ ਬਾਣੀ ਦਾ ਇੱਕ ਇੱਕ ਸ਼ਬਦ ਮੁਕਤੀ ਦਾ ਦਾਤਾ, ਕਿਉਂਕਿ ਨਿਰਾ ਬਰਮ ਹੈ, ਭੀਖਾ ਭਗਤ ਹੋਇਆ, ਭੀਖੇ ਬਾਤ ਅਗੰਮ ਗੀ, ਕਹਿਣ ਸੁਣ ਮੈਂ ਨਾ ਹੈ, ਕਹੇ ਸੋ ਜਾਣੇ ਨਾ, ਜਾਣੇ ਸੋ ਕਹੇ ਨਾ। ਉਹ ਕਹਿੰਦਾ ਜਿਹੜੀਆਂ ਬਰਮ ਦੀਆਂ ਬਾਤਾਂ ਜਿਹੜਾ ਬੰਦਾ ਕਹਿੰਦਾ ਏ ਉਹ ਜਾਣਦਾ ਨਹੀਂ ਹੈ, ਜਿਹੜਾ ਜਾਣਦਾ ਉਹ ਕਹਿੰਦਾ ਨਹੀਂ ਹੈ। ਛੁਪੇ ਰੁਸਤਮ ਬੈਠੇ ਆ, ਕਹਿੰਦਾ ਭਜਨੀਕ ਪੁਰਸ਼ ਪਰ ਉਹ ਅੱਖ ਨਹੀਂ ਹੈ, ਅੱਖ ਨਹੀਂ ਹੈ। ਬਾਬਾ ਬੁੱਲੇ ਸ਼ਾਹ ਉਹਦੇ ਗੁਰੂ ਸ਼ਹਿਨੈਤ ਨੂੰ ਕਹਿੰਦਾ ਰੱਬ ਕਿੱਥੇ ਹੈ, ਉਹ ਕਹਿੰਦਾ ਰੱਬ ਦੇ ਇੱਥੋਂ ਵੱਖ ਨਹੀਂ, ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ,
1: ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਇਧਰੋਂ ਲਾਉਣਾ। ਸੋ ਪਿਆਰੇ ਖਾਲਸਾ ਜੀ, ਭਜਨੀਕ ਪੁਰਸ਼ਾਂ ਨੂੰ ਮਿਲਦਾ ਹੈ ਰੱਬ ਸਾਰਿਆਂ ਨੂੰ, ਪਰ ਉਹੋ ਜੀ ਮੰਜ਼ਿਲ ਹੋਵੇ, ਉਹੋ ਜੀ ਅਵਸਥਾ ਹੋਵੇ। ਆਓ ਇੱਕ ਵਾਰੀ ਸਾਰੀ ਸੰਗਤ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਲੋ ਧਿਆਨ ਦਿਓ, ਇਤਿਹਾਸ ਸਿੱਖ ਇਤਿਹਾਸ ਵਿੱਚੋਂ ਬੰਦਾ ਸਿੰਘ ਬਹਾਦਰ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਕਦੀਰਾਂ ਬਦਲਤੀਆਂ, ਕਿਸਮਤ ਬਦਲਤੀ ਹੈ, ਖੰਡੇ ਬਾਟੇ ਦੀ ਪੌਲ ਛਕਾ ਕੇ ਮਰਜੀ ਬੜਾ ਯੋਧਾ ਬਣਾਤਾ ਉਹ ਤੇ ਉਹਦੇ ਜਿਹੜੇ ਚੇਲੇ ਸੀਗੇ ਸਾਰਿਆਂ ਦੇ ਉੱਪਰ ਕਿਰਪਾ ਪਾਤੀ ਆ ਮੇਰ ਦੀਆਂ ਨਜ਼ਰਾਂ। ਮਹਾਰਾਜ ਹੋਰ ਸ਼ਿੰਗਾਰ ਰਹੇ ਉਹਦੀ ਦੇਹੀ ਨੂੰ ਨਦੇੜ ਦੀ ਧਰਤੀ ਤੇ, ਮਹਾਰਾਜ ਉੱਥੇ ਬੈਠੇ ਗੋਦਾਵਰੀ ਨਦੀ ਦੇ ਕੰਢੇ ਤੇ, ਉਹਦੀ ਦੇਹੀ ਨੂੰ ਹੋਰ ਸ਼ਿੰਗਾਰ ਰਹੇ ਹੈ, ਉਹਦੇ ਵਿੱਚ ਹੋਰ ਰੰਗ ਭਰ ਰਹੇ ਹੈ ਵੀ ਇੱਥੇ ਕਿਰਪਾ ਹੋ ਜਾਵੇ। ਫਿਰ ਉਹਨੂੰ ਪੰਜਾਬ ਨੂੰ ਤੋਰ ਰਹੇ ਹੈ ਸਾਰੀਆਂ ਕਲਾਵਾਂ 'ਚ ਭਰਪੂਰ ਕਰਕੇ, ਕਹਿੰਦੇ ਜਾ ਬਦਲਾ ਲੈ, ਜਿਹੜੇ ਇਹ ਜ਼ਾਲਮ ਹੈ ਦੁਸ਼ਟ ਵਿਅਕਤੀ ਦੇ ਲੋਕ ਹੈ ਜਿਨ੍ਹਾਂ ਦੀ ਧੌਣ ਦੇ ਵਿੱਚ ਕਿੱਲੇ ਹੈ, ਵਜੀਦ ਖਾਂ ਵਰਗੇ ਜਿਉਂਦੇ ਆ ਹਜੇ। ਔਰੰਗਜ਼ੇਬ ਤਾਂ ਮਰ ਗਿਆ ਸੀਗਾ, ਜ਼ਫਰਨਾਮਾ ਲਿਖਿਆ ਸੀ ਗੁਰੂ ਸਾਹਿਬ ਨੇ। ਵਜੀਦ ਖਾਂ ਬੈਠਾ ਸਰਹੰਦ ਵਿੱਚ, ਜੋ ਜੋ ਗੁਰੂ ਸਾਹਿਬ ਨੇ ਸਾਰਾ ਕੁਝ ਦੱਸਿਆ, ਚਮਕੌਰ ਦੀ ਗੜੀ ਬਾਰੇ, ਸਰਹੰਦ ਬਾਰੇ, ਸਮਾਣੇ ਬਾਰੇ, ਸੰਢੌਰੇ ਵਾਲੇ ਸਾਰਾ ਕੁਝ ਦੱਸਿਆ। ਮਹਾਰਾਜ ਕਹਿੰਦੇ ਪੰਜਾਂ ਪਿਆਰਾਂ ਦਾ ਹੁਕਮ ਮੰਨਣਾ ਹੈ ਤੇ ਜਿੱਥੇ ਤੂੰ ਜੰਗ ਕਰਨੀ ਹੋਈ ਚੋਣ ਤੂੰ ਆਪ ਕਰਨੀ ਆ, ਸੱਦਣਾ ਲਲਕਾਰਨਾ, ਪਿੱਠ ਤੇ ਵਾਰ ਨਹੀਂ ਕਰਨਾ ਵੀ ਆਓ ਕਰਾਂ। ਜੇ ਮਾਂ ਦਾ ਦੁੱਧ ਪੀਤਾ ਨਾ, ਗੁਰੂ ਦਾ ਬੰਦਾ ਆ ਗਿਆ, ਗੁਰੂ ਦਾ ਸਿੱਖ ਆ ਗਿਆ ਭਾਜੀਆਂ ਮੋੜਨ ਵਾਸਤੇ। ਮਹਾਰਾਜ ਨੇ ਕਿਰਪਾ ਕੀਤੀ ਹੈ, ਨਦੇੜ ਤੋਂ ਤੋਰਤਾ ਪੰਜਾਬ ਵੱਲ, 25 ਸਿੰਘ ਦਿੱਤੇ ਹੈ, ਹੁਕਮਨਾਮੇ ਦਿੱਤੇ ਆ, ਤੀਰ ਬਖਸ਼ੇ ਹੈ, ਕਿਰਪਾ ਕੀਤੀ ਹੈ, ਨਗਾਰਾ ਬਖਸ਼ਿਆ, ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਪੰਜਾਬ ਦੀ ਧਰਤੀ ਵੱਲ ਆ ਰਹੇ ਹੈ। ਸਮਾਣਾ ਥੇ ਕੀਤਾ, ਸਮਾਣਾ ਜਿੱਥੋਂ ਦੇ ਜਲਾਲੋਦੀਨ ਵਰਗੇ ਹੋਏ ਨੇ, ਤੇ ਔਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਉਹ ਦੁਸ਼ਟ ਹੋਏ ਹਨ ਜਲਾਦ, ਸਮਾਣਾ ਥੇ ਕੀਤਾ ਹੈ। ਫਿਰ ਸੰਢੌਰਾ ਬਦਲਾ ਲਿਆ ਪੀਰ ਬੁੱਧੂ ਸ਼ਾਹ ਦਾ, ਐਂ ਬਦਲਾ ਲਿਆ ਏ ਤੇ ਸਿੰਘਾਂ ਨੂੰ ਹੁਕਮਨਾਮੇ ਭੇਜ ਰਿਹਾ, ਸਿੱਖਾਂ ਨੂੰ, ਗੁਰੂ ਦੇ ਪਿਆਰਿਆਂ ਨੂੰ ਜਿਹੜੇ ਬੈਠੇ ਸੀਗੇ ਨਿਰਾਸ਼ਾ ਦੇ ਆਲਮ ਵਿੱਚ ਵੀ ਗੁਰੂ ਸਾਹਿਬ ਚਲੇ ਗਏ ਸਾਡਾ ਕੋਈ ਸਹਾਰਾ ਬਣੂਗਾ। ਦੇਖੋ ਚਿੱਟੇ ਚਿੱਟੇ ਦਾੜਿਆਂ ਵਾਲੇ ਬਜ਼ੁਰਗ ਜਿਹੜੇ 5 ਪੀੜ੍ਹੀਆਂ ਤੱਕ ਗੁਰੂ ਨਾਨਕ ਦੇ ਤਖ਼ਤ ਨਾਲ ਜੁੜੇ ਹੋਏ ਹੈ, ਗੁਰੂ ਦਾ ਬੰਦਾ ਆ ਗਿਆ, ਕਹਿੰਦੇ ਮਹਾਰਾਜ ਨੇ ਭੇਜਿਆ ਏ, ਉਹਦੇ ਅਧੀਨ ਹੋ ਕੇ ਆ ਗਏ। ਕਹਿੰਦੇ ਬੰਦਾ ਸਿਆ, ਅਸੀਂ ਤਾਂ ਹਾਰ ਹੀ ਬੈਠੇ ਸੀਗੇ ਵੀ ਹੁਣ ਤਾਂ ਕੋਈ ਸਾਨੂੰ ਕਿਰਨ ਜਾਗੀ ਨਹੀਂ ਹੈ ਆਸ ਦੀ, ਗੁਰੂ ਸਾਹਿਬ ਚਲੇ ਗਏ ਸਾਡਾ ਕੌਣ ਸਹਾਰਾ ਹੈ। ਮਹਾਰਾਜ ਨੇ ਭੇਜਿਆ ਨੌਜਵਾਨ ਲੜਕਾ ਤੇ ਉਹਨਾਂ ਤੋਂ ਵੱਡੀਆਂ ਉਮਰਾਂ ਦੇ, ਉਹਦੇ ਪਿਓ ਦੇ ਸਮਾਨ ਚਿੱਟਿਆਂ ਦਾੜਿਆਂ ਵਾਲੇ, ਕਹਿੰਦੇ ਅਸੀਂ ਤੇਰੇ ਅਧੀਨ ਹੈ। ਦੇਖੋ ਜੇ ਅੱਜ ਕੱਲ੍ਹ ਦੇ ਵਾਂਗੂ ਘੜਾ ਮਚੌੜੀ ਦੀ ਹੁੰਦੇ ਉਹ ਕਹਿੰਦੇ ਲੈ ਇਹ ਤਾਂ ਕੱਲ੍ਹ ਦਾ ਬੱਚਾ ਹੈ ਤੇ ਇਹਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਭੇਜਤਾ, ਅਸੀਂ 5 ਪੀੜ੍ਹੀਆਂ ਤੋਂ ਗੁਰੂ ਦੇ ਤਖ਼ਤ ਨਾਲ ਜੁੜੇ ਹੋਏ ਹਾਂ, ਅਸੀਂ ਬਣਨਾ ਸੀ ਮੁਖੀ, ਸਾਨੂੰ ਗੁਰੂ ਨੇ ਮੁਖੀ ਬਣਾਉਣਾ ਸੀਗਾ, ਸਾਨੂੰ ਕਮਾਨ ਸੰਭਾਲਣੀ ਸੀਗੀ। ਇਹਦਾ ਚੌਧਰ ਪੁਣੇ ਦਾ ਛੱਜ ਹੈ ਨਾ, ਇਹੀ ਬੰਦੇ ਨੂੰ ਮਰਵਾ ਦਿੰਦਾ, ਚੌਧਰ ਪੁਣੇ ਦਾ ਛੱਜ। ਹਰੇਕ ਪਿੰਡ ਵਿੱਚ 4-4 ਜਾਣੇ ਹੁੰਦੇ ਹਨ, ਉਹ ਕਹਿੰਦਾ ਮੈਂ ਚੌਧਰੀ ਹਾਂ, ਉਹ ਕਹਿੰਦਾ ਮੈਂ ਪ੍ਰਧਾਨ ਹਾਂ, ਉਹ ਕਹਿੰਦਾ ਮੈਂ ਪ੍ਰਧਾਨ, ਉਹ ਕਹਿੰਦਾ ਮੈਂ ਚੌਧਰੀ ਹੈ। ਕਿਸਾਨੀ ਮੋਰਚ ਕਿੰਨੇ ਜਿੱਥੇ ਬੰਦੀਆਂ ਸਨ, ਕਿੰਨਾ ਹੋਇਆ, ਕੋਈ 32 ਕਹਿੰਦਾ ਪ੍ਰਧਾਨ, ਕੋਈ ਕਹਿੰਦਾ 35, ਕੋਈ ਕਹਿੰਦਾ ਕਿੰਨੇ ਸਨ, ਅਗਲਾ ਗੱਲ ਵੀ ਕਿਹਦੇ ਨਾਲ ਕਰੇ। ਸੋ ਪਿਆਰੇ ਖਾਲਸਾ ਜੀ, ਜਿਸ ਤਰ੍ਹਾਂ ਚੂਹੇ ਸੀਗੇ, ਚੂਹੇ ਕਾਫੀ ਹੁੰਦੇ ਆ ਚੂਹੇ ਖੁੱਡਾਂ ਦੇ ਵਿੱਚ, ਉਹ ਚੂਹੇ ਬਾਹਰ ਆਇਆ ਕਰਨ, ਬਿੱਲੀ ਆਇਆ ਕਰੇ, ਮਿਆਉਂ ਕਹਿ ਕੇ ਖਤਮ ਕਰ ਦਿਆ ਕਰੇ, ਉਹਨਾਂ ਨੇ ਮੀਟ ਇਕੱਠੇ ਹੋ ਗਏ ਚੂਹੇ। ਉਹ ਕਹਿੰਦੇ ਗੱਲ ਸੁਣੋ ਬਈ, ਜਦੋਂ ਨਾ ਬਿੱਲੀ ਆਇਆ ਕਰੇ, ਕੋਈ ਮੁਖੀ ਚੁਣੋ ਆਪਣਾ, ਕੋਈ ਚੌਧਰੀ ਬਣਾਓ ਕਿਹਨਾਂ। ਉਹ ਕਹਿੰਦੇ ਜਿਹੜਾ ਬਾੜਾ ਪਲਿਆ ਹੋਇਆ ਚੂਹਾ ਇਹਨੂੰ ਚੌਧਰੀ ਬਣਾ ਦਿਓ। ਉਹ ਕਹਿੰਦਾ ਮੈਂ ਬਣਦਾ, ਪਰ ਮੇਰੇ ਦਾਣੇ ਮੇਰੇ ਹਿੱਸੇ, ਦਾਣੇ ਮੇਰਾ ਭੋਜਨ ਤੁਸੀਂ ਇਕੱਠਾ ਕਰਿਆ ਕਰਨਾ, ਕਹਿੰਦੇ ਕਰ ਲਾਂਗੇ, ਜਿੱਥੇ ਆਪਦਾ ਕਰੇ ਤੇਰਾ ਕਰ ਲਾਂਗੇ ਉੱਥੇ। ਲਓ ਜੀ ਇੱਕ ਦਿਨ ਲੰਘੇ, 2 ਦਿਨ ਲੰਘੇ, ਉਹਨੇ ਫਿਰ ਇਕੱਠ ਕਰ ਲਿਆ ਚੌਧਰੀ ਨੇ। ਉਹ ਕਹਿੰਦਾ ਗੱਲ ਸੁਣੋ, ਜਿਹੋ ਜਿਹਾ ਮੇਰਾ ਸਰੀਰ ਉਹੋ ਜਿਹਾ ਤੁਹਾਡਾ, ਜਿਹੋ ਜਿਹੇ ਮੇਰੀ ਪੂਛ ਲੱਗੀ ਉਹੋ ਜਿਹੀ ਤੁਹਾਡੀਆਂ ਪੂਛਾਂ, ਜਿਹੋ ਜਿਹੀਆਂ ਮੇਰੀਆਂ ਅੱਖਾਂ ਉਹੋ ਜਿਹੀਆਂ ਤੇਰੀਆਂ ਅੱਖਾਂ, ਜੇ ਕੋਈ ਆ ਗਿਆ ਪਤਾ ਕਿਵੇਂ ਲੱਗੂ ਚੌਧਰੀ ਆ ਇਹ, ਕੋਈ ਤਾਂ ਹੋਣਾ ਚਾਹੀਦਾ ਵੱਖਰਾ ਮੇਰੇ ਤੇ। ਉਹ ਇੱਕ ਮਰੀਅਲ ਜੀ ਚੂਹੀ ਕਹਿੰਦੀ ਇਹਦੇ ਛੱਜ ਬੰਨ ਦਿਓ, ਇਹਦੀ ਪੂਛ ਨੂੰ ਛੱਜ ਬੰਨ ਦਿਓ, ਤੀਲਾ ਬੰਨਤਾ ਉਹਦੀ ਪੂਛ ਨੂੰ ਘੁੱਟ ਕੇ, ਪਤਾ ਲੱਗ ਗਿਆ ਵੀ ਇਹ ਚੌਧਰੀ ਹੈ, ਚੂਹਿਆਂ ਦਾ ਮੁਖੀ ਚੌਧਰੀ ਹੈ, ਛੱਜ ਬੰਨਤਾ ਉਹਦੀ ਪੂਛ ਨੂੰ। ਹੁਣ ਉਹ ਜਾਂਦਾ ਹੈ ਤੇ ਸਾਰੇ ਪਾਸੇ ਉਹ ਚੌਧਰੀ ਆ ਗਿਆ, ਚੌਧਰੀ ਆ ਗਿਆ, ਚੌਧਰੀ ਆ ਗਿਆ, ਚੌਧਰੀ ਆ ਗਿਆ, ਵੀ ਸਾਡਾ ਪ੍ਰਧਾਨ ਹੈ, ਸਾਡਾ ਆਗੂ ਹੈ। ਤੇ 5 ਦਿਨਾਂ ਬਾਅਦ ਬਿੱਲੀ ਆ ਗਈ ਹੈ ਤੇ ਚੌਧਰੀ ਕਹਿੰਦਾ ਭੱਜੋ, ਚੂਹਿਆਂ ਨੂੰ ਕਹਿੰਦਾ ਵਰਜੋ ਖੁੱਡਾਂ ਦੇ ਵਿੱਚ। ਹੁਣ ਜਦੋਂ ਸਾਰੇ ਤਾਂ ਲੁਕ ਗਏ ਹੈ ਤੇ ਜਿਹੜੇ ਛੱਜ ਬੰਨਿਆ ਸੀਗੇ, ਜਦ ਹੁਣ ਵੜਨ ਲੱਗਿਆ ਚੌਧਰੀ ਖੁੱਡ ਦੇ ਵਿੱਚ ਅੱਗੇ ਜਾ ਨਹੀਂ ਸਕਦਾ, ਛੱਜ ਬੰਨਿਆ ਹੋਇਆ, ਤੀਲਾਂ ਬੰਨੀਆਂ ਹੋਈਆਂ ਏ, ਪਿੱਛੇ ਮੌਤ ਹੈ। ਤੇ ਉਹ ਸੜੀਅਲ ਦੀ ਚੂਹੀ ਅੰਦਰ ਬੈਠੀ ਖੁੱਡ ਦੇ, ਕਹਿੰਦੀ ਅੰਦਰ, ਕਹਿੰਦੀ ਆ ਜਾਓ, ਬਾਹਰ ਕਿਉਂ ਬੈਠੋ, ਅੰਦਰ ਆ ਜਾਓ। ਉਹ ਕਹਿੰਦਾ ਸਾਰੇ ਪੁਆੜੇ ਤੇਰੇ ਪਾਏ ਹੈ, ਸਾਰੇ ਤੇਰੇ ਪੁਆੜੇ ਪਾਏ ਹੈ, ਨਾ ਮੇਰੇ ਆ ਛੱਜ ਨਾ ਬਣਾਉਂਦੀ ਤੇ ਨਾ ਮੇਰੀ ਜਾਂ ਜਾਂਦੀ, ਅੰਦਰ ਮੈਂ ਆ ਨਹੀਂ ਸਕਦਾ। ਉਹ ਬਿੱਲੀ ਨੇ ਉਹਦੀ ਘੰਟੀ ਮਰੋੜਤੀ ਹੈ ਉਸ ਚੌਧਰੀ ਦੀ, ਉਹਦਾ ਚੌਧਰਪੁਣਾ ਖਤਮ ਕਰਤਾ ਹੈ। ਸੋ ਕਈਆਂ ਨੂੰ ਤਾਂ ਇਸ ਗੱਲ ਦਾ ਹੀ ਹੁੰਦਾ ਹੈ, ਜੇ ਉਹ ਚਾਹੁੰਦੇ ਕਹਿੰਦੇ ਬਈ ਅਸੀਂ ਤੇਰੀ ਜ਼ਿੰਦਗੀ ਕਿਉਂ ਪ੍ਰਵਾਨ ਕਰੀਏ, ਬਈ ਅਸੀਂ ਤਾਂ ਪੰਜਾਂ ਪੀੜ੍ਹੀਆਂ ਜੁੜੇ ਹੋਏ ਹਾਂ। ਪਰ ਨਹੀਂ, ਉਹ ਕਹਿੰਦੇ ਸਰਦਾਰ ਬੰਦਾ ਸਿੰਘ, ਤੈਨੂੰ ਬਾਜਾਂ ਵਾਲੇ ਗੁਰੂ ਨੇ ਥਾਪੜਾ ਦੇ ਕੇ ਨੰਦੇੜ ਤੋਂ ਤੋਰਿਆ, ਔਰ ਤੂੰ ਸਾਨੂੰ ਇਕੱਠੇ ਕਰ ਰਿਹਾ ਹੈ, ਸਾਨੂੰ ਇਹੀ ਹੌਸਲਾ ਹੈ ਵੀ ਗੁਰੂ ਦਾ ਬੰਦਾ ਆਇਆ ਏ। ਉਹਨੇ ਫਿਰ ਸਾਰੇ ਹੁਕਮਨਾਮੇ ਭੇਜੇ ਹੈ, ਮਾਲਵੇ ਚ, ਮਾਝੇ ਚ, ਦੁਆਬੇ ਚ, ਜਿੱਥੇ ਜਿੱਥੇ ਗੁਰੂ ਬਾਜਾਂ ਵਾਲੇ ਗੁਰੂ ਦੇ ਸਿੰਘ ਬੈਠੇ ਹੈ, ਨਿਰਾਸ਼ਾ ਦੇ ਆਲਮ ਚ ਬੈਠੇ ਆ, ਉਹ ਬੈਨ ਲੈਣਾ, ਬਦਲਾ ਲੈਣਾ, ਸਰਹੰਦ ਥੇ ਕਰਨੀ ਹੈ, ਬਦਲਾ ਲੈਣਾ ਹੈ। ਸਰਦਾਰ ਫਤਿਹ ਸਿੰਘ ਵਰਗੇ, ਸਰਦਾਰ ਬਾਜ ਸਿੰਘ ਵਰਗੇ ਹੋਰ ਸਿੰਘ ਸੂਰਮੇ ਕਹਿੰਦੇ, ਬੰਦਾ ਸਿਆ ਸਰਦਾਰ ਜੀ, ਤੁਸੀਂ ਆਪਣਾ ਆਪਣਾ ਕਰੀਏ ਹਮਲਾ ਆਪਾਂ ਸਰਹੰਦ ਉੱਤੇ। ਬੰਦਾ ਸਿੰਘ ਬਹਾਦਰ ਕਹਿੰਦਾ, ਹਜੇ ਸਮਾਂ ਨਹੀਂ ਹੈ, ਮਾਝੇ ਵਾਲੇ ਦੁਆਬੇ ਵਾਲੇ ਯੋਧੇ ਸੂਰਮੇ ਆ ਲੈਣ ਦਿਓ, ਉਹਨਾਂ ਨੂੰ ਨਾਲ ਲੈ ਕੇ ਲੜਾਂਗੇ। ਮਾਝੇ ਤੇ ਦੁਆਬੇ ਵਾਲੇ ਸੂਰਮਿਆਂ ਦਾ, ਸਿੱਖਾਂ ਦਾ ਮਿਲਾਪ ਰੋਪੜ ਹੋਇਆ, ਰੋਪੜ ਤੋਂ ਜਦ ਤੁਰੇ ਹਨ ਇਹ, ਇਹਨਾਂ ਨੇ ਜਾਣਾ ਚਿੱਪੜ ਚੜੀ ਦੇ ਮੈਦਾਨ ਵੱਲੀ, ਤੇ ਮਰੇਡ ਕੋਲੇ ਵਾਲੇ ਖਾਨਾ ਨੇ ਘੇਰਾ ਪਾਇਆ, ਲੜਾਈ ਹੋਈ ਹੈ। ਪਰ ਜਿੱਥੇ ਹਨ ਇਹ, ਫਿਰ ਕਿੱਥੇ ਪਹੁੰਚੇ ਇਹ? ਉਹਦਾ ਪਹਿਲਾ ਨਾਂ ਸੀਗਾ ਛੱਪੜ ਝਿੜੀ, ਝਿੜੀ ਸੀ ਉਹ, ਦਰਖਤ ਲੱਗੇ ਪਾਣੀ ਸੀ ਛੱਪੜ, ਤੇ ਅੰਗਰੇਜ਼ੀ ਲਿਖਦੇ ਸੀ ਨਾ ਚੱਪੜ ਝਿੜੀ ਬਣ ਗਿਆ ਉਹ, ਚੱਪੜ ਝਿੜੀ ਦਾ ਉਹ ਮੈਦਾਨ ਹੈ। ਬੰਦਾ ਸਿੰਘ ਬਹਾਦਰ ਕਹਿੰਦਾ ਉੱਥੇ ਜਾਂਦੇ ਹੈ, ਨਾਲੇ ਦਾ ਪਾਣੀ ਹੈ, ਨਾਲੇ ਸੰਘਣੇ ਦਰਖਤ ਆ, ਉੱਥੇ ਉੱਥੇ ਜਾ ਕੇ ਮੋਰਚਾ ਮੱਲਾਂਗੇ। ਹੁਣ ਜਦੋਂ ਸਾਰਿਆਂ ਨੂੰ ਇਕੱਠਿਆ ਕਰ ਲਿਆ, ਦੁਆਬੇ ਵਾਲੇ ਸੂਰਮੇ ਆ ਗਏ, ਮਾਝੇ ਵਾਲੇ ਆ ਗਏ ਹੈ, ਸਾਰੇ ਮਾਲਵੇ ਵਾਲੇ ਆ ਗਏ ਆ, ਇਕੱਠੇ ਕਰ ਲਿਆ, ਫੌਜ ਦੀ ਗਿਣਤੀ ਕਾਫੀ ਹੋ ਗਈ ਹੈ, ਸਿੰਘ ਇਕੱਠੇ ਹੋ ਗਏ ਹੈ। ਹੁਣ ਚੱਪੜ ਝਿੜੀ ਦੇ ਮੈਦਾਨ ਵਿੱਚ ਬੈਠਾ ਹੋਇਆ ਬੰਦਾ ਸਿੰਘ ਬਹਾਦਰ, ਸਰਹੰਦ ਵਾਲੇ ਵਜ਼ੀਰ ਖਾਂ ਨੂੰ ਜਿਵੇਂ ਖਤ ਲਿਖਦਾ,

ਸਿੰਘ ਬਹਾਦਰ ਚੱਪੜ ਚਿੜੀ ਦੇ ਮੈਦਾਨ ਦੇ ਵਿੱਚੋਂ ਉਹ ਦੁਸ਼ਟ ਪਾਪੀ ਵਜੀਦ ਖਾਨ ਨੂੰ ਚਿੱਠੀ ਲਿਖਦਾ, ਕਹਿੰਦਾ ਆ ਜਾ ਇੱਥੇ ਬੈਠੇ ਆ, ਗੁਰੂ ਦੇ ਸਿੰਘ ਬੈਠੇ ਆ, ਤੂੰ ਤਾਂ ਕਿਹਾ ਸੀ ਗੁਰੂ ਚੱਲਿਆ ਗਿਆ, ਮੈਂ ਗੁਰੂ ਦੇ ਪੁੱਤ ਖਤਮ ਕਰਤੇ ਆ, ਹੋਰ ਸਿੰਘਾਂ ਨੂੰ ਖਤਮ ਕਰਤਾ ਹੈ, ਗੁਰੂ ਨਾਨਕ ਦੀ ਗੱਦੀ ਖਤਮ ਹੋ ਗਈ ਹੈ, ਸਿੰਘ ਖਤਮ ਹੋ ਗਿਆ, ਫੇਰ ਆ ਗਿਆ ਗੁਰੂ ਦੇ ਬੰਦੇ, ਸੈਂਕੜੇ ਆ ਗਏ ਹੈ, ਹਜ਼ਾਰਾਂ ਦੀ ਤਾਦਾਦ ਵਿੱਚ ਆਏ ਬੈਠੇ, ਨਾਲ ਆਪਦੇ ਵਿਚੋਲੇ ਸੁੱਚਾਨੰਦ ਨੂੰ ਲਿਆਈ, ਗੰਗੂ ਰਾਮ ਨੂੰ ਵੀ ਭਾਜੀ ਮੋੜਾਂਗੇ ਅਸੀਂ, ਇੱਕੀਆਂ ਨੇ 41 ਮੋੜਨੇ ਹੈ, ਛੋਟੇ ਸਾਹਿਬਜ਼ਾਦੇ ਸਾਡੇ ਗੁਰੂ ਦੇ 7 ਸਾਲ ਤੇ 9 ਸਾਲ ਦੀਆਂ ਉਮਰਾਂ, ਉਹ ਕਿਸੇ ਵੀ ਕੋਈ ਵੀ ਧਾਰਮਿਕ ਗ੍ਰੰਥ ਇਹ ਨਹੀਂ ਕਹਿੰਦਾ ਕਿ ਤੁਸੀਂ ਬੱਚਿਆਂ ਦਾ ਨਾ ਵੈਰ ਕਰੋ, ਉਹ ਬੱਚੇ ਉਹਨਾਂ ਦੀ ਖੇਡਣ ਦੀਆਂ ਉਮਰਾਂ ਸੀ, ਤੁਸੀਂ ਜਮਾਂ ਤਰਸ ਨਹੀਂ ਕੀਤਾ ਹੈ, ਆਈ ਕਿਹੜਾ ਸਾਡੇ ਕੋਲੇ, ਆ ਜਾ ਕੇ ਨਾ ਫਿਰ ਜਿਹੜਾ ਮਰਜ਼ੀ ਜਿਹਨੂੰ ਨਾਲ ਲਿਆ, ਜਿਹਨੇ ਜਿਹੜੇ ਹਥਿਆਰ ਮਰਜ਼ੀ ਲਿਆ, ਆ ਜਾ ਕੇ ਨਾ। ਵਜੀਦ ਖਾਨ ਦੇ ਕੋਲੇ ਚਿੱਠੀ ਪਹੁੰਚਦੀ ਹੈ, ਸੁੱਚਾਨੰਦ ਦਾ ਭਤੀਜਾ ਹੁੰਦਾ ਇਹ ਗੰਡਾ ਮੱਲ, ਗੰਡਾ ਮੱਲ ਨੂੰ ਕਹਿੰਦਾ ਆਪਦੇ ਸਾਥੀ ਲੈ ਕੇ ਨਾ ਵਿੱਚ ਉਹਨਾਂ ਦੇ ਭਰਤੀ ਹੋ ਜਾ, ਉਹਨਾਂ ਵਿੱਚ ਚੱਲਿਆ ਜਾ, ਤੂੰ ਸਾਰੀ ਖਬਰ ਸਾਡੇ ਕੋਲੇ ਲੈ ਕੇ ਆਉਣੀ ਹੈ। ਸੁੱਚਾਨੰਦ ਦਾ ਭਤੀਜਾ ਗੰਡਾ ਮੱਲ ਜਾਂਦਾ ਏ ਬੰਦਾ ਸਿੰਘ ਬਹਾਦਰ ਦੇ ਕੋਲ, ਨਾਲ ਆਪਦੇ ਸਾਥੀ ਲੈ ਕੇ, ਕਹਿੰਦਾ ਜੀ ਮਾਫੀ ਮੰਗਦਾ, ਕਹਿੰਦਾ ਜੋ ਮੇਰੇ ਚਾਚੇ ਨੇ ਸੁੱਚਾਨੰਦ ਨੇ ਕੀਤਾ ਮੈਨੂੰ ਬੜਾ ਪਛਤਾਵਾ ਹੈ, ਮੈਂ ਉਹਦੇ ਕੀਤੇ ਦੀ ਗਲਤੀ ਮੰਨਦਾ, ਮੈਂ ਉਹਨਾਂ ਦਾ ਸਾਥ ਛੱਡਿਆ ਆ, ਮੈਂ ਛੋਟੇ ਵਿੱਚ ਆ ਗਿਆ ਹਾਂ, ਮੈਨੂੰ ਭਰਤੀ ਕਰ ਲਓ। ਗੰਡਾ ਮੱਲ ਕਹਿੰਦਾ ਏ ਬੰਦਾ ਸਿੰਘ ਬਹਾਦਰ, ਕਹਿੰਦਾ ਭਰਤੀ ਕਰ ਲੈਂਦੇ ਹੈ। ਉਹਨੂੰ ਭਰਤੀ ਕਰ ਲਿਆ, ਜਿਹੜੇ ਉਹਦੇ ਨਾਲ ਆਏ ਸੀਗੇ ਸਿਪਾਹੀ ਉਹਦਾ ਆਗੂ ਉਹਨੂੰ ਬਣਾਤਾ, ਪਰ ਉਹਨਾਂ ਦੇ ਉੱਪਰ ਇੱਕ ਬਾਜ ਅੱਖ ਰੱਖਣ ਵਾਲੇ ਸਰਦਾਰ ਬਾਜ ਸਿੰਘ ਨੂੰ ਕਹਿਤਾ, ਸਰਦਾਰ ਬਾਜ ਸਿੰਘ ਤੂੰ ਇਹਨਾਂ ਉੱਪਰ ਅੱਖ ਰੱਖਣੀ ਹੈ, ਇਹ ਜੋ ਸੁੱਚਾਨੰਦ ਦਾ ਭਤੀਜਾ, ਇਹ ਜਿਹੜੇ ਨਾ ਜਰਮ ਹੁੰਦੇ ਕਰਮ ਹੁੰਦੇ ਜਿਹਨਾਂ, ਜਿਹੜੇ ਬੇਈਮਾਨ ਗਦਾਰ ਹੋਣ ਉਹ ਪੀੜ੍ਹੀ ਦਰ ਪੀੜ੍ਹੀ ਐਂ ਚੱਲਦੇ ਹੈ, ਜਿਹੜਾ ਤੁਸੀਂ ਪੁੰਨ ਕਰੋਗੇ ਪੋਤਿਆਂ ਤੱਕ ਜਾਂਦਾ, ਜਿਹੜਾ ਪਾਪ ਆ ਪੜੋਤਿਆਂ ਤੱਕ ਜਾਂਦਾ, ਕਰਕੇ ਦੇਖ ਲਓ, ਨਹੀਂ ਤਾਂ ਇਹ ਪੁੰਨ ਜਾਂਦਾ ਪੋਤਿਆਂ ਤੱਕ ਪਾਪ ਪੜੋਤਿਆਂ ਤੱਕ। ਉਹ ਕਹਿੰਦਾ ਇਹਦੇ ਨਾ ਖੂਨ ਦੇ ਵਿੱਚ ਹੀ ਇਹ ਬੇਈਮਾਨੀ ਲਿਖੀ ਹੈ, ਸਰਦਾਰ ਬਾਜ ਸਿੰਘ ਨੂੰ ਕਹਿੰਦਾ ਤੂੰ ਇਹ ਤੇ ਬਾਜ ਅੱਖ ਰੱਖਣੀ ਹੈ। ਸੋ ਪਿਆਰੇ ਖਾਲਸਾ ਜੀ, ਇੱਧਰ ਹੁਣ ਪੂਰੀ ਤਿਆਰੀ ਕੀਤੀ ਹੈ, ਗੁਰੂ ਦੇ ਸਿੰਘ ਇੱਕ ਪਾਸੇ ਸ਼ੇਰ ਹੈ, ਇੱਕ ਪਾਸੇ ਗਿੱਦੜ ਹੈ, ਇੱਕ ਪਾਸੇ ਗੁਰੂ ਦਾ ਖਾਲਸਾ ਹੈ, ਇੱਕ ਪਾਸੇ ਤਨਖਾਹੀਏ ਹਨ, ਕੋਈ ਮੁਕਾਬਲਾ ਨਹੀਂ ਹੈ ਇਹਨਾਂ ਦਾ, ਕਿਉਂਕਿ ਜਿੱਧਰ ਰੱਬ ਆਪ ਰਖਵਾਲੀ ਕਰ ਰਹੇ ਆਪਣੇ ਪਿਆਰੇ ਸਿੱਖਾਂ ਦੀ, ਗੁਰੂ ਸਾਹਿਬ ਕਿਰਪਾ ਕਰ ਰਹੇ ਹੈ, ਇੱਕ ਪਾਸੇ ਤੋਪਾਂ ਦੂਜੇ ਪਾਸੇ ਤਲਵਾਰਾਂ ਤੇ ਢਾਲਾਂ, ਇੱਕ ਪਾਸੇ ਸ਼ਾਹੀ ਫੌਜ ਦੂਜੇ ਪਾਸੇ ਮੁੱਠੀ ਭਰ ਸਿੰਘ, ਇੱਕ ਪਾਸੇ ਮੰਗਵੀਆਂ ਧਾੜਾਂ ਦੂਜੇ ਪਾਸੇ ਮਰਜੀਵੇ ਯੋਧੇ, ਇੱਕ ਪਾਸੇ ਬੱਕਰੇ ਖਾਣ ਵਾਲੇ ਦੂਜੇ ਪਾਸੇ ਛੋਲਿਆਂ ਦੀ ਮੁੱਠੀ ਛਕਣ ਵਾਲੇ, ਇੱਕ ਪਾਸੇ ਦੇਸ਼ ਦੇ ਦੁਸ਼ਮਣ ਇੱਕ ਪਾਸੇ ਦੇਸ਼ ਦੇ ਰਾਖੇ, ਇੱਕ ਪਾਸੇ ਜਹਾਦ ਇੱਕ ਪਾਸੇ ਧਰਮ ਯੁੱਧ, ਇੱਕ ਪਾਸੇ ਹੈਦਰੀ ਇੱਕ ਪਾਸੇ ਕੇਸਰੀ, ਮੁਕਾਬਲਾ ਹੋ ਰਿਹਾ ਹੈ ਚੱਪੜ ਚਿੜੀ ਦੇ ਮੈਦਾਨ ਵਿੱਚ। ਉਹ ਜ਼ਾਲਮ ਵਜੀਦ ਖਾਂ ਹਾਥੀ ਦੇ ਉੱਪਰ ਬੈਠਾ ਆਇਆ ਏ, ਹੁਣ ਸਾਰੇ ਜਾਣੇ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾ ਰਹੇ ਹੈ, ਇੱਕ ਸਿੱਖ ਉਹਦੇ ਉੱਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸੋ ਪਿਆਰੇ ਖਾਲਸਾ ਜੀ, ਬੰਦਾ ਸਿੰਘ ਬਹਾਦਰ ਉਹਨੇ ਟੁੱਕਿਆ ਬੁੱਲ ਕ੍ਰੀਚਿਆ ਦੰਦਾ ਮੱਥੇ ਤੇ ਪਾਈ ਗੈਰ ਦੀ ਤਿਉੜੀ, ਉਹ ਸਲੋਕ ਪੜਿਆ ਗਗੜ ਦਮਾਮਾ ਬਾਜਿਓ ਪਰੇ ਹੁਣ ਸਾਨੂੰ ਘਾਓ, ਖੇਤ ਜੋ ਮਾਂਡੇ ਸੂਰਮਾ ਅਬਦੂਦ ਕੋ ਦਾਓ, ਸੂਰਾ ਸੋ ਪਹਿਚਾਨੀਆ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂਲ ਛਾਡੇ ਖੇਤ, ਬਾਜਾ ਵਾਲੇ ਨੂੰ ਧਿਆ ਕੇ ਇੱਕ ਗੁਰੂ ਦਾ ਸਿੱਖ ਪਿਆਰਾ, ਜਿਵੇਂ ਤੀਰ ਦਾ ਨਿਸ਼ਾਨਾ ਦੇਖਾ ਪਲਾਵੀ ਇਹ ਜਲ ਵਜੀਦ ਖਾਂ ਤੇ ਹੈ।

0: ਤੁਰੀਆਂ ਜਾ।
1: ਸਰਦਾਰ ਫਤਿਹ ਸਿੰਘ ਨੇ ਤੀਰ ਮਾਰਿਆ ਗੁਰੂ ਨੂੰ ਧਿਆ ਕੇ, ਉਹ ਛਾਤੀ ਵਿੱਚ ਵੱਜਦਾ ਵਜੀ ਦੇਖਾਂ ਦੇ, ਉਹ ਦੁਸ਼ਟ ਥੱਲੇ ਡਿੱਗਦਾ ਏ। ਜਦੋਂ ਥੱਲੇ ਡਿੱਗਦਾ ਨਾ, ਹੁਣ ਕਮਾਂਡਰ ਫੌਜ ਦਾ, ਮੁਗਲਾਂ ਦੀ ਫੌਜ ਦਾ ਕਮਾਂਡਰ, ਜਿਹਨੇ ਜਹਾਜ਼ ਦੇ ਨਾਂ ਤੇ ਇਕੱਠੇ ਕਰਕੇ ਲਿਆਂਦੇ ਸੀਗੇ, ਉਹਨਾਂ ਦਾ ਕਮਾਂਡਰ ਥੱਲੇ ਡਿੱਗ ਪਿਆ ਏ। ਥੱਲੇ ਡਿੱਗ ਪਿਆ, ਸਿੰਘਾਂ ਨੇ ਨੱਕ 'ਚ ਨਕੇਲ ਪਾਲੀਆਂ, ਉਹਨੂੰ ਨੱਥ ਪਾਈ ਆ, ਰੱਸਾ ਪਾਲਿਆ, ਬਲਦ ਮੰਗਾਏ ਵਹਿੜ ਕੇ, ਵਹਿੜ ਕੇ ਆਣਾ ਘੜੀ ਸਕੇ ਚੱਪੜ ਚੜੀ ਤੋਂ ਸਰਹੰਦ ਲੈ ਕੇ ਆਏ ਹੈ, ਸਰਹੰਦ ਲੈ ਕੇ ਆਉਂਦਾ ਹੈ। ਸੋ ਪਿਆਰੇ ਖਾਸੇ, ਸਰਹੰਦ ਥੇ ਕੀਤਾ, ਸਰਹੰਦ ਨੂੰ ਲੁੱਟਿਆ ਏ, ਸਿੱਖ ਰਾਜ ਸਥਾਪਿਤ ਕੀਤਾ ਸਰਦਾਰ ਬੰਦਾ ਸਿੰਘ ਬਹਾਦਰ ਨੇ, ਪਹਿਲਾ ਬਾਦਸ਼ਾਹ ਬਣਿਆ ਸਿੱਖਾਂ ਦਾ। ਔਰ ਜਿਹੜਾ ਇਹ ਜ਼ਖਮੀ ਹੋਇਆ ਏ ਵਜੀਦ ਖਾਂ, ਇਹਨੂੰ ਅੱਗ ਦੇ ਵਿੱਚ ਸਾੜਿਆ ਗਿਆ ਜਿਉਂਦੇ ਨੂੰ, ਕਿਉਂਕਿ ਇਹਨੇ ਕਿਹੜਾ ਘੱਟ ਕੰਮ ਕੀਤੇ ਸੀਗੇ। ਦੇਖੋ ਆਪਾਂ ਬਾਜਾਂ ਵਾਲੇ ਸਤਿਗੁਰੂ ਬਾਰੇ ਇਹ ਜਾਣਦੇ ਹਾਂ ਵੀ ਬਾਜਾਂ ਵਾਲੇ ਸਤਿਗੁਰੂ ਸਰਵੰਸਦਾਨੀ ਆ, ਸਰਵੰਸ਼ ਸਾਰਾ ਵਾਰਤਾ, ਕੋਈ ਪਰਿਵਾਰ ਦਾ ਇੱਕ ਮੈਂਬਰ ਵੀ ਨਹੀਂ ਰੱਖਿਆ, ਕੋਈ ਨਹੀਂ ਬਚਾ ਕੇ ਰੱਖਿਆ ਮਹਾਰਾਜ ਨੇ। ਪਰ ਤੁਸੀਂ ਦੱਸੋ, ਇਹ ਦੇਖੋ ਵੀ ਇੱਕ ਉਹ ਸਿੱਖ ਜਿਹਨੇ ਗੁਰੂ ਦੇ ਕਿਤੇ ਦਰਸ਼ਨ ਵੀ ਨਹੀਂ ਕੀਤੇ, ਨਾ ਸੁਣਿਆ ਸੀਗਾ, ਉਹਦੇ ਵੱਡੇ ਵਡੇਰੇ ਗੁਰੂ ਨਾਨਕ ਦੇ ਤਖ਼ਤ ਦੇ ਭੌਰੇ, ਗੁਰੂ ਨੂੰ ਮੰਨਣ ਵਾਲੇ। ਸੋ ਪਿਆਰੇ ਖਾਲਸਾ ਜੀ, ਉਹ ਸਰਵੰਸਦਾਨੀ ਸਿੱਖ ਬਾਬਾ ਮੋਤੀ ਰਾਮ ਮਹਿਰਾ, ਮੋਤੀ ਰਾਮ ਮਹਿਰਾ ਭਰਤੀ ਹੋ ਗਿਆ ਸੀ ਫੌਜ ਵਿੱਚ, ਔਰੰਗਜ਼ੇਬ ਦੀ ਫੌਜ ਵਿੱਚ, ਫਿਰ ਇਹ ਰਸੋਈਆ ਬਣਿਆ। ਜਿਹੜਾ ਸੀਗਾ ਵਜੀਦ ਖਾਂ ਮੰਗ ਕੇ ਲਿਆਇਆ ਸੀਗਾ ਵੀ ਮੇਰਾ ਰਸੋਈਆ ਬਣਾ, ਵਧੀਆ ਪਦਾਰਥ ਬਣਾਉਂਦਾ ਸੀਗਾ। ਜਦੋਂ ਨਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਹੇੜੀ ਤੋਂ ਲਿਆਂਦਾ ਗਿਆ ਨਾ, ਸਰਹੰਦ ਲਿਆਂਦਾ ਗਿਆ ਤੇ ਤਸੀਹੇ ਦਿੱਤੇ, ਠੰਡੇ ਬੁਰਜ ਵਿੱਚ ਬੰਦ ਕੀਤਾ ਨਾ, ਆਪਦੀ ਮਾਂ ਨੂੰ ਪੁੱਛਦਾ ਘਰੇ ਜਾ ਕੇ, ਆਪਦੀ ਮਾਂ ਨੂੰ ਕਹਿੰਦਾ ਕਿ ਬੁੱਢੀ ਦਾਦੀ ਹੈ, ਗੁਰੂ ਗੋਬਿੰਦ ਸਿੰਘ ਦੀ ਮਾਂ ਕਹਿੰਦੇ ਹੈ, ਇੱਕ ਉਹਨਾਂ ਗੁਰੂ ਸਾਹਿਬ ਦੇ ਬੱਚੇ ਹੈ, ਮਾਤਾ ਦੇ ਪੋਤਰੇ ਹੈ, ਛੋਟੇ ਛੋਟੇ ਹਨ, ਮਾਤਾ ਇਹ ਕੌਣ ਹੈ? ਉਹ ਕਹਿੰਦੀ ਬੇ ਪੁੱਤ, ਉਹਦੀ ਮਾਂ ਕਹਿੰਦੀ ਹੈ, ਕਹਿੰਦੀ ਪੁੱਤ ਤੇਰੀ ਜਿੱਦ ਸੀਗੇ ਵੀ ਮੈਂ ਫੌਜ 'ਚ ਭਰਤੀ ਹੋਣਾ, ਔਰੰਗਜ਼ੇਬ ਦੇ ਤੂੰ ਤਾਂ ਭਰਤੀ ਹੋ ਗਈ, ਆਪਾਂ ਤਾਂ ਗੁਰੂ ਵਾਲੇ ਹੈ, ਤੇਰੇ ਵੱਡੇ ਵਡੇਰੇ ਦਾਦੇ ਪੜਦਾਦੇ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਹੈ, ਤੇਰਾ ਚਾਚਾ ਹਿੰਮਤ ਰਾਏ ਜੋ ਭਾਈ ਹਿੰਮਤ ਸਿੰਘ ਬਣਿਆ ਤੇਰਾ ਚਾਚਾ ਹੈ, ਪੰਜ ਪਿਆਰੇ ਸਾਜੇ ਬਾਜਾਂ ਵਾਲੇ ਗੁਰੂ ਨੇ ਸੁਪਰੀਮ ਕੋਰਟ ਬਣਾਈ ਹੈ, ਤੂੰ ਭਾਈ ਹਿੰਮਤ ਸਿੰਘ ਦਾ ਭਤੀਜਾ ਏ। ਤੇ ਆਪਣੀ ਮਾੜੀ ਕਿਸਮਤ ਹੈ, ਆਪਾਂ ਇਹਨਾਂ ਦੇ ਅਧੀਨ ਹੋ ਗਏ ਹੈ, ਤੇ ਆਪਾਂ ਤਾਂ ਗੁਰੂ ਤੋਂ ਖੁਸ਼ੀਆਂ ਲੈਣੀਆਂ ਸੀ, ਜਦ ਆਏ ਆ ਉਹਦੀ ਮਾਂ ਦੇ ਕੋਲੋਂ ਗੁਰੂ ਸਾਹਿਬ ਦੀਆਂ ਬਾਤਾਂ ਸੁਣੀਆਂ, ਆਪਦੇ ਪਰਿਵਾਰ ਦੀਆਂ ਗੱਲਾਂ ਸੁਣੀਆਂ ਵੀ ਅਸੀਂ ਤਾਂ ਗੁਰੂ ਵਾਲੇ ਹੈ, ਸਾਡੇ ਤੇ ਗੁਰੂ ਦੀ ਇੰਨੀ ਬਖਸ਼ਿਸ਼ ਹੈ। ਫਿਰ ਉਹ ਬਾਬੇ ਮੋਤੀ ਰਾਮ ਮਹਿਰੇ ਨੇ ਸਾਰਾ ਕੁਛ ਵੇਚ ਕੇ ਘੱਟ ਜੋ ਪਿਆ ਸੀ ਧਨ ਦੁੱਧ ਦੇ ਕੇ ਨਾ ਉਹਨਾਂ ਦੁਸ਼ਟਾਂ ਜ਼ਾਲਮਾਂ ਨੂੰ, ਤੇ ਦੁੱਧ ਛਕਾਇਆ। ਦੋ ਦਿਨ ਦੁੱਧ ਛਕਾਉਣ ਦੇ ਬਦਲੇ ਜਿਹੜੀ ਉਹ ਮੌਤ ਮਿਲੀ ਆ, ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪਾ ਕੇ ਖਤਮ ਕਰਤਾ, ਸਾਰਾ ਪਰਿਵਾਰ, ਉਹਦੀ ਮਾਂ, ਉਹਦੀ ਪਤਨੀ, ਉਹਦਾ ਪੁੱਤ ਤੇ ਖੁਦ ਬਾਬਾ ਮੋਤੀ ਰਾਮ ਮਹਿਰਾ ਸਾਰਾ ਹੀ। ਉਹ ਸਰਵੰਸਦਾਨੀ ਸਿੱਖ ਦੇਖੋ ਜਿਹਨੇ ਗੁਰੂ ਦੇ ਦਰਸ਼ਨ ਵੀ ਨਹੀਂ ਕਰੇ, ਤੇ ਔਰ ਗੁਰੂ ਦੀਆਂ ਬਾਤਾਂ ਉਹਦੀ ਮਾਂ ਦੇ ਕੋਲੋਂ ਸੁਣ ਕੇ, ਔਰ ਗੁਰੂ ਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਕਿ ਦੁੱਧ ਪਿਆਉਣ ਦੇ ਬਦਲੇ ਸਾਰਾ ਹੀ ਪਰਿਵਾਰ ਖਤਮ ਕਰਾ ਲਿਆ, ਉਹ ਸਰਵੰਸਦਾਨੀ ਸਿੱਖ ਹੈ ਗੁਰੂ ਦਾ। ਉਹ ਤੇ ਵੀ ਕਹਿ ਢਾਇਆ ਸੀਗਾ। ਹੁਣ ਇਹ ਸਿੰਘਾਂ ਨੂੰ ਤਸੱਲੀ ਨਹੀਂ ਹੋਈ ਜਦ ਉਹਨੂੰ ਅੱਗ ਦੇ ਵਿੱਚ ਸਿੱਟਿਆ ਏ, ਅੱਧ ਮੋਏ ਨੂੰ ਕੱਢਦੇ ਅੱਗ ਦੇ ਵਿੱਚੋਂ, ਅੱਗ ਦੇ ਵਿੱਚੋਂ ਕੱਢ ਕੇ ਦਰਖਤ ਨਾਲ ਲਟਕਾਉਂਦੇ ਆ, ਕਹਿੰਦੇ ਆ ਜਿਹੜੇ ਬਾਜ ਆ ਜਾਨਵਰ ਆ ਜਨੌਰੇ ਨੂੰ ਖਾਣਗੇ। ਆਏ ਉਸ ਦੁਸ਼ਟ ਵਜੀਦ ਖਾਂ ਦਾ, ਗੁਰੂ ਦੇ ਸਿੰਘਾਂ ਨੇ, ਬੰਦਾ ਸਿੰਘ ਬਹਾਦਰ ਤੇ ਸਾਰੀਆਂ ਸਿੰਘਾਂ ਦੀਆਂ ਫੌਜਾਂ ਨੇ ਆਏ ਖਾਤਮਾ ਕੀਤਾ ਏ। ਤੇ ਜਿਵੇਂ ਹੁਣ ਬੰਦਾ ਸਿੰਘ ਬਹਾਦਰ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਸਿੱਖ ਰਾਜ ਸਥਾਪਿਤ ਕਰਦਾ ਹੈ, ਗੁਰੂ ਨਾਨਕ ਮਹਾਰਾਜ ਦੇ ਨਾਂ ਤੇ, ਗੁਰੂ ਸਾਹਿਬ ਦੇ ਨਾਂ ਤੇ ਸਿੱਕੇ ਉਹ ਜਾਰੀ ਕਰਦਾ ਹੈ, ਔਰ ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ ਉਹਨਾਂ ਦੇ ਮਾਲਕੀ ਨਾਲ ਹੱਕ ਦਵਾਉਂਦਾ ਹੈ, ਉਹ ਸਮੇਂ ਦੀ ਬਾਤ ਆ ਮੇਰੇ ਸਾਥੀ, ਇਹਨਾਂ ਪਾਸੋਂ ਆਪ ਗੁਰ ਸੰਗਤਾਂ ਕਿਉਂ ਸਰਵਣ ਕਰੋ।

0: ਮੇਰੇ ਸਰੀ ਸਿੱਖ ਰਾਜ ਦਾ ਵਿੱਚ ਸਰਹੰਦ ਚਲਾਇਆ 14 ਮਈ 1710। ਕੋਈ 8 ਮਈ ਕਹਿੰਦਾ, ਕੋਈ 12 ਮਈ ਕਹਿੰਦਾ, ਇਹ ਸਾਡੇ ਤੱਥ ਇੱਕੋ ਜਿਹੇ ਨਹੀਂ ਮਿਲਦੇ। 1710 ਹੈ, ਬਾਜਾਂ ਵਾਲੇ ਸਤਿਗੁਰੂ ਨੇ ਕਿਰਪਾ ਕੀਤੀ, ਉਹਦੀ ਕਿਰਪਾ ਦੁਆਰਾ ਹੀ ਸਰਦਾਰ ਬੰਦਾ ਸਿੰਘ ਬਹਾਦਰ ਪਹਿਲਾ ਬਾਦਸ਼ਾਹ ਬਣਿਆ ਹੈ ਸਿੱਖ ਕੌਮ ਦਾ, ਜਿਹਨੇ ਸਿੱਖ ਰਾਜ ਸਥਾਪਿਤ ਕੀਤਾ ਹੈ। ਹਰੇਕ ਨੂੰ ਅਧਿਕਾਰ ਬਰਾਬਰ ਦਵਾਏ ਆ, ਔਰ ਕਹਿੰਦਾ ਮਿਲਣੇ ਚਾਹੀਦੇ ਹੈ। ਰਾਜਾ ਵੀ ਉਹੀ ਹੈ ਜੋ ਪ੍ਰਜਾ ਨੂੰ ਤੰਗ ਨਾ ਕਰੇ। ਜਿਸ ਰਾਜੇ ਦੇ ਰਾਜ ਵਿੱਚ ਪ੍ਰਜਾ ਹੀ ਦੁਖੀ ਹੋ ਗਈ, ਪ੍ਰਜਾ ਨੂੰ ਤੰਗ ਕਰਨ ਲੱਗ ਗਿਆ, ਤੇ ਫਿਰ ਦੂਜਾ ਜਦ ਵਾੜੀ ਖੇਤ ਨੂੰ ਖਾਣ ਲੱਗ ਗਈ ਤੇ ਰਾਖਾ ਕੌਣ ਬਣੂਗਾ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਬਾਜਾਂ ਵਾਲੇ ਸਤਿਗੁਰੂ ਕੋਈ ਜਰ ਜੋਰੂ ਜ਼ਮੀਨ ਦੀ ਖਾਤਰ ਨਹੀਂ ਲੜੇ ਹਨ, ਮਹਾਰਾਜ ਹਿਊਮਨ ਰਾਈਟ ਦੀ ਖਾਤਰ ਲੜੇ ਹੈ, ਮਨੁੱਖੀ ਅਧਿਕਾਰਾਂ ਦੀ ਖਾਤਰ, ਵੀ ਜਿਹੜੇ ਇਹ ਅਧਿਕਾਰ ਹੈ ਇਹ ਸਾਰਿਆਂ ਨੂੰ ਬਰਾਬਰ ਮਿਲਣੇ ਚਾਹੀਦੇ। ਦੇਖੋ ਇਨਸਾਨ ਸਾਜੇ ਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਠੀਕ ਹੈ ਵੀ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਾਂ ਕਰਮਾਂ ਦੇ ਵਧੇ ਹੋਏ ਇਸ ਮਾਤ ਲੋਕ ਤੇ ਆਉਣੇ ਹੈ, ਪਰ ਭਜਨੀਕ ਪੁਰਸ਼ ਰੱਬ ਦੇ ਪਿਆਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਭੇਜਦਾ ਸਾਡੇ ਸਤਿਗੁਰਾਂ ਨੂੰ, ਜਾਂ ਚਾਰ ਯੁਗਾਂ ਦੇ ਅਵਤਾਰ ਆਏ ਹੈ, ਸਮੇਂ ਸਮੇਂ ਤੇ ਆਏ ਹੈ, ਔਰ ਸਾਡਾ ਮਾਰਗ ਦਰਕਸ਼ ਕੀਤਾ ਹੈ, ਸਾਨੂੰ ਸਹੀ ਸੱਚ ਦਾ ਮਾਰਗ ਦਿਖਾਇਆ ਵੀ ਤੁਸੀਂ ਇਸ ਮਾਰਗ ਤੇ ਤੁਰਨਾ, ਇਸ ਮਾਰਗ ਤੇ ਚੱਲਣਾ ਹੈ। ਤੇ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਹੀ ਸਰਦਾਰ ਬੰਦਾ ਸਿੰਘ ਬਹਾਦਰ ਜਿਹਨੇ ਹੋਰ ਵੀ ਜੰਗਾਂ ਲੜੀਆਂ ਹਨ, ਔਰ ਜਿਹੜੇ ਸਾਰੇ ਸਿੰਘ ਹੈ ਸਿੱਖ ਫੌਜਾਂ ਨੂੰ ਇਕੱਤਰ ਵੀ ਕਰਿਆ ਹੈ, ਜੋ ਰੁੱਸੇ ਬੈਠੇ ਸਨ, ਕੋਈ ਗਿੱਸਾ ਗਿਲਾ ਸੀ, ਕੋਈ ਹੋਰ ਸੀ, ਉਹਨਾਂ ਨੂੰ ਮੋੜ ਕੇ ਖਾਲਸਾ ਰਾਜ ਦੇ ਵਿੱਚ ਲਿਆਂਦਾ ਹੈ, ਔਰ ਖਾਲਸਾਈ ਫੌਜਾਂ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਹੈ। ਕਹਿੰਦਾ ਛੱਕੇ ਛਡਾਉਣੇ ਆ ਛੱਕੇ, ਔਰ ਜ਼ਾਲਮਾਂ ਨੂੰ ਭਾਜੜਾਂ ਪੈ ਗਈਆਂ, ਕਹਿੰਦੇ ਕੋਈ ਗੁਰੂ ਦਾ ਬੰਦਾ ਆ ਗਿਆ, ਗੁਰੂ ਦਾ ਬੰਦਾ ਆ ਗਿਆ, ਗੁਰੂ ਦਾ ਬੰਦਾ, ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ, ਹੋ ਰਹੀ ਗੁਰੂ ਦੀ ਹੈ। ਸਿੱਖਾਂ ਸੇਵਕਾਂ ਨੂੰ ਤਾਂ ਗੁਰੂ ਸਾਹਿਬ ਮਾਣ ਬਖਸ਼ਿਸ਼ ਕਰਦੇ ਆ, ਮਿਲਦਾ ਮਾਣ ਨਿਮਾਣਿਆਂ ਨੂੰ, ਗੁਰੂ ਜੀ ਤੇਰਾ ਦਰ ਐਸਾ, ਤੇਰਾ ਦਰ ਐਸਾ, ਗੁਰੂ ਸਾਹਿਬ ਦਾ ਦਰ ਹੀ ਐਸਾ ਹੈ ਜਿੱਥੋਂ ਉਹਨਾਂ ਦੇ ਸਿੱਖਾਂ ਸੇਵਕਾਂ ਨੂੰ ਮਾਣ ਮਿਲਦਾ ਰਿਹਾ ਹੈ। ਦੇਖੋ ਸੁਪਰੀਮ ਕੋਰਟ ਬਣਾਈ ਪੰਜ ਪਿਆਰੇ ਮਹਾਰਾਜ ਨੇ, ਹੁਣ ਤੱਕ ਪੰਜਾਂ ਪਿਆਰਿਆਂ ਦਾ ਹੁਕਮ ਸਾਰਾ ਸਿੱਖ ਪੰਥ ਮੰਨਦਾ ਹੈ, ਕਿਉਂਕਿ ਜਦੋਂ ਵੀ ਕੋਈ ਨਗਰ ਕੀਰਤਨ ਹੁੰਦਾ ਹੈ ਪੰਜ ਪਿਆਰੇ ਅਗਵਾਈ ਕਰਦੇ ਹੈ, ਔਰ ਸ਼ਬਦ ਗੁਰੂ ਸਾਡੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨੇ ਛਤਰ ਛਾਇਆ ਹੇਠ, ਔਰ ਅਕਾਲ ਤਖ਼ਤ ਜੋ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਬੁੰਗਾ, ਫਿਰ ਹੌਲੀ ਹੌਲੀ ਅਕਾਲ ਤਖ਼ਤ, ਅਕਾਲ ਤਖ਼ਤ ਦੇ ਬਾਨੀ ਹੈ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹਨਾਂ ਨੇ 4 ਜੰਗਾਂ ਲੜੀਆਂ, ਉਹਨਾਂ ਦੇ ਪੋਤਰੇ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜੀਆਂ, ਔਰ ਇੱਕ ਵੀ ਨਹੀਂ ਹਾਰੇ, ਨਾ 6ਵੇਂ ਪਾਤਸ਼ਾਹ ਹਾਰੇ, ਨਾ 10ਵੇਂ ਪਾਤਸ਼ਾਹ ਹਾਰੇ। ਰੱਬ ਨੂੰ ਕੋਈ ਨਹੀਂ ਹਰਾ ਸਕਦਾ, ਇਹ ਤਾਂ ਮੌਜ ਹੁੰਦੀ ਹੈ, ਚੋਲ ਹੁੰਦੇ ਸਤਿਗੁਰਾਂ ਦੇ। ਦੁਨਿਆਵੀ ਪੁਰਸ਼ ਗੁਰੂ ਸਾਹਿਬ ਦੇ ਚੋਜਾਂ ਨੂੰ ਨਹੀਂ ਜਾਣ ਸਕਦਾ। ਦੇਖੋ ਹੁਣ ਮਰਜ਼ੀ ਗੁਰੂ ਸਾਹਿਬ ਅਹੁਦੇ ਬਖਸ਼ਿਸ਼ ਕਰ ਦੇਵੇ, ਕਿਸੇ ਨੂੰ ਅਹੁਦਾ ਮਿਲ ਜਾਵੇ ਵੀ ਤੈਨੂੰ ਨਵਾਜਤਾ, ਤੈਨੂੰ ਸਹਾਇਤਾ ਹੈ। ਹੁਣ ਭਾਈ ਕੀ ਡੋਲੀ ਦੇ ਰਹਿਣ ਵਾਲਾ ਆਨੰਦ ਚੰਦ, ਉਹਨੂੰ ਕਿੱਡਾ ਮਾਣ ਬਖਸ਼ਿਆ ਮਹਾਰਾਜ ਨੇ, ਉਹ ਰਣਜੀਤ ਨਗਾਰਾ ਬਣਾ ਕੇ ਲੈ ਕੇ ਆਇਆ, ਨਗਾਰਾ ਉਹਦਾ ਨਾਂ ਰੱਖਿਆ ਰਣਜੀਤ ਨਗਾਰਾ। ਗੁਰੂ ਸਾਹਿਬ ਨੇ ਪਹਿਲੀ ਟੰਕੋਰ ਲਾਈ ਹੈ, ਔਰ ਹਾਰਟ ਫੇਲ ਹੋ ਗਏ ਉਹਨਾਂ ਦੇ ਪਹਾੜੀ ਰਾਜਿਆਂ ਦੇ, ਵੀ ਸਾਡੇ ਕੋਲ ਨਿੱਕੀਆਂ ਢੋਲਕੀਆਂ, ਕਿੱਡਾ ਨਗਾਰਾ ਹੈ, ਮਾਣ ਬਖਸ਼ਿਆ ਨਾ। ਔਰ ਗੁਰੂ ਸਾਹਿਬ ਬੜਾ ਪਿਆਰ ਤੇ ਸਤਿਕਾਰ ਦਿੰਦੇ ਸੀਗੇ ਨੰਦ ਚੰਦ ਨੂੰ। ਅਖੀਰ ਤੇ ਆ ਕੇ ਨੰਦ ਚੰਦ ਨੇ ਇੱਕ ਗਲਤੀ ਕਰਤੀ ਹੈ, ਮਾਲਵੇ ਦੇ ਵਿੱਚੋਂ ਸੰਤ ਮਹਾਂਪੁਰਸ਼ ਭਗਵੇ ਬਾਣੇ ਪਾਏ ਨਿਰਮਲੇ ਸੰਤ, ਉਹ ਇੱਕ ਬੀੜ ਤਿਆਰ ਕਰਕੇ ਲੈ ਕੇ ਗਏ, ਗੁਰੂ ਸਾਹਿਬ ਦੇ ਹੁਕਮਨਾਮਾ ਮੁਤਾਬਕ ਬੀੜ ਤਿਆਰ ਕੀਤੀ, ਸੁਨਹਿਰੀ ਬੀੜ। ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਬੀੜ ਲਿਖੋ, ਜੇ ਉਹ ਸਾਡੇ ਕੋਲ ਸਮਾਂ ਆਊਗਾ ਅਸੀਂ ਸੰਪੂਰਨ ਬੀੜ ਕਰਾਵਾਂਗੇ। ਬੀੜ ਲਿਖੀ ਹੈ, ਸੁਨਹਿਰੀ ਬੀੜ ਹੈ, ਸੁਨਹਿਰੀ ਪੱਤਰੇ ਹੈ, ਔਰ ਸੋਨੇ ਨੂੰ ਢਾਲ ਕੇ ਸੁਨਹਿਰੀ ਸ਼ਾਹੀ ਤਿਆਰ ਕੀਤੀ ਹੈ। ਉਹ ਬੀੜ ਬਣਾ ਕੇ ਸੰਤ ਲਿਆਏ ਨਿਰਮਲੇ ਸੰਤ ਅਨੰਦਪੁਰ ਸਾਹਿਬ ਦੀ ਧਰਤੀ ਤੇ, ਬਾਜਾਂ ਵਾਲੇ ਗੁਰੂ ਕਿਤੇ ਗਏ ਹੈ, ਨੰਦ ਚੰਦ ਨੂੰ ਕਹਿੰਦੇ ਆ ਲਓ ਨੰਦ ਚੰਦ ਜੀ ਇਹ ਬੀੜ ਲੈ ਲਓ, ਜੇ ਕੋਈ ਗਲਤੀ ਹੈ ਸਾਨੂੰ ਦੱਸ ਦਿਓ, ਜੇ ਠੀਕ ਹੈ ਤਾਂ ਗੁਰੂ ਸਾਹਿਬ ਤੋਂ ਪੱਕੀਆਂ ਮੋਹਰਾਂ ਲਵਾ ਕੇ ਦਸਖਤ ਕਰਾ ਕੇ ਸਾਨੂੰ ਦੇ ਦਿਓ, ਅਸੀਂ ਆਪਦੇ ਸਥਾਨ ਤੇ ਲੈ ਜਾਵਾਂਗੇ। ਨੰਦ ਚੰਦ ਉਹ ਬੀੜ ਦੇ ਦਰਸ਼ ਕਰਕੇ ਡੁੱਲ ਗਿਆ। ਉਹਦੇ ਮਨ 'ਚ ਦੇਖੋ ਬਈ ਮਨ, ਜੇ ਬੰਦੇ ਨੇ ਡੁੱਲਣਾ ਹੋਵੇ ਤਾਂ ਸੋ ਕਾਹ 'ਤੇ ਡੁੱਲ ਸਕਦਾ, ਮਨ ਮਨ
1: ਡੋਲ ਗਿਆ ਉਹਦਾ ਉਹ ਬੀੜ ਦੇਖ ਕੇ।
0: ਕਹਿੰਦਾ ਮਨਾ ਇਹੋ ਜੀ ਬੀੜ ਸੰਤਾਂ ਨੇ ਤਿਆਰ ਕੀਤੀ ਆ, ਤੂੰ ਮਨਾ ਲਕੋਲ ਆ ਇੱਥੇ ਰੱਖ ਲਾ, ਇਹਨਾਂ ਨੂੰ ਟਾਲ ਮਟੋਲ ਕਰ ਦੇ, ਜਾਣ ਦੇ ਇਹਨਾਂ ਨੂੰ। ਦੇਖੋ ਸੰਤਾਂ ਨੂੰ ਕਹਿੰਦਾ ਮੇਰੇ ਕੋਲ ਸਮਾਂ ਨਹੀਂ ਹੈ, ਤੁਸੀਂ ਫੇਰ ਆਇਓ, ਮੈਂ ਪੜੂੰਗਾ, ਗਲਤੀ ਹੋਈ ਤੁਹਾਨੂੰ ਦੱਸ ਦੂੰਗਾ, ਤੇ ਜੇ ਠੀਕ ਹੋਈ ਤਾਂ ਮਦਦ ਕਰਵਾ ਦੂੰਗਾ। ਸੰਤ ਫੇਰ ਆ ਗਏ, ਲੱਖੀ ਜੰਗਲ ਪਾਰ ਕਰਕੇ ਮਾਲਵੇ ਤੋਂ ਚੱਲੇ, ਉੱਥੇ ਪਹੁੰਚੇ ਹੈ, ਨੰਦ ਚੰਦ ਦੀ ਦਸਖਤ ਕਰਾ ਲਏ ਹੈ। ਨੰਦ ਚੰਦ ਜੋ ਗੁਰੂ ਸਾਹਿਬ ਦੀ ਅੱਖੀਆਂ ਦਾ ਤਾਰਾ ਹੈ, ਉਹ ਨੰਦ ਚੰਦ ਔਖਾ ਬੋਲਦਾ ਸੰਤਾਂ ਨੂੰ, ਕਹਿੰਦਾ ਜਾਓ ਭਾਜੋ, ਮੈਂ ਬਖਸ਼ਾਇਆ ਤੁਹਾਨੂੰ ਗੁਰੂ ਤੋਂ, ਇੰਨੀਆਂ ਗਲਤੀਆਂ ਕੀਤੀਆਂ ਤੁਸੀਂ ਇਹਦੇ ਵਿੱਚ। ਉਹ ਰਾਮ ਰਾਏ ਤਿਆਗਿਆ ਮਹਾਰਾਜ ਨੇ, ਉਹਨੇ ਗੁਰਬਾਣੀ ਦੀ ਤਕਲ ਬੋਲਦੀ ਤੁੱਕ ਬਦਲਤੀ ਸੀਗੀ, ਉਹਦੇ ਨਾਲ ਐ ਹੋਇਆ, ਤੁਹਾਡੇ ਨਾਲ ਵੀ ਐਂ ਹੋਊਗਾ, ਭਾਜੋ ਮੈਂ ਤੁਹਾਨੂੰ ਬਖਸ਼ਾਇਆ। ਐਂ ਬੇਇੱਜ਼ਤੀ ਕਰਤੀ, ਬੋਲ ਕੋਲ ਬੋਲੇ ਨੰਦ ਚੰਦ ਨੇ ਵੀ ਇਹ ਚਲੇ ਜਾਣਗੇ, ਮੈਂ ਬੀੜ ਚੱਕ ਕੇ ਭੱਜੂਗਾ। ਉਹ ਮੁੜ ਗਏ ਹੈ ਤੇ ਬੀੜ ਚੱਕ ਕੇ ਭੱਜ ਗਿਆ ਆਪਦੇ ਨਗਰ, ਭਾਈ ਕੀ ਡਰੋਲੀ ਭੱਜ ਗਿਆ ਉਹ ਸੁਨਹਿਰੀ ਬੀੜ ਚੱਕ ਕੇ, ਜਦੋਂ ਮੱਤ ਮਾਰਨੀ ਹੋਵੇ ਗੁਰੂ ਸਾਹਿਬ ਨੇ। ਮਹਾਰਾਜ ਮਿਲ ਪਏ ਉਹਨਾਂ ਨਿਰਮਲੇ ਸੰਤਾਂ ਨੂੰ, ਮੋੜ ਲਿਆ ਏ, ਕਹਿੰਦੇ ਕੋਈ ਗੱਲ ਨੀ, ਕਹਿੰਦੇ ਲਿਆਓ ਵੀ ਕਿੱਥੇ ਆ ਬੀੜ। ਜਦ ਸਿੱਖਾਂ ਨੇ ਦੇਖਿਆ, ਸਿੰਘਾਂ ਨੇ ਜਾ ਕੇ, ਕਹਿੰਦੇ ਜੀ ਚੋਰਾਂ ਵਾਂਗੂ ਭੱਜ ਗਿਆ ਬੀੜ ਲੈ ਕੇ। ਮਹਾਰਾਜ ਕਹਿੰਦੇ ਹੁਣ ਇੱਥੇ ਆਉਣ ਦੀ ਲੋੜ ਨਹੀਂ ਹੈ, ਸੰਤਾਂ ਨੂੰ ਕਹਿੰਦੇ ਬੀੜ ਤਿਆਰ ਕਰਕੇ ਪ੍ਰਕਾਸ਼ ਕਰ ਲਿਓ, ਅਸੀਂ ਜਾਣਦੇ ਹਾਂ ਉਹ ਤੋਂ ਗਲਤੀ ਹੋ ਗਈ ਹੈ। ਉਹ ਲੈ ਗਿਆ, ਹੁਣ ਭਾਈ ਕੀ ਡੋਲੀ ਆਇਆ ਏ, ਬੀੜ ਚੱਕ ਕੇ ਲਿਆਇਆ। ਜਾਂ ਲੋਕਾਂ ਨੂੰ ਪਤਾ ਲੱਗਿਆ ਇਹ ਤਾਂ ਗੁਰੂ ਤੋਂ ਬੇਮੁਖ ਹੋ ਕੇ ਆ ਗਿਆ ਏ, ਬੇਮੁਖ ਹੋਇਆ ਆਰਾਮ ਤੇ ਲੱਗਣ ਜਨਮ ਯੋਗ, ਖਿਨ ਮੈਂ ਕੌੜੇ ਹੋ ਗਏ ਜਿਤਨੇ ਮਾਇਆ ਭੋਗ। ਕੋਈ ਮੂੰਹ ਨਹੀਂ ਲਾਉਂਦਾ, ਕਿਸੇ ਦਾ ਹਾਲ ਚਾਲ ਪੁੱਛਣਾ ਸੀ, ਸਤਿਕਾਰ ਕਰਨਾ ਸੀ, ਗੁਰੂ ਦੇ ਦੁਆਰੇ ਤੋਂ ਆਇਆ ਏ, ਪਰ ਉਹਦਾ ਚੋਰਾ

ਇਉਂ ਕਰੀਏ, ਕੱਲ ਨੂੰ ਜਦੋਂ ਆਊਗਾ ਨਾ, ਇਹਦੇ ਹਿੱਕ ਚ ਗੋਲੀ ਮਾਰਾਂਗੇ, ਬਾਲ ਦੀ ਰੂੜੀ ਚੱਕ ਦਈਏ, ਇਸ ਗੰਦ ਨੂੰ ਖਤਮ ਕਰ ਦਈਏ। ਜਿਹੜਾ ਆਪਦੇ ਗੁਰੂ ਦਾ ਨਹੀਂ ਬਣਿਆ ਤੇ ਸਾਡੇ ਇਸ਼ਟ ਦਾ ਕਿੱਥੋਂ ਬਣ ਜੂਗਾ, ਰਾਮ ਰਾਏ ਦਾ ਕਿੱਥੋਂ ਬਣ ਜੂਗਾ। ਉਹਨਾਂ ਨੇ ਮਤਾ ਪਕਾ ਲਿਆ ਦੁਨਾਂ ਨੇ, ਬਾਡੀਗੜਾਂ ਨੇ, ਕਹਿੰਦੇ ਕੱਲ ਨੂੰ ਆਉਣ ਦੇ। ਅਗਲੇ ਦਿਨ ਆਉਂਦਾ ਏ ਆਨੰਦ ਚੰਦ, ਉੱਥੋਂ ਸ਼ਾਮਿਲ ਹੁੰਦਾ, ਡਿਉੜੀ ਦੇ ਅੰਦਰ ਦਾਖਲ ਹੁੰਦਾ ਏ, ਰਾਮ ਰਾਏ ਬੈਠਾ ਹੁੰਦਾ ਏ ਤੇ ਉਹਦਾ ਇੱਕ ਬਾਡੀਗਾਰਡ ਅੰਗ ਰੱਖੇ ਕਿ ਉੱਥੋਂ ਰਾਈਫਲ ਦੇ ਰਾਹੀਂ ਗੋਲੀ ਮਾਰਦਾ, ਛਾਤੀ ਚ ਉੱਥੇ ਡਿੱਗ ਪੈਂਦਾ। ਡਿੱਗਿਆ ਹੋਇਆ ਵੀ ਆਨੰਦ ਚੰਦ ਬਾਜਾਂ ਵਾਲੇ ਗੁਰੂ ਤੋਂ ਮਾਫੀ ਮੰਗਦਾ, ਕਹਿੰਦਾ ਬਖਸ਼ ਮਹਾਰਾਜ, ਲਓ ਬਖਸ਼ਣ ਵਾਲੇ ਨੂੰ ਅਰਜੋਈਆਂ ਕਰਦਾ ਹਾਂ, ਮੈਂ ਸਾਰੀ ਉਮਰ ਤੁਹਾਡੇ ਚਰਨਾਂ ਚ ਲਾਤੀ ਹੈ, ਅਖੀਰ ਤੇ ਆ ਕੇ ਮੈਥੋਂ ਕੀ ਭੁੱਲ ਕਰਾਤੀ ਆ, ਕੋਈ ਪਤਾ ਨੀ ਕਦੋਂ ਮਨ ਬਦਲ ਜਾਵੇ। ਉਹ ਗੰਗੂ ਰਾਮ ਜੀ ਨੇ ਕੋਈ 22 ਸਾਲ ਕੋਈ 27 ਸਾਲ ਕਹਿੰਦਾ ਕਿੰਨੀ ਸੇਵਾ ਕੀਤੀ ਹੈ, ਅਖੀਰ ਤੇ ਆ ਕੇ ਮਾਇਆ ਤੇ ਉਹ ਵੀ ਡੁੱਲ ਗਿਆ, ਇਧਰੋਂ ਇਹ ਸੁਨਹਿਰੀ ਬੀੜ ਤੇ ਡੁੱਲ ਗਿਆ। ਜੇ ਸੁਨਹਿਰੀ ਬੀੜ ਮੰਗਣੀ ਸੀ ਤੇ ਮਾਲੇ ਤੋਂ ਮੰਗ ਕੇ ਲੈ ਜਾਂਦਾ, ਅੱਜ ਚੋਰਾਂ ਵਾਂਗੂ ਕਿਉਂ ਗਿਆ, ਖਤਮ ਹੋ ਗਿਆ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਅਹੁਦੇ ਬਖਸ਼ਿਸ਼ ਕਰਦੇ ਹਨ, ਜਿਵੇਂ ਬੰਦਾ ਸਿੰਘ ਬਹਾਦਰ ਨੂੰ ਅਹੁਦੇ ਬਖਸ਼ੇ ਹੈ। ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ, ਇੰਨੀ ਕਿਰਪਾ ਕੀਤੀ, ਭਰਪੂਰ ਤਾਕਤ ਬਖਸ਼ਿਸ਼ ਕੀਤੀ ਹੈ, ਤਾਂ ਹੀ ਸਿੱਖ ਰਾਜ ਸਥਾਪਿਤ ਕੀਤਾ। ਉਹਨੇ ਸਿੱਖ ਰਾਜ ਸਥਾਪਿਤ ਕਰਕੇ ਮੋਢੀ ਬਣਿਆ, ਆਗੂ ਬਣਿਆ ਏ, ਫਿਰ ਵਿਆਹ ਵੀ ਇਹਦਾ ਹੋਇਆ ਤੇ 4.25 ਸਾਲ ਦਾ ਬੱਚਾ ਭਾਈ ਅਜੇ ਸਿੰਘ ਦੇ ਨਾਲ ਕੀ ਹੋਇਆ ਇਸ। ਪਿਆਰੇ ਖਾਲਸਾ ਜੀ, ਉਹ ਅਗਲੇ ਦੀਵਾਨ ਚ, ਕੱਲ ਦੇ ਦੀਵਾਨ ਚ ਪੇਸ਼ ਕਰਾਂਗੇ। ਮਹਾਰਾਜ ਨੇ ਕਿਰਪਾ ਕੀਤੀ ਆ, ਸਿੰਘਾਂ ਦੇ ਸਿੱਖਾਂ ਦੇ ਅੰਗ ਸੰਗ ਰਹੇ ਹੈ, ਲਹੂ ਮਿਝ ਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਨੇ। ਜਿਹੜਾ ਵੀਰ ਖਾਲਸਾ ਏ, ਗੁਰੂ ਦਾ ਪੰਜਵਾਂ ਪੁੱਤਰ ਹੈ, ਗੁਰੂ ਦਾ ਪੰਜਵਾਂ ਪੁੱਤਰ ਹੈ ਵੀਰ ਖਾਲਸਾ। ਜਿਹੜਾ ਖਾਲਸਾ ਏ ਨਾ, ਇਹ ਪ੍ਰਗਟ ਹੋਇਆ ਪਰਮਾਤਮਕੀ ਮੌਜ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਗੱਲਾਂ ਬਾਤਾਂ ਨਾਲ ਖਾਲਸਾ ਨਹੀਂ ਕਹਿਆ ਜਾਂਦਾ, ਗੱਲਾਂ ਬਾਤਾਂ ਨਾਲ ਸਿੰਘ ਨਹੀਂ ਬਣਾਇਆ ਜਾਂਦਾ। ਸਿੱਖ ਬਣ ਲਈ ਤੁਰਨਾ ਪੈਂਦਾ ਨੰਗੀਆਂ ਧਾਰਾਂ ਤੇ, ਤੀਰਾਂ ਦੀ ਵਰਖਾ ਹੁੰਦੀ ਹੈ, ਲੋਹੇ ਨਾਲ ਲੋਹਾ ਟਕਰਾਉਂਦਾ, ਅੱਗ ਦੇ ਗੋਲੇ, ਲਾਟਾਂ, ਅੱਗ ਮੱਚਦੀ ਹੈ, ਉਹਦੇ ਵਿੱਚ ਜੂਝਣਾ ਪੈਂਦਾ, ਸ਼ਹਾਦਤ ਦੇਣੀ ਪੈਂਦੀ ਹੈ, ਫਿਰ ਕਿਤੇ ਜਾ ਕੇ ਮਰਤਬੇ ਮਿਲਦੇ ਹੈ, ਫਿਰ ਕਿਤੇ ਜਾ ਕੇ ਬਾਜਾਂ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਸਿੱਖ ਬਣਦਾ। ਕਵਿਤਾ ਸੁਣਿਓ ਵੀ, ਲਹੂ ਮਿਝ ਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਨੇ, ਢਾਡੀ ਸਾਹਿਬ ਬਿਆਨ।

ਪਰੇ ਪ੍ਰਾਪਤ ਕੀਤੀ ਬੇਨਜ਼ੀਰ ਖਾਲਸੇ ਨੇ, ਲਹੂ ਮਿੰਜ ਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਨੇ, ਲਹੂ ਮਿੰਜ ਦੀਆਂ ਨਦੀਆਂ।

ਖਾਨ ਵਜ਼ੀਰ ਖਾਲਸੇ ਨੇ ਲਹੂ ਮੰਜ ਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਨੇ ਲਹੂ ਮੰਜ

ਬਚਾਇਆ ਧਰਮ ਚੁੱਕ ਸ਼ਮਸ਼ੀਰ ਖਾਨ ਸੇਨੇ ਲਹੂ ਮਹਿੰਜ ਦੀਆਂ ਨਦੀਆਂ ਤਰੀਆਂ ਵੀਰ ਖਾਨ

ਇੱਕ ਹਾਜ਼ਰੀ ਪ੍ਰਵਾਨ ਕਰਿਓ। ਗੁਰੂ ਸਾਹਿਬ ਦੇ ਇਤਿਹਾਸ ਸੁੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੀ, ਸਾਡੇ ਗਿਆਨੀ ਜੀ ਵੀ ਆਸ਼ੀਰਵਾਦ ਬਖਸ਼ਿਸ਼ ਕਰਦੇ ਆ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੋਤਾ ਤੰਦਰੁਸਤੀਆਂ ਖੁਸ਼ੀਆਂ ਬਖਸ਼ਿਸ਼ ਕਰਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਜੀ ਅੱਗੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਠੈ ਸਾਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਲਟਿਆਂ ਦੀ ਔੜ ਨੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਰਕਾਰ ਦੇ ਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਚ ਆਦਿ ਹਰ ਜਾ ਸੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਤੇ ਆਦਿ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਤੇਲ ਫੁੱਲ ਪੇੜਾ ਕੀਤੀ ਬਖਸ਼ਿਆਂ ਦਾਤਾਂ ਹਾਜ਼ਰ ਕੀਤੀਆਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਸਭ ਦੀ ਹਾਜ਼ਰੀ ਦਰ ਪਵਾਨ ਵਿੱਚ ਸੇਵਾ ਥਾਏ ਪਾਉਣੀ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਵਰਤਾਂ ਸੇਵਾਦਾਰਾਂ ਨੂੰ ਜੜਦੀ ਕਲਾ ਬਣੀ ਪੰਨ ਦੇ ਸਿਰ ਤੇ ਮਿਹਰ ਭਰਿਆ ਤਕੜਾ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਬਖਸ਼ ਲੈਣੀਆਂ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਬਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ

ਵਾਹਿਗੁਰੂ ਜੀ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਬਣੀ ਤਨ ਖੇਤ ਨਾਮ ਬੀਜ ਸੰਤੋਖ ਸੁਆਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ ਸੇ ਕਰ ਪਾਗੜ ਦੇ ਬਾਬਾ ਮਾਇਆ ਸਾਧ ਨ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਬੂਝੇ ਕੋਏ ਸੋ ਕਹੋ ਟਲ ਗੁਰ ਸੇਵੀ ਐ ਐਨ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਪਾਂਡਾ ਆਤਮਲੀਨ ਤੋਤਾ ਅੱਛਾ ਨਾ ਹੋਏ ਸੀ ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਪਾਂਡਾ ਆਤਮਲੀਨ ਤੋਤਾ ਅੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ ਏਤ ਦੁਆਰੇ ਤੋਏ ਅੱਛਾ ਹੋਏ ਸੀ ਮੈਲੇ ਕੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇ ਆ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਾਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਤਿਗੁਰ ਦੀ ਰਹਿਮਤ ਹੋਈ ਹੈ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਧੰਨਵਾਦ ਤੁਹਾਡਾ ਤੁਸੀਂ ਬੈਠ ਕੇ ਸ਼ਰਨ ਕੀਤਾ ਅਤੇ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਆ ਕਿ ਗੁਰਦੁਆਰਾ ਸੁਣਨ ਆਉਣਾ ਹੋਰ ਸਾਡਾ ਕਰਮ ਨਹੀਂ ਮਹਾਰਾਜ ਦੀ ਕਿਰਪਾ ਲੰਗਰ ਚੱਲਦੇ ਨੇ ਛਕਣੇ ਹਾਂ ਅਸੀਂ ਫਿਕਰ ਹੀ ਕੋਈ ਨਹੀਂ ਪਰ ਜੇ ਆਪਾਂ ਸਿਰਫ ਇੱਥੋਂ ਤੱਕ ਮੱਥਾ ਟੇਕਣ ਤੱਕ ਸੀਮਤ ਰਹਿੰਦੇ ਤਾਂ ਫਿਰ ਸਾਡੀ ਗੱਲ ਨਹੀਂ ਬਣਨੀ ਔਰ ਸਾਡਾ ਟ੍ਰੈਂਡ ਜਿਹਾ ਹੀ ਬਣ ਚੁੱਕਾ ਵੈਸੇ ਦਾਸ ਬੇਨਤੀ ਰੋਜ਼ ਇਹ ਕਰਦਾ ਵੀ ਕੋਸ਼ਿਸ਼ ਕਰਿਆ ਕਰੋ ਹਰ ਇੱਕ ਥਾਂ 'ਤੇ ਅਸੀਂ ਟਾਈਮ ਨਾਲ ਜਾਂਦੇ ਹਰ ਇੱਕ ਥਾਂ 'ਤੇ ਠੀਕ ਆ ਕਾਰੋਬਾਰ ਸਿਰੇ ਕੰਮਾਂ ਕਾਰਾਂ 'ਚ ਨਹੀਂ ਸਾਡਾ ਸਮਾਂ ਹੈਗਾ ਪਰ ਜੇ ਸਮਾਂ ਹੋਵੇ ਤਾਂ ਫਿਰ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਕੁਛ ਸਮੇਂ ਸਿਰ ਆ ਕੇ ਬਹਿ ਕੇ ਨਾ ਕੋਈ ਆਪਾਂ ਸੁਣੀਏ ਵੀ ਆਪਾਂ ਸਾਨੂੰ ਬਖਸ਼ਿਸ਼ ਕੀ ਹੋ ਰਹੀ ਹੈ ਤੋ ਜਥੇ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਸਰਵਣ ਕੀਤਾ ਅਰਦਾਸ ਹੋਈ ਹੈ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਜਿਹੜੇ ਸਤਿਗੁਰ ਦੀ ਕਿਰਪਾ ਨਾਲ ਅਸੀਂ ਸਰਵਣ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਪਾਤਸ਼ਾਹ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਗੁਰੂ ਪਿਆਰੇ ਮੈਂ ਤਾਂ ਕਈ ਵਾਰ ਬੜਾ ਸੋਚਦਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਸਤਿਗੁਰ ਨੇ ਸਾਡੀ ਬੋਲੀ 'ਚ ਸਾਡੇ ਨਾਲ ਗੱਲ ਕੀਤੀ ਬੇਟਾ ਇਹਨੂੰ ਲੈ ਜਾ ਬਾਹਰ ਪਲੀਜ਼ ਇਹਨੂੰ ਬਾਹਰ ਲੈ ਜਾਓ ਬੱਚੇ ਨੂੰ ਭਾਈ ਸਾਡੀ ਬੋਲੀ 'ਚ ਸਾਡੇ ਨਾਲ ਗੱਲ ਕੀਤੀ ਹੈ ਨਹੀਂ ਤਾਂ ਤੁਸੀਂ ਦੇਖ ਲਓ ਆਮ ਧਰਮਾਂ ਦੇ ਵਿੱਚ ਜਿਹੜਾ ਉਹਨਾਂ ਦਾ ਧਾਰਮਿਕ ਗ੍ਰੰਥ ਹੈ ਨਾ ਉਹਨਾਂ ਦੀ ਮਾਂ ਬੋਲੀ 'ਚ ਨਹੀਂ ਹੈ ਹੁਣ ਦੇਖੋ ਆਪਾਂ ਵੇਖੋ ਸ਼ਬਦ ਪੜ੍ਹਨਾ ਨਾ ਮਹਾਰਾਜ ਨੇ ਕਿੰਨੇ ਸੌਖੇ ਬਚਨ ਸਾਡੇ ਭਾਂਡਾ ਅੱਛਾ ਭਾਂਡਾ ਅੱਛਾ ਸੋਏ ਕਿੰਨੇ ਕਰਥ ਔਖੇ ਨੇ ਜੋ ਤਿਸ ਭਾਵ ਸੀ ਕਹਿਣ ਤੋਂ ਭਾਵ ਆ ਭਾਂਡੇ ਕਿਹੜੀ ਦੀ ਗੱਲ ਕੀਤੀ ਹੈ ਆਪਾਂ ਉਹ ਜੇ ਦੁਨਿਆਵੀ ਗੱਲ ਕਰੀਏ ਆਪਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਅਸੀਂ ਉਹ ਪਸੰਦ ਕਰਦੇ ਹਾਂ ਭਾਵੇਂ ਕਿੰਨੀਆਂ ਵੀ ਚੀਜ਼ਾਂ ਆਉਣ ਲੰਗਰ 'ਚ ਪ੍ਰਸ਼ਾਦਾ ਛਕਣਾ ਨਾ ਅਤੇ ਜੇ ਪ੍ਰਸ਼ਾਦਾ ਉਤਰਾ ਹੀ ਪਿਆ ਹੋਵੇ ਨਾ ਉਸ ਬਖਸ਼ਿਸ਼ ਜੇ ਦੇ ਵਿੱਚ ਤਾਂ ਆਪਾਂ ਚੁਣ ਚੁਣ ਕੇ ਕੱਢਣਾ ਹਾਲਾਂ ਇੱਕੇ ਥਾਂ 'ਤੇ ਬਣੇ ਨੇ ਇੱਕੇ ਅੱਗ ਨਾਲ ਬਣੇ ਨੇ ਇੱਕੇ ਆਟੇ 'ਤੇ ਬਣੇ ਕੱਪੜਾ ਲੈਣ ਜਾਂਦੇ ਹਾਂ ਕਿੰਨਾ ਖਿਲਾਰਾ ਪਾ ਦਿੰਦੇ ਆ ਅਤੇ ਆਪਾਂ ਚੁਣਦੇ ਹਾਂ
ਔਰ ਹਰ ਇੱਕ ਚੀਜ਼ ਗੱਡੀ ਲੈਣੇ ਤਾਂ ਚੁਣ ਕੇ, ਆ ਪੈਨ ਲੈਣਾ ਤਾਂ ਚੁਣ ਕੇ, ਅਤੇ ਜੇ ਸਾਨੂੰ ਸਾਡੇ ਮਨ ਦੀ ਭਾਉਂਦੀ ਚੀਜ਼ ਚੰਗੀ ਲੱਗਦੀ ਤਾਂ ਉਸ ਪਰਮਾਤਮਾ ਨੂੰ ਅਤੇ ਆਹ ਜਿਹੜੇ ਰੱਬ ਦੀ ਵਸਦੀ ਦੁਨੀਆ ਇਹਨੂੰ ਕੀ ਚੰਗਾ ਲੱਗਦਾ? ਆਪਾਂ ਨਾ ਜਾਂ ਤਾਂ ਅੱਗੇ 'ਚ ਜੀ ਰਹੇ ਜਾਂ ਪਿੱਛੇ 'ਚ ਜੀ ਰਹੇ, ਪਾਸਟ 'ਚ, ਅਤੇ ਜਾਂ ਅਸੀਂ ਫਿਊਚਰ ਦੀ ਗੱਲ ਕਰਦੇ ਹਾਂ। ਪਹਿਲੀ ਗੱਲ ਹੈ ਪਾਸਟ ਅਤੇ ਸੈਂਸ ਅਸੀਂ ਵੇਖਿਆ ਵੀ ਸਾਡਾ ਕਿਹੋ ਜਿਹਾ ਲੰਘਾ, ਲੇਕਿਨ ਫਿਊਚਰ ਦਾ ਤਾਂ ਕਿਸੇ ਨੂੰ ਨਹੀਂ ਪਤਾ ਵੀ ਆਉਣ ਵਾਲਾ ਸਮਾਂ ਕੀ ਹੈ। ਔਰ ਨਾਲੇ ਇਹ ਦੱਸਿਓ ਕਿ ਕਿਸੇ ਨੇ ਆਣ ਕੇ ਤੁਹਾਨੂੰ ਦੱਸਿਆ ਵੀ ਫਲਾਣੇ ਥਾਂ ਨਰਕ ਜੇ ਅਤੇ ਫਲਾਣੇ ਥਾਂ ਸਵਰਗ ਜੇ, ਅਤੇ ਜਾਂ ਕਿਸੇ ਨੇ ਚਿੱਠੀ ਪਾਈ ਜੇ ਫੋਲੀ ਫੂਲ ਕੀਤਾ ਵੀ ਤੁਸੀਂ ਭਾਈ ਠੀਕ ਠਾਕ ਜੇ। ਐ ਜਿੰਨਾ ਸਮਾਂ ਤੁਹਾਨੂੰ ਮਿਲਿਆ ਨਾ ਇਸ ਦੇ ਵਿੱਚ ਜੀਣ ਦਾ ਯਤਨ ਕਰੋ, ਪ੍ਰੈਜੈਂਟ ਦੇ ਵਿੱਚ, ਕਿਉਂਕਿ ਜੋ ਸਵਾਸ ਨਿਕਲ ਗਿਆ ਉਹ ਸਾਡਾ ਨਹੀਂ, ਅਤੇ ਆਉਣ ਵਾਲੇ ਦੀ ਸਾਨੂੰ ਸਵਾ ਆਸ ਨਹੀਂ ਕਿ ਮਤ ਜਾਪੇ ਸਾਹ ਆਵੇ ਕਿ ਨਾ, ਪਤਾ ਨਹੀਂ ਦੂਸਰਾ ਸਵਾਸ ਆਉਣਾ ਕਿ ਨਹੀਂ ਆਉਣਾ। ਅਤੇ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਨਹੀਂ ਅਜੇ ਬੜਾ ਸਮਾਂ ਵਾ, ਜਵਾਨੀ ਦੇ ਦਿਨ ਨੇ, ਖਾ ਪੀ ਲਓ। ਵੇਖੀ ਕਿਸੇ ਨੇ, ਮੈਂ ਅੱਜ ਇੱਕ ਬੱਚੇ ਦਾ ਸੰਸਕਾਰ ਕਰਕੇ ਆਇਆ, ਉਹ 7 ਮਹੀਨੇ ਦਾ ਹੀ ਚਲੇ ਗਿਆ ਸੀ ਮਾਤਾ ਦੇ ਉਧਰ 'ਚ। ਕੁਛ ਐਸੇ ਜਿਹੜੇ ਆਉਂਦੇ ਚਲੇ ਜਾਂਦੇ ਨੇ, ਕਹਿਣ ਤੋਂ ਭਾਵ ਆ ਕਿ ਸਵਾਸ ਨੇ। ਹੁਣ ਪਾਤਸ਼ਾਹ ਨੇ ਅੱਜ ਜਿਹੜੀ ਸਾਡੇ ਨਾਲ ਗੱਲ ਕੀਤੀ, ਕਿਹੜੇ ਭਾਂਡੇ ਦੀ ਗੱਲ ਕੀਤੀ? ਇਹ ਸਾਡੇ ਸਰੀਰਕ ਰੂਪੀ ਭਾਂਡੇ ਦੀ ਅਤੇ ਹਿਰਦੇ ਰੂਪੀ ਭਾਂਡੇ ਦੀ ਗੱਲ ਕੀਤੀ ਆ। ਮੈਂ ਬੇਨਤੀ ਕਰਾਂ ਪਰਮਾਤਮਾ ਦੇ ਦਰ 'ਤੇ ਤੁਸੀਂ ਤਾਂ ਪ੍ਰਵਾਨ ਜੇ ਉਹਦੇ ਐਸ ਦੁਨਿਆਵੀ ਉਹਦੇ ਦੁਨੀਆਂ ਵਿੱਚ ਪ੍ਰਵਾਨ ਹੋ ਕੇ, ਤਾਂ ਜੇ ਇੱਥੇ ਬੰਦਾ ਪ੍ਰਵਾਨ ਨਹੀਂ ਨਾ ਤਾਂ ਰੱਬ ਦੇ ਘਰ ਵਿੱਚ ਕਿਵੇਂ ਪ੍ਰਵਾਨ? ਹੁਣ ਜਿਹੜਾ ਚੋਰ ਆ, ਚੋਰ ਪ੍ਰਵਾਨ ਆ ਦੁਨੀਆਂ ਨੂੰ ਕਿ ਉਹ ਜਿੰਨੇ ਮਰਜ਼ੀ ਧਰਮ ਦੇ ਕਰਮ ਕਰੇ, ਹਾਂ ਭਾਵੇਂ 50 ਵਾਰ ਆਣ ਕੇ ਮੱਥੇ ਟੇਕੇ ਅਤੇ ਜੁੱਤੀਆਂ ਚੁੱਕ ਕੇ ਲੈ ਜਾਵੇ, ਤਾਂ ਕੀ ਉਹ ਪ੍ਰਵਾਨ ਹੈ? ਜੇ ਤੁਸੀਂ ਇੱਥੇ ਪ੍ਰਵਾਨ ਨਹੀਂ ਨਾ, ਕਿਉਂਕਿ ਇਹ ਜੋ ਕੁਛ ਦੇਖਦੇ ਸਾਰੇ ਰੱਬਾ ਦਾ ਰੂਪ ਹੀ ਆ, ਇਹ ਸਾਰੇ ਅਸੀਂ ਉਹਦੇ ਰੂਪ ਹੀ ਆ। ਸਭ ਮੈਂ ਜੋਤ, ਜੋਤ ਹੈ ਸੋਏ, ਉਹ ਸਾਨੂੰ ਵੇਖ ਰਿਹਾ, ਉਹਨੇ ਤਾਂ ਬਾਅਦ 'ਚ ਵੇਖਣਾ, ਅਸੀਂ ਸਾਰਿਆਂ ਨੂੰ ਵੇਖ ਰਹੇ ਵੀ ਕੀ ਕਰ ਰਿਹਾ, ਦੇਖ ਰਹੇ ਕਿ ਨਹੀਂ? ਅਤੇ ਜੇ ਤੁਸੀਂ ਇੱਥੇ ਪ੍ਰਵਾਨ ਨਹੀਂ ਨਾ ਤਾਂ ਕਿਵੇਂ ਕਰਨਾ ਪਰਮਾਤਮਾ ਦੇ ਦਰ 'ਤੇ? ਜੇ ਅੱਜ ਪ੍ਰਵਾਨ ਨਹੀਂ ਤਾਂ ਕੱਲ੍ਹ ਦੋਵੇਂ ਨੇ। ਅਤੇ ਭਾਂਡਾ ਭਾਵੇਂ ਕਿੰਨਾ ਵੀ ਕੀਮਤੀ ਹੋਵੇ, ਸੋਨੇ ਦਾ ਹੋਵੇ, ਹੀਰੇ ਹੋਵੇ, ਜਵਾਹਰ ਅਤੇ ਲਾਲਾਂ ਦਾ ਬਣਿਆ ਹੋਵੇ, ਪਰ ਕਿਵੇਂ ਕਰਨਾ ਜੇ ਅੰਦਰੋਂ ਮੈਲਾ ਹੋਵੇ ਅਤੇ ਜਾਂ ਭਰਿਆ ਹੋਵੇ, ਚੀਜ਼ ਪੈਂਦੀ ਆ। ਹੁਣ ਬਾਹਰੋਂ ਤਾਂ ਸਾਡਾ ਜਿੰਨਾ ਜ਼ੋਰ ਲੱਗਾ ਸਾਡਾ ਬਾਹਰ ਨੂੰ ਸਵਾਰਨ 'ਤੇ ਲੱਗਾ, ਤਾਂ ਮੈਂ ਅੱਗੇ ਕਈ ਵਾਰ ਗੱਲ ਕਰਦਾ ਉਹਦੀ ਦਿੱਤੀ ਹੋਈ ਚੀਜ਼ 'ਤੇ ਸਾਨੂੰ ਇੱਕ ਚੰਗੀ ਨਹੀਂ ਲੱਗਦੀ, ਗੁਸਾਰਾ ਕਰਿਓ ਨਾ ਤਾਂ ਸਾਨੂੰ ਚਿੱਟੇ ਵਾਲ ਚੰਗੇ ਲੱਗਦੇ ਆ, ਨਾ ਸਾਨੂੰ ਅੱਖਾਂ ਦੇ ਭਰਵੱਟੇ ਚੰਗੇ ਲੱਗਦੇ ਆ ਲੱਗਦੇ, ਨਾ ਸਾਨੂੰ ਰੰਗ ਚੰਗਾ ਲੱਗਦਾ ਜਿਹੜਾ ਦਿੱਤਾ ਉਹਨੇ। ਅਤੇ ਖਿਮਾ ਕਰਨਾ ਅੱਜ ਕੱਲ੍ਹ ਤਾਂ ਹੋਰ ਅੱਗੇ ਚਲੇ ਗਏ ਆ, 9 ਵੀ ਦਿੱਤੇ ਉਹਦੇ ਚੰਗੇ ਨਹੀਂ ਲੱਗਦੇ, ਆਖੋ ਸਤਨਾਮ ਸੇ। ਆ ਵੇਖ ਲਿਓ ਕਿਹੜੀਆਂ ਕਿਹੜੀਆਂ ਵੱਡੀਆਂ ਦੁਕਾਨਾਂ ਖੁੱਲ੍ਹ ਗਏ 9 ਦੀਆਂ ਵੀ, ਹੁਣ ਅੱਗੇ ਪਤਾ ਨਹੀਂ ਕਿੱਥੋਂ ਕਿੱਥੇ ਜਾਣਾ, ਆਖੋ ਸਤਨਾਮ ਸੇ। ਕਰ ਲਾ ਸ਼ਿੰਗਾਰ ਜੋ ਮਰਜ਼ੀ ਕਰ ਲਾ, ਪਾਤਸ਼ਾਹ ਕਹਿੰਦੇ ਨੇ ਇਹ ਤਨ ਮਾਇਆ ਪਾਇਆ ਪਿਆਰੇ, ਲੀਤੜ ਲੱਭ ਰੰਗਾਏ, ਮੇਰੇ ਕੰਤਰਾਂ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਬਾਹਰ ਦਾ ਸ਼ਿੰਗਾਰ ਤੇਰਾ ਪ੍ਰਵਾਨ ਨਹੀਂ, ਭਾਵੇਂ ਜਿੰਨਾ ਮਰਜ਼ੀ, ਕਿਸੇ ਨੂੰ ਟਾਈਮ ਨਹੀਂ ਤੁਹਾਡੇ ਕੱਪੜਿਆਂ ਵੱਲ ਵੇਖਣ ਦਾ। ਔਰ ਕਿਵਾਂ ਕਰਨਾ, ਇੱਕ ਸ਼ਾਦੀ ਲੰਘਦੀ ਨੇ, ਇੱਕ ਆਨੰਦ ਕਾਜ ਦਾ, ਦੂਜੇ ਆਨੰਦ ਕਾਜ ਤਾਂ ਸਾਡੇ ਕੋਲ ਕੱਪੜਾ ਹੀ ਨਹੀਂ ਹੁੰਦਾ, ਆਖੋ ਸਤਨਾਮ। ਅਤੇ ਉਹ ਬਾਹਰ ਨੀਲੇ ਡੱਬੇ ਪਏ ਆ, 3-4 ਟਰੱਕ ਰੋਜ਼ ਦੇ ਜਾਂਦੇ ਆ। ਕਦੀ ਸੋਚਿਆ ਵੀ ਕਮਾਉਂਦੇ ਅਸੀਂ ਕਿਤਰਾ ਅਤੇ ਗਵਾਉਂਦੇ ਅਸੀਂ ਕਿਤਰਾ? ਰਾਤ ਦਿਨ ਸਾਡੀ ਇੱਕ ਲੱਗੀ ਹੋਈ ਆ, ਅਤੇ ਗਾਉਣ ਨੂੰ ਅਸੀਂ ਮਿੰਟ ਨਹੀਂ ਲਾਉਂਦੇ ਗੁਰਮੁਖ ਪਿਆਰੇ। ਇਹ ਕਮਾਈ ਬੜੀ ਔਖੀ ਜੇ। ਅੱਜ ਕੱਲ੍ਹ ਬੱਚੇ ਮਾਂ ਪਿਓ ਬੱਚਿਆਂ ਦੇ ਮੰਨਦੇ ਆ ਤੁਹਾਡੇ ਕੋਲ ਮਾਇਆ ਵਾ, ਧਨ ਹੈ, ਦੌਲਤ ਹੈ, ਔਰ ਕਿਵਾਂ ਕਰਨਾ, ਜਿੰਨਾ ਖਰਚਾ ਅਸੀਂ ਕਰਦੇ ਜੇ ਇਹਦੇ ਨਾਲ ਬੱਚਿਆਂ ਨੂੰ ਕੋਈ ਮਕਾਨ ਲੈ ਦਿਓ, ਘਰ ਲੈ ਦਿਓ, ਛੋਟੀ ਜਿਹੀ ਕੋਈ ਚੀਜ਼ ਲੈ ਕੇ, ਆਪੇ ਬੱਚੇ ਤੁਰੇ ਰਹਿਣਾ, ਖਾ ਕੇ ਤਗੜੇ ਨੇ ਉਹ ਜਾਣਾ। ਭਾਂਡਾ ਅੱਛਾ ਸੋਏ ਜੋਤ, ਜਿਹਨੂੰ ਉਹਨੂੰ ਚੰਗਾ ਲੱਗੇ ਅਤੇ ਉਹਨੂੰ ਤਾਂ ਚੰਗਾ ਲੱਗੇ ਜੇ ਦੁਨੀਆਂ 'ਚ ਚੰਗਾ ਵਧ, ਜੇ ਦੁਨੀਆਂ 'ਚ ਚੰਗੇ ਕਰਮ ਕੀਤੇ ਪਰਮਾਤਮਾ ਦੇ ਘਰ 'ਤੇ ਆਪੇ ਪ੍ਰਵਾਨ ਤੂੰ। ਅਤੇ ਭਾਂਡਾ ਆਤਮਲੀਨ ਧੋਤਾ ਅਸ਼ਰ, ਇੱਥੇ ਤੂੰ 100 ਤਰ੍ਹਾਂ ਦੇ ਕਰਮ ਕਰ, ਜੇ ਅੰਦਰ ਤੇਰੇ ਮੈਲ ਆ ਨਾ, ਅੰਦਰ ਤੂੰ ਆਇਆ ਹੀ ਨਿੰਦਿਆ ਚੁਗਲੀ ਕਰਨ ਵਾਸਤੇ, ਆਇਆ ਤੂੰ ਵੇਖਣ ਵਾਸਤੇ ਵੀ ਬੰਦਾ ਫਲਾਣਾ ਕੀ ਕਰਦਾ ਅਤੇ ਢੀਂਗੜਾ ਕੀ ਕਰਦਾ, ਗੁਰੂ ਵਾਸਤੇ ਤਾਂ ਤੂੰ ਆਇਆ ਨਹੀਂ, ਤੂੰ ਉਹਦੇ ਅਗਲੇ ਦੇ ਔਗਣ ਵੇਖਣ ਆਇਆ, ਮਨ 'ਚ ਮੈਲ ਲੈ ਕੇ ਆਇਆ, ਮਨ ਮੈਲੇ ਸਭ ਕੁਛ ਮੈਲਾ, ਧਨ ਧੋਤੇ ਮਨ ਅੱਛਾ ਨਾ ਹੋਏ। ਮਰਲਾ ਇਸ਼ਨਾਨ ਜਿਹਨੇ ਪਾਲ ਕਹਿੰਦੇ ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮਿੰਡਕ ਨਾਵੇ, ਡੱਡੂ ਤਾਂ ਰਹਿੰਦਾ ਗੜ, ਜੈਸੇ ਮੈਂਡਕ ਤੈਸੇ ਓਨਰ, ਫਿਰ ਫਿਰ ਜੋਨੀ ਆਵੇ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਛਿਆ ਜਾਈ। ਇਹ ਗੱਲਾਂ ਚੱਲੀਆਂ ਨੇ ਕਿ ਜਿਹੜਾ ਗੁਰਮੁਖ ਬਨਾਰਸ ਮਰਦਾ ਉਹ ਜਿਹੜਾ ਮਰਹੜ ਉੱਥੇ ਕਹਿੰਦੇ ਨਰਕ, ਨਾ ਬਾਬਾ ਤਾਂ ਉੱਥੇ ਚਲੇ ਗਿਆ ਸੀ,
ਭਗਤ ਜੀ ਤੇ ਉੱਥੇ ਜਾ ਕੇ ਬਹਿ ਕੇ ਵੀ ਮੈਂ ਵੇਖਣਾ ਕਿੱਦਾਂ ਹੀ ਕਿਤੇ ਨੀ ਕਿ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਸ਼ਿਆ ਜਾਈ ਹਰ ਕਾ ਸੰਤ ਬਰੇ ਹੜੰਬੇ ਭਾਵੇਂ ਹਰੀ ਦਾ ਪਰਮੇਸ਼ਰ ਦਾ ਪਿਆਰਾ ਭਾਵੇਂ ਹੜੰਬੇ ਚ ਬਹਿ ਜੇ ਜਾ ਕੇ ਸਗਲੀ ਸਹਿਨ ਤਰਾਈ ਉਹ ਆਪ ਵੀ ਤਰ ਜਾਂਦਾ ਤੇ ਲੋਕਾਂ ਨੂੰ ਵੀ ਤਰ ਜਾਂਦਾ ਤੋ ਸਤਿਗੁਰ ਨੇ ਇਹੀ ਗੱਲ ਕੀ ਆ ਵੀ ਅਤ ਮਲੀਨ ਭਾਂਡਾ ਹੋਵੇ ਅਸੀਂ ਕੀ ਕਰ ਰਹੇ ਹਾਂ ਅਸੀਂ ਕਿਰਪਾ ਕਰਦੇ ਬਾਹਰ ਦੇ ਭਾਂਡੇ ਨੂੰ ਜ਼ਿਆਦਾ ਮਾਂਜਦੇ ਹਾਂ ਜਿੰਨੀ ਸਜਾਵਟ ਸਰੀਰ ਦੀ ਆ ਅੱਜ ਕਿੰਨੀ ਇਕੋਨਮੀ ਲੱਗ ਰਹੀ ਇਸ ਦੇ ਉੱਤੇ ਗੁਰਮੁਖ ਪਿਆਰੋ ਪਰ ਫਿਰ ਵੀ ਇਹ ਕੀ ਆ ਪਾਸ਼ਾ ਦੇ ਅੰਨ ਦੇਵਤਾ ਪਾਣੀ ਦੇਵਤਾ ਪੰਜਵਾਂ ਪਾਇਆ ਕਿਰਤ ਤਪਾਕ ਹੋਵਾ ਅੰਨ ਦੇਵਤਾ ਪਾਣੀ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਾ ਹੋਵਾ ਪਾਕ ਪਵਿੱਤ ਪਰ ਕਿੱਡਾ ਸੋਹਣਾ ਸ਼ੋਰ ਆ ਸਤਿਗੁਰ ਕਹਿੰਦੇ ਨੇ ਜਦੋਂ ਇਹ ਤੇਰੇ ਸਰੀਰ ਨਾਲ ਲੱਗਦਾ ਤੇ ਥੁੱਕਾਂ ਪਈਆਂ ਤਿੱਤ ਪਾਪੀ ਤਨ ਸਿਉਂ ਗੱਡਿਆਂ ਥੁੱਕਾਂ ਪਈਆਂ ਤਿੱਤ ਫੁਕੜ ਬਾਹਰ ਨਿਕਲ ਜਾਂਦਾ ਇਹ ਤਾਂ ਮੈਲ ਦਾ ਭਾਂਡਾ ਗੁਰਮ ਪਿਆਰੋ ਇਹ ਕੀ ਚੀਜ਼ ਆ ਜਲ ਕੀ ਪੀਤ ਪਵਨ ਕਾ ਥੰਬਾ ਰਗਤ ਬੂੰਦ ਕਾ ਗਾਰਾ ਹਾੜ ਮਾਰ ਨਾੜੀ ਕੋ ਪਿੰਜਰ ਪੰਖੀ ਬਸੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਸਤਿਗੁਰ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਇੱਥੇ ਤੈਨੂੰ ਸੋਝੀ ਪੈਣੀ ਇਸ ਜਦੋਂ ਤੂੰ ਗੁਰੂ ਦੇ ਬਚਨ ਸੁਣੇਗਾ ਬਚਨ ਦਾ ਤੀਰ ਤੇਰੇ ਵੱਜੇਗਾ ਇਹਦੇ ਦੁਆਰੇ ਧੋਏ ਅੱਛਾ ਇੱਥੇ ਮਾਲੇ ਅੱਛੇ ਦਾ ਸਾਨੂੰ ਆਪਣੇ ਆਪ ਨੂੰ ਪਤਾ ਲੱਗ ਜਾਣਾ ਕਿ ਮੈਂ ਕਿੱਥੇ ਖੜਾ ਜਦੋਂ ਬਾਣੀ ਪੜ੍ਹੋ ਤੇ ਜਾਂ ਬਾਣੀ ਦੀ ਵਿਚਾਰ ਸੁਣੋ ਤੇ ਸਮਝ ਲਓ ਸਾਡੇ ਨਾਲ ਗੱਲਾਂ ਹੋ ਰਹੀਆਂ ਜਿਹੋ ਜਿਹੀ ਗੱਲ ਤੁਹਾਡੇ ਨਾਲ ਹੋ ਰਹੀ ਹੈ ਮੇਰੇ ਨਾਲ ਵੀ ਹੋ ਰਹੀ ਹੈ ਕੋਈ ਗਾਵੇ ਕੋ ਸੁਣੇ ਹਰਨਾਮਾ ਚਿੱਤ ਲਾਏ ਜਿਹੜੇ ਉਹਨੂੰ ਪੜ੍ਹਦਾ ਤੋ ਅੱਗੇ ਸਤਿਗੁਰ ਕਹਿੰਦੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਮਾਤੇ ਸਮਝ ਕਿ ਅੱਜ ਤੂੰ ਚੰਗਾ ਕਰਮ ਨਹੀਂ ਕੀਤਾ ਤੇ ਤੈਨੂੰ ਆਉਣ ਵਾਲੇ ਸਮੇਂ ਜੇ ਅੱਜ ਕਮਾਈ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਅੱਜ ਦੇ ਸਮੇਂ ਤੇ ਆਉਣ ਵਾਲੇ ਸਮੇਂ ਦੀ ਗੱਲ ਕਰੋ ਤੁਹਾਡਾ ਆਉਣ ਵਾਲਾ ਸਮਾਂ ਕਿਵੇਂ ਸਵਾਰਿਆ ਜਾਵੇ ਮਤ ਜਾਣ ਤੋਂ ਬਾਅਦ ਦਾ ਜਾਣ ਤੋਂ ਬਾਅਦ ਦਾ ਕਿਸੇ ਨੂੰ ਪਤਾ ਹੀ ਨਹੀਂ ਆ ਵੀ ਉਹ ਕਿੱਧਰ ਗਿਆ ਸਾਡੇ ਵਰਗੇ ਪੁਜਾਰੀਆਂ ਨੇ ਤੁਹਾਡੇ ਕੋਲ ਪੂਜਾ ਕਰਾ ਲਈ ਸਰਾਧ ਖਵਾ ਲਏ ਖੋਜ ਜਾ ਤੇ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦਾ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਇੱਕ ਦੱਜੇ ਇੱਕ ਦੱਬੀ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਸੱਟੀਏ ਫਿਰ ਵੀ ਅਸਣ ਪਾਏ ਕਹਿੰਦੇ ਕੋਈ ਮਰਦਾ ਬੰਦਾ ਕਿਸੇ ਨੂੰ ਕੋਈ ਸਾੜ ਦਿੰਦਾ ਕੋਈ ਦੱਬ ਦਿੰਦਾ ਕੋਈ ਪਾਣੀ ਸੁੱਟ ਦਿੰਦਾ ਕੋਈ ਜਾਨਵਰਾਂ ਨੂੰ ਪਾ ਦਿੰਦਾ ਵਾ ਪਰ ਨਾਨਕ ਕਹਿੰਦੇ ਨਾਨਕ ਇਹ ਨਾ ਜਾਪੇ ਬਾਬਾ ਨਾਨਕ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜਾਂਦਾ ਕਿੱਧਰ ਹੈ ਕਿਉਂਕਿ ਇਹ ਪੰਜੇ ਤੱਤ ਪੰਜਾਂ 'ਚ ਮਿਲ ਜਾਂਦੇ ਨੇ ਕਿਤੇ ਨਹੀਂ ਜਾਂਦਾ ਕੋਈ ਨਰਕ ਸਵਰਗ ਨਹੀਂ ਇੱਥੇ ਘਰ ਹੀ ਨਰਕ ਅਤੇ ਸਵਰਗ ਬਣੇ ਪਏ ਨੇ ਆਖੋ ਸਤਨਾਮ ਜਿਸ ਘਰ ਵਿੱਚ ਕਲੇਸ਼ ਉਹ ਨਰਕੀ ਆ ਨਰਕ ਹੋਰ ਇਹ ਤੋਂ ਵੱਧ ਨਰਕੀ ਹੋਣਾ ਚਾਹੀਦਾ ਤੇ ਪਾਤਸ਼ਾਹ ਨੇ ਗੁਰਮੁਖ ਪਿਆਰੇ ਕੀ ਆ ਪੰਜਾਂ ਤੱਤਾਂ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਜਦੋਂ ਸੰਸਕਾਰ ਕਰਦੇ ਆ ਨਾ ਤੇ ਪੰਜੇ ਤੱਤ ਪੰਜਾਂ 'ਚ ਮਿਲ ਜਾਂਦਾ ਪਾਣੀ 'ਚ ਪਾਣੀ ਮਿਲ ਜਾਂਦਾ ਹਵਾ 'ਚ ਹਵਾ ਮਿਲ ਜਾਂਦੀ ਅੱਗ 'ਚ ਅੱਗ ਮਿਲ ਜਾਂਦੀ ਮਿੱਟੀ 'ਚ ਮਿੱਟੀ ਮਿਲ ਜਾਂਦੀ ਆਕਾਸ਼ ਸਪੇਸ ਖਤਮ ਹੋ ਜਾਂਦਾ ਆਤਮਾ ਪਰਮਾਤਮਾ ਕੋਲ ਚੱਲ ਜਾਂਦੀ ਇੱਥੇ ਹੀ ਆ ਸਾਰਾ ਕੁਝ ਤੇ ਫਿਰ ਇਹ ਰੀਸਾਈਕਲ ਹੁੰਦੇ ਆ ਕਿਵੇਂ ਹੁੰਦਾ ਉਹਨੇ ਸੰਸਾਰ ਦੇ ਦੋ ਸਾਧਨ ਬਣਾਏ ਨੇ ਸਹਿ ਬੰਗ ਆਪਣੇ ਆਪ ਤੋਂ ਪੈਦਾ ਹੋਇਆ ਮੇਲ ਐਂਡ ਫੀਮੇਲ ਨਰ ਅਤੇ ਮਾਦਾ ਹਰ ਇੱਕ ਚੀਜ਼ 'ਚ ਬੋਟਨੀ ਪੜ੍ਹਨ ਵਾਲੇ ਸਾਇੰਸ ਪੜ੍ਹ ਰੀਪ੍ਰੋਡਕਟ ਸਿਸਟਮ ਕਿ ਰੀਪ੍ਰੋਡਕਟ ਸਿਸਟਮ ਕੀ ਹੈ ਅਸੀਂ ਜਾਣਦੇ ਹਾਂ ਨਾ ਬੋਟਨੀ ਪੜ੍ਹਨ ਵਾਲੇ ਜਾਣਦੇ ਆ ਕਿ ਮੇਲ ਐਂਡ ਦੋਵਾਂ ਦੇ ਸੰਬੰਧ ਦੇ ਨਾਲ ਇਹ ਸਰੀਰ ਬਣਦਾ ਅਤੇ ਜਿਹੜਾ ਆਨੰਦ ਸਾਹਿਬ ਪੜ੍ਹੇ ਇਹ ਸਰੀਰ ਆ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਫਿਰ ਸੰਸਾਰ 'ਤੇ ਆ ਗਿਆ ਅਤੇ ਜੈਸੇ ਹਰ ਹੜਕੀ ਮਾਲਾ ਟਿਣ ਲੱਗਦੇ ਸਕੜੀ ਫਿਰ ਹੋਰ ਭਰੀਅਤ ਹੈ ਤੈਸੋ ਹੀ ਇਹ ਖੇਲ ਖਤਮ ਕਰ ਜਿਉਂ ਉਸਕੀ ਵਡਿਆਈ ਜਿਵੇਂ ਖੂਹ ਦੀਆਂ ਡੰਡਾ ਪਾਣੀ ਸੁੱਟ ਕੇ ਚੱਲ ਜਾਂਦੀਆਂ ਇਸ ਤਰ੍ਹਾਂ ਆਤਮਾ ਆਪਣੇ ਜੀਵਨ ਵਿੱਚ ਸੰਸਾਰ ਆਉਂਦੀ ਆ ਜਿੰਨੀ ਕੁ ਸਵਾਸਾਂ ਦੀ ਪੂੰਜੀ ਬਖਸ਼ ਕੀਤੀ ਹੈ ਉਹਦੇ ਮੁਤਾਬਕ ਗੁਰਮੁਖ ਪਿਆਰੇ ਹੋ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਚਲੇ ਜਾਂਦੇ ਅਤੇ ਆਪਾਂ ਗੁਰਮੁਖ ਪਿਆਰੇ ਸ਼ੈਂਤ ਕਿਸੇ ਬੱਚੇ ਨੇ ਮਾਂ ਪਿਓ ਦਾ ਖੰਡ ਪਾਠ ਉਹਨਾਂ ਦੇ ਪਹਿਲੋਂ ਜੀਂਦਿਆਂ ਜੀ ਕਿਤੇ ਕਰਾਇਆ ਹੋਵੇ ਮਾਂ ਪਿਓ ਦੀ ਚੜ੍ਹਦੀ ਕਰਾ ਲਈ ਮਾਂ ਪਿਓ ਦੀ ਆਉਣ ਵਾਲੇ ਜੀਵਨ ਦੀਆਂ ਖੁਸ਼ੀਆਂ ਦੀ ਜਾਇਜ਼ ਨਗਰਾਂ ਅਤੇ ਮਰਨ ਤੋਂ ਬਾਅਦ ਸਾਡੇ ਪੁਜਾਰੀਆਂ ਨੇ ਦੱਸ ਦਿੱਤਾ ਹਰ ਸਾਲ ਹੀ ਖੰਡ ਪਾਠ ਕਰਾਈ ਜਾਂਦੇ ਆਖੋ ਸਤਨਾਮ ਜੀਂਦੇ ਜੀ ਸੇਵਾ ਕਰਨੀ ਹੈ ਮਾਂ ਪਿਓ ਰੱਬ ਦਾ ਰੂਪ ਤੁਹਾਡੇ ਘਰ ਵਿੱਚ ਬੈਠੇ ਨੇ ਜੇ ਮਾਂ ਪਿਓ ਤੁਹਾਡੇ ਘਰੋਂ ਖੁਸ਼ ਗਿਆ ਨਾ ਬੱਚਿਆਂ ਦੇ ਅਤੇ ਬੱਚੇ ਹਮੇਸ਼ਾ ਹੀ ਖੁਸ਼ ਨੇ ਅਤੇ ਜਿਹਦਾ ਮਾਂ ਪਿਓ ਬੱਚਿਆਂ ਦੇ ਨਹੀਂ ਕਰ ਜਾਂਦਾ ਉਹ ਕਦੀ ਦੁਨੀਆਂ 'ਚ ਖੁਸ਼ ਨਹੀਂ ਹੋ ਸਕਦਾ ਆਸ਼ੀਰਵਾਦ ਲੈਣੀ ਆ ਅਤੇ ਮਾਂ ਪਿਓ ਦੀ ਲਓ ਉਹਨਾਂ ਦੀ ਸੇਵਾ ਕਰੋ ਮੈਂ ਤਾਂ ਕਈ ਵਾਰ ਕਰਨਾ ਜਿਹੜੇ ਗੁਰਮੁਖ ਪਿਆਰੋ ਤੁਸੀਂ ਆ ਸਾਨੂੰ ਦਿੰਦੇ ਨਾ ਸੂਟ ਸਾਟ ਜਨਮਾਏ ਮੈਂ ਕਹਿੰਦਾ ਮਾਂ ਪਿਓ ਨੂੰ ਸਾਲ ਬਾਅਦ ਇੱਕ ਸੂਟ ਸਵਾਂਗੇ ਦੇ ਦਿਓ ਨਾ ਅਤੇ ਬੜੀਆਂ ਅਸੀਸਾਂ ਦੇਣਗੇ ਆਖੋ ਸਤਨਾਮ ਸੇ ਰੁਮਾਲਿਆਂ ਦੀ ਤਾਂ ਪੰਡਾਂ ਦੀਆਂ ਪੰਡਾਂ ਵੱਜੀਆਂ ਪਈਆਂ ਸਾਡੇ ਕੋਲ
ਕਿਸੇ ਕੰਮ ਨਹੀਂ ਆਉਂਦੇ, ਸਮਾਂ ਬਹੁਤ ਹੋ ਗਿਆ। ਅੱਗੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਪਿਆਰਿਓ ਮੈਲੇ ਹੱਛੇ ਕਾ ਵਿਚਾਰ ਆਵਰਤਾ ਸੀ, ਹੁਣ ਪਤਾ ਲੱਗ ਗਿਆ ਨਾ, ਪਤਾ ਲੱਗ ਜਾਂਦਾ ਮੈਲਾ ਅੱਛਾ ਕੌਣ। ਮਦ ਕੋ ਜਾਣੇ ਜਾਏ ਅੱਗੇ ਮਾਸ ਕਾਰਨ ਤੈਨੂੰ ਅੱਗੇ ਕਿਹੋ ਜਿਹੇ ਕਰਮ ਕਮਾਏ ਤੇ ਹੋ, ਜਿਹੋ ਜਿਹਾ ਕਰਮ ਕਰੇਗਾ ਨਾ, ਜੇ ਅੱਜ ਕਮਾਉਣਾ ਤੇ ਕੱਲ੍ਹ ਨੂੰ ਤੈਨੂੰ ਸੁੱਖ ਹੈ, ਤੇ ਜੋ ਅੱਜ ਕਮਾਇਆ ਨਹੀਂ ਤੇ ਮਦ ਜਾਣੀ ਕਿ ਮੈਨੂੰ ਕੱਲ੍ਹ ਨੂੰ ਸੁੱਖ ਹੋ ਜਾਓ, ਨਹੀਂ ਤੇਰੇ ਤੇ ਆ ਕਿ ਤੂੰ ਸੁੱਖ ਲੈਣਾ ਚਾਹੁੰਦਾ ਕਿ ਨਹੀਂ ਲੈਣਾ ਚਾਹੁੰਦਾ। ਆਪਾਂ ਅੱਗੇ ਪਿੱਛੇ ਦੀਆਂ ਰੱਬ ਤੇ ਛੱਡਿਆ ਨਾ ਨਾ, ਰੱਬ ਨੇ ਸਭ ਤੋਂ ਪਹਿਲਾਂ ਕਿਹਾ ਤੈਨੂੰ ਕਿਰਤ ਕਰਨੀ ਹੂੰ, ਤੇ ਜੇ ਤੇਰੇ ਕੋਲ ਕਿਰਤ ਨਹੀਂ ਨਾ ਹੈਗੀ ਤੇ ਫਿਰ ਤੁਹਾਡਾ ਜੀਵਨ ਵੀ ਕਾਹਦਾ। ਕਿਰਤ ਭਾਵੇਂ ਅਨਪੜ੍ਹ ਹੀ ਬੰਦੇ ਆਵੇ ਨੇ, ਐਵੇਂ ਕਿਤੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਹੁਣ ਕਈ ਵਾਰ ਪਲੰਬਰ ਕਈ ਵਾਰ ਮਿਸਤਰੀ ਕੋਈ ਐਸੇ ਜਿਹੜੇ ਬਿਲਕੁਲ ਪੜ੍ਹੇ ਨਹੀਂ, ਪਰ ਉਹਨਾਂ ਕੋਲ ਗੁਣ ਇੰਨਾ ਕਿ ਦੁਨੀਆਂ ਆਵਾਜ਼ਾਂ ਮਾਰਦੀ ਵੀ ਆ ਜਾਓ ਸਾਡੇ ਕੋਲ ਕੰਮ ਕਰ ਜਾਓ, ਕਮਾਉਂਦੇ ਆ ਨਾ। ਇਸ ਕਰਕੇ ਇਸ ਧਾਰਮਿਕ ਕਰਮ ਨੂੰ ਅਸੀਂ ਦੁਨਿਆਵੀ ਕਰਮਾਂ ਨਾਲ ਜੋੜ ਕੇ ਬਹੁਤੇ ਕੰਮ ਅਸੀਂ ਧਾਰਮਿਕ ਕਰਮ ਦੇ ਦੁਨਿਆਵੀ ਕੰਮਾਂ ਲਈ ਲੈ ਰਹੇ, ਹਾਲਾਂਕਿ ਇਹ ਬਾਣੀ ਆਤਮਿਕ ਜੀਵਨ ਵਾਸਤੇ ਆ, ਸਾਡੇ ਜਿਹੜੇ ਕੰਮਾਂ ਵਾਸਤੇ ਨਹੀਂ ਹੈਗੀ। ਕੰਮ ਤੇ ਮੈਂ ਪੜ੍ਹਿਆ ਸੀ ਨਾ ਸ਼ਬਦ, ਮਨ ਹਾਲੀ ਕਰਸਾਣੀ ਕਾਣੀ ਸ਼ਰਮ ਭਾਣੀ ਧਨ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ, ਇਹ ਕਰਮ ਕਰਦੇ ਹਾਂ ਅਸੀਂ। ਤੋ ਸਤਿਗੁਰ ਕਹਿੰਦੇ ਨੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇ ਆਓ ਸੀ। ਅੰਮ੍ਰਿਤ ਹਰ ਕਾ ਨਾਮ ਅਵਤਾਰ ਆ ਨਾ, ਨਾਮ ਗੁਣ ਵਰਤਾਏ ਨੇ ਮਹਾਰਾਜ ਨੇ, ਬਖਸ਼ਿਸ਼ ਕੀਤੇ ਨੇ, ਚੱਲਿਆ ਪਾਸੋਂ ਜਨਮ ਸਵਾਰ ਵਾਜਾ, ਕਹਿੰਦੇ ਇੱਜ਼ਤ ਨਾਲ ਗਿਆ ਤੇ ਜਨਮ ਸਵਾਰ ਕੇ ਗਿਆ। ਹੁਣ ਜਿਹੜੇ ਲੋਕ ਇੱਥੇ ਜਾਣ ਤੋਂ ਬਾਅਦ ਜਾਇਜ਼ਾ ਕਰਦੇ ਆ ਤੇ ਉਹ ਮਾਲਕ ਆਪੇ ਕਿਰਪਾ। ਮਾਨਸ ਕਿਹਾ ਵਿਚਾਰਾ ਜਿਹਨਾਂ ਲੋਕਾਂ ਦੀ ਸਾਹ ਥਾਂ ਉਹਦੀ ਉਸਤਤ ਹੁੰਦੀ ਵਡਿਆਈ ਹੁੰਦੀ ਆ, ਤੇ ਸਤਿਗੁਰ ਨਾਨਕ ਆਪ ਨਿਹਾਲ ਸਭ ਕੁਲ ਦਾਦਾ ਕਹਿੰਦੇ ਨੇ, ਉਹ ਆਪ ਵੀ ਖੁਸ਼ ਨਿਹਾਲ ਹੋ ਜਾਂਦਾ ਤੇ ਆਪਣੀ ਕੁੱਲ ਨੂੰ ਵੀ ਤਾਰ ਲੈਂਦਾ। ਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬੜੇ ਟੇਕੇ ਤੁਸੀਂ ਸ਼ਰਵਣ ਕੀਤਾ, ਔਰ ਦਾਸ ਦਾ ਕੋਈ ਮਕਸਦ ਬਹੁਤਾ ਨਹੀਂ, ਮਕਸਦ ਇਹੋ ਆ ਬੱਚੇ ਬੈਠੇ ਨੇ ਤੁਸੀਂ ਬੈਠੇ ਜੇ ਕੁਝ ਆਏ ਹਾਂ ਤੇ ਅਸੀਂ ਕੁਛ ਲੈ ਕੇ ਜਾਈਏ, ਤੇ ਇਹੋ ਹੀ ਆ ਗੁਰਮੁਖ ਵਿਦਿਆ ਵਿਚਾਰੀ ਤਾਂ ਪਰਵਕਾਰੀ। ਜੇ ਕੁਛ ਹੈ ਨਾ ਕਿਸੇ ਦੀ ਝੋਲੀ 'ਚ ਪਾ ਦਿਓ, ਖਿਮਾ ਕਰਨ ਜੇ ਤੁਸੀਂ ਇੱਕ ਗੁਣ ਵੀ ਕਿਸੇ ਨੂੰ ਦੇ ਦਿੱਤਾ ਨਾ ਤਾਂ ਤਾਂ ਜ਼ਿੰਦਗੀ ਤੁਹਾਨੂੰ ਚੇਤੇ ਕਰੇਗਾ, ਤੇ ਖਿਮਾ ਕਰਨ ਜੇ ਕਿਸੇ ਦੀਆਂ ਲੱਤਾਂ ਖਿੱਚੀਆਂ ਨਾ ਤਾਂ ਜਾ ਜ਼ਿੰਦਗੀ ਇਹ ਕਹੇਗਾ ਵੀ ਇਹ ਪੁਰਾਣੇ ਨੇ ਮੇਰੇ ਨਾਲ ਮਾੜਾ ਕਰਮ ਕੀਤਾ। ਕੋਸ਼ਿਸ਼ ਕਰੋ ਚੰਗੇ ਤੋਂ ਚੰਗ ਕਰਮ ਕੀਤੇ ਜਾਣ ਔਰ ਕਿਸੇ ਦਾ ਬੁਰਾ ਨਾ ਕੀਤਾ ਜਾਵੇ, ਕਿਉਂਕਿ ਪਾਤਸ਼ਾਹ ਵੀ ਕਹਿੰਦੇ ਨੇ ਵਰਕਾ ਬੁਰਾ ਨਾ ਰੱਖੋ ਚੀਤ ਤਾਂ ਕੋ ਦੁੱਖ ਨਹੀਂ ਭਾਈ ਮੀ, ਤੁਹਾਨੂੰ ਦੁੱਖ ਕਦੀ ਹੋ ਹੀ ਨਹੀਂ ਸਕਦਾ। ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ ਬਹੁਤ ਬਹੁਤ ਧੰਨਵਾਦ। ਸੁੱਖਾ ਅਸਰ ਨਹੀਂ ਹੋਣਾ, ਸਿੰਘਾਂ ਨੇ ਪਾਠ ਕਰਨਾ, ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਇਓ। ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼ ਭੁਲਾਣਾ ਚਿਤਾਰਨੀਆਂ ਤੇ ਅਰਦਾਸ ਕੀ ਕਰਨੀਆਂ, ਨਾਨਕ ਨਾਮ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਨੁਗ੍ਰਹਿ ਸਾਹਿਬ ਜੀ ਦਰਮਾਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਤੁਮ ਧਨ ਧਨੀ ਉਦਾਰ ਤਿਆਗੀ ਸ਼ਰਾਵਨਨ ਸੁਨੀਅਤ ਸੁਜਸ ਤੁਮਾਰ ਮਾਂਗੋਂ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪ ਸੁਦਾਮਾ ਤਿਨ ਕਉ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ

ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ

ਇਹ ਮਨ ਤੈਂ ਕੂ ਦਿਸਾਂ। ਸੁਣ ਮੀਤਾ ਹੋਂ ਤੇਰੀ ਸ਼ਰਨਾਈ ਆਇਆ।

ਸੁਣ ਮੀਤਾ ਜੀਉ ਪਿੰਡ ਸਭ ਤਨ ਹਰ ਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡਿਠਾ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡਿਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪ ਦੇ ਓਅੰਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੁ ਦਿਖਾਈ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪਰਾਈ ਅਮਾਣ ਕਿਉਂ ਰੱਖੀਐ, ਦਿੱਤੀ ਹੀ ਸੁਖ ਹੋਏ। ਗੁਰ ਕਾ ਸ਼ਬਦ ਗੁਰ ਥੈਂ ਟਿਕੈ, ਹੋਰ ਥੈਂ ਪ੍ਰਗਟ ਨਾ ਹੋਏ। ਅੰਨੇ ਵਸ ਮਾਣਕ ਪਿਆ, ਘਰ ਘਰ ਵੇਚਣ ਜਾਏ। ਉਹ ਨਾ ਪਰਖ ਨਾ ਆਵੇ, ਅੱਡ ਨਾ ਪੱਲੇ ਪਾਏ।

ਉਸ ਨਾਲ ਚਿਤ ਲਾਏ ਤਾਂ ਵੱਥ ਲਹਿ ਨਹੁਣਦ ਪੱਲੇ ਪਾਏ। ਘਰ ਹੁੰਦਾ ਧਨ ਜਗ ਭੁੱਖਾ ਮੂਆ, ਬਿਨਸਤ ਗੁਰ ਸੋਜੀ ਨਾ ਹੋਏ। ਸ਼ਬਦ ਸ਼ੀਤਲ ਮਨ ਤਨ ਵਸੈ, ਤਿੱਥੈ ਸੋਗ ਵਿਯੋਗ ਨ ਕੋਏ। ਵਸਤ ਪਰਾਏ ਆਪ ਗਰਬ ਕਰੇ, ਮੂਰਖ ਆਪ ਗਣਾਏ। ਨਾਨਕ ਬਿਨ ਬੂਜੇ ਕਿਨੈ ਨਾ ਪਾਇਓ, ਫਿਰ ਫਿਰੇ ਆਵੈ ਜਾਏ ਮਹਲਾ ਤੀਜਾ। ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ, ਸਰਸੇ ਸੱਜਣ ਸੰਤ ਪਿਆਰੇ। ਜੋ ਤੁਰ ਮਿਲੇ ਨਾ ਵਿਛੜੈ ਕਬਹੂੰ, ਜੇ ਆਪ ਮੇਲੇ ਕਰਤਾਰੇ। ਅੰਤਰ ਸ਼ਬਦ ਰਵਿਆ ਗੁਰ ਪਾਇਆ, ਸਗਲੇ ਦੁਖ ਨਿਵਾਰੇ। ਹਰ ਸੁਖਦਾਤਾ ਸਦਾ ਸਲਾਹੀ, ਅੰਤਰ ਰੱਖਾਂ ਉਰਤਾਰੇ। ਮਨਮੁਖ ਤਿਨਕੀ ਬਖੀਲੀ ਕੇ ਕਰੇ, ਜੇ ਸੱਚੇ ਸ਼ਬਦ ਸਵਾਰੇ। ਉਹਨਾਂ ਦੀ ਆਹ ਪਤ ਰੱਖਸੀ ਮੇਰਾ ਪਿਆਰਾ, ਸ਼ਰਨਾਗਤ ਪਏ ਗੁਰਦੁਆਰੇ। ਨਾਨਕ ਗੁਰਮੁਖ ਸੇ ਸੁਹੇਲੇ ਪਏ, ਮੁਖ ਉਜਲ ਦਰਬਾਰੇ ਪੌੜੀ। ਇਸਤਰੀ ਪੁਰਖੇ ਬਪ੍ਰੀਤ, ਮਿਲਮੋ ਵਧਾਇਆ। ਪੁੱਤਰ ਕਲੱਤਰ ਨਿਤ ਵੇਖੈ, ਵਿਗਸੇ ਮੋਹ ਮਾਇਆ। ਦੇਸ ਪਰਦੇਸ ਧਨ ਚੁਰਾਏ, ਆਣ ਮੋਹ ਪਾਇਆ। ਅੰਤ ਹੋਵੇ ਵੈਰ ਵਿਰੋਧ, ਕੋ ਸਕੈ ਨਾ ਛਡਾਇਆ। ਨਾਨਕ ਵਿਣ ਨਾਮੈ ਤ੍ਰਿਗ ਮੋਹ, ਜਿਤ ਲਗ ਦੁਖ ਪਾਇਆ। ਸਲੋਕ ਮਹਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਦੇ ਸਭ ਭੁੱਖ ਜਾਏ। ਤ੍ਰਿਸ਼ਨਾ ਮੂਲ ਨਾ ਹੋਵਈ, ਨਾਮ ਸਹਿ ਮਨ ਆਏ। ਬਿਨ ਨਾਮੈ ਜੇ ਹੋਰ ਖਾਣਾ, ਤਿਤ ਰੋਗ ਲਗੈ ਤਨ ਧਾਏ। ਨਾਨਕ ਰਸ ਕਸ ਸ਼ਬਦ ਸਲਾਹਣਾ, ਆਪੇ ਲੈ ਮਿਲਾਏ ਮਹਲਾ ਤੀਜਾ।

ਹਉਮੈ ਕਦੇ ਨਾ ਚੂਕੇ ਫੇਰੀ। ਨਾਨਕ ਆਪ ਕਰਾਏ ਕਰਤਾ, ਜੋ ਤਿਸ ਭਾਵੇ ਸਾਈ ਗੱਲ ਚੰਗੇਰੀ। ਪੌੜੀ ਮਹਲਾ ਪੰਜਵਾਂ। ਸੱਚ ਖਾਣਾ ਸੱਚ ਪਹਿਨਣਾ, ਸੱਚ ਨਾਮ ਆਧਾਰ, ਗੁਰਪੂਰੇ ਮਿਲਾਇਆ ਪ੍ਰਭ ਦੇ ਵਣਹਾਰ। ਭਾਗ ਪੂਰਾ ਤਨ ਜਾਗਿਆ, ਜਪਿਆ ਨਿਰੰਕਾਰ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਨਾਨਕ ਸਿਫਤ ਸਲਾਹ ਕਰ, ਪ੍ਰਭ ਕਾ ਜੈਕਾਰ। ਸਲੋਕ ਮਹਲਾ ਪੰਜਵਾਂ। ਸਭੇ

ਪਰ ਧਨ ਪਰ ਨਾਰੀ ਰਤ ਨਿੰਦਾ ਬਿਖ ਖਾਈ ਦੁਖ ਪਾਇਆ ਸ਼ਬਦ ਚੀਨ ਪੈ ਕਪਟ ਨ ਛੂਟੇ ਮਨ ਮੁਖ ਮਾਇਆ ਮਾਇਆ ਅੱਜ ਗਰਭਾਰ

ਜਿਨ ਧਨ ਪਿਰ ਕਾ ਸਾਧ ਨਾ ਜਾਣਿਆ, ਸਭ ਲਖ ਬਦਨ ਕੁਮਲਾਨੀ, ਪਈ ਨਿਰਾਸੀ ਕਰਮ ਕੀ ਫਾਸੀ, ਬਿਨ ਗੁਰ ਪਰਮ ਪੁਲਾਨੀ। ਬਰਸ ਕਨਾ ਮੇਰਾ ਫਿਰ ਕਰ ਆਇਆ, ਬਲ ਜਾਵਾਂ ਗੁਰੇ ਆਪਣੇ ਪ੍ਰੀਤਮ, ਜਿਨ ਹਰ ਪ੍ਰਵਿਆਣ ਮਿਲਾਇਆ ਰਹਾਓ।

ਤੀਜਾ ਦੋ ਤੁਕੇ ਸਤਿਗੁਰ ਤੇ ਪਾਵੈ ਕਰ ਦਰ ਮਹਿਲ ਸੋ ਥਾਨ ਗੁਰ ਸ਼ਬਦੀ ਚੁਕੇ ਵਿਮਾਨ ਜਿਨ ਕੋ ਲਾਡ ਲਿਖਿਆ ਤੁਰ ਨਾਮ ਅੰਤਿਮ ਨਾਮ ਸਦਾ ਸਦਾ ਤੇ ਆਵੇ ਸਾਚੀ ਦਰਗਾਹ ਪਾਵੇ ਮਾਨ ਰਾਓ।

ਤਾਂ ਇਹ ਮਨ ਗੁਰਮੁਖ ਤਤ ਕਾਲ ਵਸੇ ਆਵੇ। ਇਸ ਮਨ ਕੀ ਬਿਦ ਮਨ ਹੂੰ ਜਾਣੈ ਬੁਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਇ ਸਦਾ ਤੂੰ ਭਵ ਸਾਗਰ ਜਿਤ ਪਾਵੇਂ ਪਾਰ ਮਲਾਰ ਮਾਲਾ ਤੀਜਾ ਜੀਉ ਪਿੰਡ ਪ੍ਰਾਣ ਸਭ ਤਿਸਕੇ ਕਾਟ ਕਾਟ ਰਿਹਾ ਸਮਾਈ ਇਕਸ ਬਿਨ ਮੈਂ ਵਰਨਾ ਜਾਣਾ ਸਤਿਗੁਰ ਦੀਆ ਬੁਝਾਈ ਮਨ ਮੇਰੇ ਨਾਮ ਰਹੋ ਲਿਵਲਾਈ ਅਦਿਸ਼ਟਿਆ ਗੋਚਰਿਆ ਪਰੰਪਰ ਕਰਤਾ ਗੁਰ ਕੇ ਸ਼ਬਦ ਹਰ ਧਿਆਈ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗਿਆਂ ਜਿੱਥੇ ਆਪ ਜੀਆਂ ਨੇ ਸਹਿਜ ਪਾਠ ਦੇ ਰਾਹੀਂ ਪਾਵਨ ਬਾਣੀ ਦਾ ਆਨੰਦ ਮਾਣਿਆ। ਸਮਾਹੇ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਦਾ ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ। ਔਤਨਾ ਪਾਸੋਂ ਆਸਾ ਕੀ ਵਾਰ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘੜੀ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਓ ਦੋਏ ਕੁਦਰਤ ਸਾਜੀਏ ਕਰਾ ਸੇ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇ ਵੈ ਕਰੇ ਪਸਾਓ ਤੂੰ ਜਾਣੇ ਸਭਸੇ ਦਿਲ ਐਸੈ ਜਿੰਦ ਕਵਾਓ ਕਰਿਆ ਸਨ ਡਿਠੋ ਚਾਓ ਕਰਿਆ ਸਨ ਡਿਠੋ ਚਾਓ।

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹਲਾ ਪਹਿਲਾ
1: ਵੱਡੀ ਵਡੇ ਜਾਂ ਵੱਡਾ ਨਾਂ ਵੱਡੀ ਵਡੇ ਜਾਂ ਸੱਚ ਨਿਆ

0: ਨਿਕੀਤਾ ਕਰਨਾ ਸਰਵਰ ਜਾਏ ਮਹੱਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ਼।

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਰਹ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਹੈ ਪ੍ਰਾਣੀ ਵਿਸਮਾਦ ਸੰਜੋ ਵਿਸਮਾਦ ਵਿਜੋ ਵਿਸਮਾਦ ਭੁੱਖ ਵਿਸਮਾਦ ਪੋ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਉੱਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਵਿਸਮਾਦ ਦੇਖੇ ਹਾਜਰਾ ਹਜੂਰ

0: ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲ ਆਕਾਸੀ ਕੁਦਰਤ ਸਰਵਾਕਾਰ, ਕੁਦਰਤ ਵੇਦ ਪੁਰਾਣਕ ਦੇਵਾਂ ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ,

ਪੈਵੇ ਜੋਤ ਮਹਾਂਪੁਰ ਸੂਰ ਪੈਵੇ ਚਾਵੇ ਜਾਵੇ ਪੂਰ ਸਗਲਿਆ ਪੁ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸੱਚ

ਪੌੜੀ ਨਦਰ ਗਿਰਜੇ ਆਪਣੀ ਨਦਰੀ ਸਤਿਗੁਰ ਪਾਇਆ ਇਹੋ ਜਿਹੇ ਬਹੁਤੇ ਜਨਮ ਪਰਮਿਆਤ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿਰਦਾਤਾ ਕੁਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪੈ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

ਨਾਨਕ ਭਗਤਾ ਪੁਖ ਸਲਾਹਣ ਸਚਨਾਮ ਅਧਾਰ ਸਦਾ ਆਨੰਦ ਰਹਿ ਦਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ।

ਚੜਪਵੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ ਪੁੜ ਬਿਨ ਸਤਿਗੁਰ ਕਿਨ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਏ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੇਖਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤਿ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾ

0: ਹਰ ਕੰਮੇ।
1: ਸਲੋਕ ਮਹਲਾ ਪਹਿਲਾ, ਹਉਂ ਚਾਇਆ ਹਉਂ ਗਿਆ ਹਉਂ ਜੰਮਿਆ ਹਉਂ ਚਮੁਆ।

ਜਾਗੇ ਗੁਰ ਵਿਣਸੁੱਤਾ ਭਾਗੋ ਪੇਦਾਣਾ ਆਪਣਾ ਕੀ ਕਮਾਣਾ ਅਲ ਮਲਕਾਈ ਸਿਰਸ਼ਾਏ ਪਾਈ ਮੂਰਖੰਦੇ ਬਦਗਵਾਈ ਬਿਨ ਨਾਵੇ ਕਿਸ਼ਤਾਏ ਨ ਪਾਈ ਰਹੇ ਬਾਣੀ ਬੜੀ ਮਸਾਣੀ ਅੰਦਰ ਜਾਣ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁਪਾਇਆ ਸੰਦੇ ਸੇ ਤੇਨੇ।

0: ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਬਰਜਾਣੀਐ ਜਾ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਖੱਛਾ ਧੋਏ। ਸੱਚ ਤਾਂ ਬਰਜਾਣੀਐ ਜਾਂ ਸੱਚ ਤੇਰੇ ਪਿਆਰ ਨਾ ਸੁਣ ਮਨ ਰਹਿ ਸੀ ਤਾਂ ਪਾਏ ਮੁਖ ਦੁਆਰ।

ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਦ ਕਰਤਵਾ ਜੁਗ ਜੁਗ ਫਿਰ ਮਟਾਈਏ ਗਿਆਨੀ ਬੁਝਤਾ ਸਤ ਯੁਗ ਰਤ ਸੰਤੋਖਾ ਧਰਮ ਅਗਰਥਵਾ ਹੋ ਤੇਰੇ ਤੇ ਰਥ ਜਤੇ ਕਾ

ਧੰਨ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨਸ ਰਾਤ ਚੇਤਵਾਉ ਆਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰਿ ਸੰਗ ਮੀਤ ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ

तू मेरा गुरहाई सुन मीता जियो हमारा बल बल जासी।

ਧੂਰੀ ਕੌਮ ਬਲ ਜਾਈ

0: ਜੈ ਕਰੈ ਸੁ ਭਲਾ ਮਨਾਇਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜੀਉ ਪਾਈਐ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡਿਠਾ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੀਆਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਦੇ ਪਾਵਨ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਭਲਕੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਮੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਦੁਆਓ ਸਾਧ ਸੰਗਤ, ਸਮਾਂ ਹੈ ਪਾਵਨ ਮੁੱਖ ਵਾਕ ਦੀ ਵਿਚਾਰ ਦਾ, ਜਿਹੜਾ ਕਿ ਗਿਆਨੀ ਜੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਆਪ ਜੀ ਨੂੰ ਸਰਵਣ ਕਰਾਇਆ ਹੈ। ਤੋ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਨੂੰ ਅਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 611 ਦੇ ਉੱਤੇ ਚਾਰ ਪਦਿਆਂ ਦਾ ਇਹ ਸ਼ਬਦ ਹੈ ਤੇ ਰਾਗ ਦੇ ਮੁਤਾਬਕ ਸੋਰਠ ਰਾਗ ਵਿੱਚ ਤੇ ਘਰ ਦੂਜੇ ਵਿੱਚ ਇਹਨੂੰ ਗਾਉਣ ਦੀ ਤਗੀਦ ਹੈ। ਸਿਰਲੇਖ ਹੈ ਸੋਰਠ ਮਹਲਾ ਪੰਜਵਾਂ ਘਰ ਦੂਜਾ ਚੌਪਦੇ। ਤੋ ਚੌਪਦੇ ਦਾ ਅਰਥ ਹੁੰਦਾ ਹੈ ਜਿਹੜਾ ਸ਼ਬਦ ਚਾਰ ਪਦਿਆਂ ਦਾ ਹੈ। ਪਹਿਲਾਂ ਮਹਾਰਾਜ ਨੇ ਮੰਗਲ ਉਚਾਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਉਹ ਅਕਾਲ ਪੁਰਖ ਵਾਹਿਗੁਰੂ। ਓਅੰਕਾਰ ਦਾ ਅਰਥ ਹੈ ਜਿਹੜਾ ਇੱਕ ਰਸ ਸਾਰਿਆਂ ਦੇ ਵਿੱਚ ਵਿਆਪਕ ਹੈ। ਇੱਕ ਰਸ ਦਾ ਅਰਥ ਹੁੰਦਾ ਹੈ ਜਿਹਦੇ ਅੰਦਰ ਕੰਟੀਨਿਊਟੀ ਹੈ, ਲਗਾਤਾਰ ਹੈ, ਨਿਰੰਤਰ ਹੈ, ਜਿਹਨੂੰ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਤੋ ਓਅੰਕਾਰ ਦਾ ਅਰਥ ਹੀ ਇਹ ਹੈ। ਅੱਗੇ ਮਹਾਰਾਜ ਨੇ ਇੱਕ ਲਾ ਕੇ ਸਪਸ਼ਟ ਕੀਤਾ ਵੀ ਹੈ ਉਹ ਇੱਕੋ ਹੀ ਹੈ, ਇੱਕ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਫਿਰ ਸ਼ਬਦ ਵਰਤਿਆ ਸੱਤ, ਸੱਤ ਦਾ ਅਰਥ ਹੁੰਦਾ ਹੈ ਸੱਚ। ਵੇਖੋ ਸਾਧ ਸੰਗਤ, ਇੱਕ ਸੱਤ ਹੁੰਦਾ ਹੈ ਜਿਹੜਾ ਆਪਾਂ ਬੋਲਦੇ ਹਾਂ, ਜਿਵੇਂ ਜਿਹਨੂੰ ਆਪਾਂ ਸੱਚ ਜਾਂ ਝੂਠ ਕਹਿੰਦੇ ਹਾਂ। ਤੋ ਜਿਹੜਾ ਸਾਡਾ ਸੱਚ ਤੇ ਝੂਠ ਹੁੰਦਾ ਹੈ ਕਿਤੇ ਕਾਲ ਨਾਲ ਸਮੇਂ ਨਾਲ ਬੱਧਾ ਹੁੰਦਾ ਹੈ। ਹੁਣ ਇੰਡੀਆ ਦੇ ਵਿੱਚ ਇਸ ਵਕਤ ਰਾਤ ਪੈ ਗਈ ਹੈ, ਸਾਡੇ ਇੱਥੇ ਦਿਨ ਚੜ੍ਹਿਆ ਹੈ। ਤੋ ਸਾਡਾ ਸੱਚ ਇਹ ਹੈ ਵੀ ਇੱਥੇ ਚਾਨਣ ਹੈ, ਉਹਨਾਂ ਦਾ ਸੱਚ ਇਹ ਹੈ ਵੀ ਉੱਥੇ ਹਨੇਰਾ ਹੈ, ਰਾਤ ਹੈ। ਦੋਵਾਂ ਦੇ ਸੱਚ ਵੱਖੋ ਵੱਖਰੇ ਹੋ ਗਏ ਨਾ। ਹੁਣ ਏਦਾਂ ਹੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਜਿਵੇਂ ਆਪਸ ਵਿੱਚ ਕਰਦੇ ਹਾਂ ਵੀ ਇਹ ਗੱਲ ਤੂੰ ਸੱਚੀ ਕਹਿ ਰਿਹਾ, ਆਹ ਗੱਲ ਝੂਠੀ ਕਹਿ ਰਿਹਾ। ਜਿਹੜੀ ਗੱਲ ਅੱਜ ਝੂਠੀ ਹੁੰਦੀ ਹੈ ਕੱਲ੍ਹ ਨੂੰ ਉਹ ਸੱਚੀ ਹੁੰਦੀ ਹੈ, ਜਿਹੜੀ ਸੱਚੀ ਹੁੰਦੀ ਹੈ ਉਹ ਝੂਠੀ ਪੈ ਜਾਂਦੀ ਹੈ। ਤੋ ਜਦੋਂ ਵੀ ਆਪਾਂ ਸਤਨਾਮ ਨੂੰ ਸਮਝਣਾ ਹੈ ਜਾਂ ਸਤ ਗੁਰਪ੍ਰਸਾਦ ਦੀ ਆਪਾਂ ਗੱਲ ਕਰਦੇ ਹਾਂ ਤੇ ਇੱਥੇ ਸੱਤ ਦਾ ਮਤਲਬ ਉਹ ਸੱਚ ਜਾਂ ਝੂਠ ਨਹੀਂ ਹੈਗਾ। ਇੱਥੇ ਸੱਤ ਦਾ ਮਤਲਬ ਹੈ ਵੀ ਉਹ ਜਿਹੜਾ ਵਾਹਿਗੁਰੂ ਹੈ ਉਹਦੀ ਐਗਜ਼ਿਸਟੈਂਸ ਸਦੀਵੀ ਹੈ, ਸਦਾ ਹੀ ਰਹਿਣ ਵਾਲੀ ਹੈ, ਉਹ ਮਿਟੇਗੀ ਨਹੀਂ। ਉਹਦੀ ਜਿਹੜੀ ਹਸਤੀ ਹੈ ਉਹ ਸਦੀਵ ਹੈ। ਤੋ ਇੱਥੇ ਸੱਤ ਦਾ ਅਰਥ ਹੈ ਸਦੀਵੀ ਹੋਂਦ ਵਾਲਾ, ਸੱਚ ਜਾਂ ਝੂਠ ਵਾਲਾ ਨਹੀਂ। ਜਿਵੇਂ ਆਪਾਂ ਕਹੀਏ ਵੀ ਵਾਹਿਗੁਰੂ ਸੱਚਾ ਹੈ, ਤੋ ਵਾਹਿਗੁਰੂ ਸੱਚਾ ਦਾ ਅਰਥ ਇਹ ਹੈ ਵੀ ਉਹ ਸਦੀਵੀ ਹੋਂਦ ਵਾਲਾ ਹੈ, ਸਦਾ ਰਹਿਣ ਵਾਲਾ ਹੈ। ਤੋ ਜਿਹੜਾ ਸਾਡਾ ਸੱਚ ਜਾਂ ਝੂਠ ਹੁੰਦਾ ਹੈ ਉਹ ਹਰ ਬੰਦੇ ਦਾ ਆਪੋ ਆਪਣਾ ਹੁੰਦਾ। ਹਰ ਬੰਦਾ ਇੱਕ ਖਾਸ ਸੋਚ ਦੇ ਦਾਇਰੇ ਵਿੱਚ ਕਈ ਵਾਰ ਗੱਲਾਂ ਨੂੰ ਸੋਚਦਾ ਹੈ, ਸਮਝਦਾ ਹੈ। ਤੁਸੀਂ ਵੇਖੋ ਕਿੰਨੀ ਵਾਰ ਜ਼ਿੰਦਗੀ ਵਿੱਚ ਐਸਾ ਵਾਪਰਦਾ ਹੈ ਵੀ ਜੋ ਅਸੀਂ ਅੱਜ ਸੋਚਦੇ ਹਾਂ ਕੱਲ੍ਹ ਨੂੰ ਉਹ ਚੀਜ਼ਾਂ ਬਦਲ ਜਾਂਦੀਆਂ ਨੇ। ਹਰ ਚੀਜ਼ ਟੈਂਪਰੇਰੀ ਹੈ, ਹਰ ਚੀਜ਼ ਜਿਹੜੀ ਹੈ ਉਹ ਲਗਾਤਾਰ ਉੱਦਾਂ ਨਹੀਂ ਚੱਲਦੀ। ਦੁੱਖ ਤੇ ਸੁੱਖ ਵੀ ਟੈਂਪਰੇਰੀ ਹੈ, ਖੁਸ਼ੀ ਤੇ ਗਮੀ ਵੀ ਕੀ ਹੈ, ਟੈਂਪਰੇਰੀ ਹੈ। ਅਸੀਂ ਘਰ ਬਣਾ ਲਈਏ, ਮਕਾਨ ਬਣਾ ਲਈਏ, ਕੋਈ ਚੀਜ਼ ਖਰੀਦ ਲਈਏ, ਉਹ ਸਾਰੀਆਂ ਚੀਜ਼ਾਂ ਟੈਂਪਰੇਰੀ ਨੇ।
ਟੈਂਪਰੇਰੀ ਦਾ ਅਰਥ ਹੈ ਵੀ ਜਿਵੇਂ ਉਹ ਸਦੀਵ ਨਹੀਂ ਹੈਗੀਆਂ, ਸਦਾ ਨਹੀਂ ਹੈਗੀਆਂ। ਇਹ ਨਹੀਂ ਹੈ ਵੀ ਜੇ ਅੱਜ ਦੁੱਖ ਹੈ ਤੇ ਸਦਾ ਦੁੱਖ ਹੀ ਬਣਿਆ ਰਹੇਗਾ, ਨਹੀਂ ਸੁੱਖ ਵੀ ਆਵੇਗਾ ਟੈਂਪਰੇਰੀ। ਜੇ ਸੁੱਖ ਹੈ ਤੇ ਸਦਾ ਸੁੱਖ ਬਣਿਆ ਰਹੇਗਾ, ਏਦਾਂ ਨਹੀਂ ਹੈ। ਹਰ ਚੀਜ਼ ਜਿਹੜੀ ਕੁਦਰਤ ਦੇ ਵਿੱਚ ਹੈ ਇਹ ਟੈਂਪਰੇਰੀ ਹੈ। ਮੰਨੋ ਵੀ ਇਹ ਏਦਾਂ ਦੀ ਖੇਡ ਹੈ ਵੀ ਜਿਵੇਂ ਸਾਡੇ ਵਰਗਿਆਂ ਨੂੰ ਕੈਨੇਡਾ ਨੇ ਵੀਜ਼ਾ ਦਿੱਤਾ ਵੀ ਟੈਂਪਰੇਰੀ ਰੈਜੀਡੈਂਟ, ਵੀ ਟੈਂਪਰੇਰੀ ਹੋ ਭਾਈ ਤੁਸੀਂ। ਤੋ ਕੁਦਰਤ ਦੀ ਕੋਈ ਚੀਜ਼ ਜਿਹੜੀ ਹੈ ਉਹ ਪਰਮਾਨੈਂਟ ਨਹੀਂ ਹੈ ਉਸ ਵਾਹਿਗੁਰੂ ਤੋਂ ਬਿਨਾਂ। ਸਟੇਬਲ ਜਿਹੜਾ ਹੈ ਉਹ ਇਕੱਲਾ ਰੱਬ ਹੀ ਹੈ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਟੈਂਪਰੇਰੀ ਨੇ। ਖੁਸ਼ੀਆਂ ਸਦੀਵ ਨਹੀਂ ਰਹਿੰਦੀਆਂ ਉੱਦਾਂ ਦੀਆਂ, ਗਮੀਆਂ ਵੀ ਨਹੀਂ ਰਹਿੰਦੀਆਂ। ਤੁਸੀਂ ਕੋਈ ਵਸਤੂ ਖਰੀਦੀ ਹੈ ਉੱਦਾਂ ਦੀ ਸਦਾ ਨਹੀਂ ਰਹਿਣੀ। ਨਵੀਂ ਕੋਈ ਚੀਜ਼ ਲੈ ਕੇ ਆਉਂਦੇ ਆਪਾਂ ਘਰ ਦੇ ਵਿੱਚ, ਸਦਾ ਥੋੜ੍ਹਾ ਉੱਦਾਂ ਰਹਿੰਦੀ ਹੈ। ਪਰ ਵਾਹਿਗੁਰੂ ਅਕਾਲ ਪੁਰਖ ਦੇ ਬਾਰੇ ਜਾਂ ਗੁਰੂ ਦੇ ਬਾਰੇ ਆਪਾਂ ਕਦੀ ਨਹੀਂ ਰਹਿੰਦਾ ਕਹਿੰਦੇ ਵੀ ਹੁਣ ਗੁਰੂ ਪੁਰਾਣਾ ਹੋ ਗਿਆ, ਗੁਰੂ ਵੀ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਉਹਨੇ ਸਦਾ ਹੀ ਉੱਦਾਂ ਰਹਿਣਾ। ਉਹ ਹੈ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹਨੇ ਪੁਰਾਣਾ ਨਹੀਂ ਹੋਣਾ। ਮਹਾਰਾਜ ਨੇ ਆਖਿਆ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਸਤਿਗੁਰੂ ਮਹਾਰਾਜ ਨੇ ਆਖਿਆ ਸੱਚ, ਗੁਰੂ ਦਾ ਉਪਦੇਸ਼ ਕਦੀ ਪੁਰਾਣਾ ਨਹੀਂ ਹੁੰਦਾ, ਸਦਾ ਨਵਾਂ ਹੈ। ਰੱਬ ਵੀ ਸਦਾ ਨਵਾਂ ਹੀ ਹੈ, ਸਾਹਿਬ ਮੇਰਾ ਨੀਤ ਨਵਾਂ। ਤੋ ਸੱਤ ਦਾ ਅਰਥ ਹੈ ਜਿਹੜਾ ਉਹ ਨਿੱਤ ਨਵਾਂ ਹੈ, ਜਿਹੜਾ ਸਦੀਵੀ ਹੋਂਦ ਵਾਲਾ ਹੈ। ਮਹਾਰਾਜ ਨੇ ਆਖਿਆ ਐਸੇ ਸੱਤ ਦੀ ਸਮਝ, ਐਸੇ ਸੱਚੇ ਰੱਬ ਦੀ ਸਮਝ ਸਾਨੂੰ ਗੁਰੂ ਦੀ ਕਿਰਪਾ ਚੋਂ ਪ੍ਰਾਪਤ ਹੁੰਦੀ ਹੈ, ਉੱਥੋਂ ਲੱਭਦੀ ਹੈ। ਗੁਰਪ੍ਰਸਾਦ, ਗੁਰੂ ਦੇ ਘਰ ਵਿੱਚ ਆਪਾਂ ਕੀ ਲੈਣ ਆਉਣੇ ਹਾਂ? ਗੁਰਪ੍ਰਸਾਦ ਲੈਣ ਆਉਣੇ ਹਾਂ। ਇੱਕ ਪ੍ਰਸ਼ਾਦ ਹੈ ਜਿਹੜੀ ਦੇਗ ਹੈ, ਇਹ ਪ੍ਰਸਾਦ ਹੈ, ਇਹਨੂੰ ਪੜਾਂਗੇ ਆਪਾਂ ਪ੍ਰਸਾਦ। ਪ੍ਰਸਾਦ ਦਾ ਮਤਲਬ ਹੈ ਕਿਰਪਾ, ਗ੍ਰੇਸ। ਤੋ ਉਦਾਂ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ, ਇਹ ਆਪਾਂ ਗੁਰਦੁਆਰੇ ਆਣ ਕੇ ਪ੍ਰਾਪਤ ਕਰਦੇ ਹਾਂ, ਪ੍ਰਸ਼ਾਦਾ ਛਕਦੇ ਆਣ ਕੇ ਆਪਾਂ। ਇਹ ਸਾਰੀਆਂ ਚੀਜ਼ਾਂ ਦਾ ਸੰਬੰਧ ਸਾਡੇ ਪੇਟ ਨਾਲ ਹੈ, ਸਾਡੇ ਢਿੱਡ ਦੇ ਨਾਲ ਹੈ। ਪਰ ਜਿਹੜੀ ਗੁਰੂ ਦੀ ਕਿਰਪਾ ਦੇ ਪ੍ਰਸਾਦ ਦਾ ਸੰਬੰਧ ਹੈ, ਉਹਦਾ ਸੰਬੰਧ ਮੇਰੀ ਅੰਤਰਾਤਮਾ ਦੇ ਨਾਲ ਹੈ। ਉਹਦਾ ਸੰਬੰਧ ਜਿਹੜਾ ਹੈ ਮੇਰੇ ਮਨ ਦੀ ਭੁੱਖ ਨਾਲ ਹੈ, ਜਿਹਨੂੰ ਮਹਾਰਾਜ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਹਨੂੰ ਭੁੱਖਾਂ ਸਭ ਗਵਾਈਆਂ। ਵੇਖੋ, ਦੇਗ ਪ੍ਰਸ਼ਾਦਾ ਬੰਦਾ ਛਕੇ ਤੇ ਫਿਰ ਸ਼ਾਮਾਂ ਨੂੰ ਭੁੱਖ ਲੱਗ ਜਾਵੇਗੀ। ਤੋ ਇਹ ਚੀਜ਼ ਇਹ ਵੀ ਪਰਮਾਨੈਂਟ ਨਹੀਂ ਹੈ, ਇਹ ਵੀ ਸਟੇਬਲ ਬੰਦੇ ਦੀ ਭੁੱਖ ਥੋੜ੍ਹਾ ਮਿਟਾਉਂਦੀ ਹੈ। ਆਖਰ ਪ੍ਰਸ਼ਾਦਾ ਬੰਦੇ ਨੇ ਸਵੇਰੇ ਛਕਿਆ ਤੇ ਕਦੀ ਇੱਦਾਂ ਹੋਇਆ ਵੀ ਹੁਣ 2-4-10 ਦਿਨ ਛਕਣ ਦੀ ਲੋੜ ਹੀ ਨਹੀਂ? ਨਹੀਂ, ਤੁਸੀਂ ਪੂਰਾ ਰੱਜ ਕੇ ਵੀ ਪ੍ਰਸ਼ਾਦਾ ਛਕ ਲਓ ਤੇ ਸ਼ਾਮ ਨੂੰ ਮੰਜੇ ਤੇ ਜਾਣ ਤੋਂ ਪਹਿਲਾਂ ਫਿਰ ਵੀ ਬੰਦਾ ਕਹਿੰਦਾ ਕੁਝ ਨਾ ਕੁਝ ਖਾ ਲਈਏ, ਰਾਤ ਨੂੰ ਨਾ ਭੁੱਖ ਲੱਗ ਜਾਵੇ। ਹੁਣ ਇਹ ਜਿਹੜਾ ਪ੍ਰਸ਼ਾਦਾ ਹੈ ਇਹ ਪੇਟ ਵਿੱਚ ਜ਼ਿਆਦਾ ਸਮਾਂ ਰਹਿ ਨਹੀਂ ਸਕਦਾ, ਇਹ ਸਾਨੂੰ ਸਦੀਵੀ ਤ੍ਰਿਪਤੀ ਨਹੀਂ ਦੇ ਸਕਦਾ। ਪਰ ਗੁਰੂ ਦਾ ਗਿਆਨ ਐਸਾ ਹੈ, ਮਹਾਰਾਜ ਕਹਿੰਦੇ ਕਿਨਕਾ ਮਾਤਰ ਵੀ ਜੀਵਨ ਵਿੱਚ ਵਸ ਜਾਵੇ ਨਾ ਤੇ ਉਸ ਬੰਦੇ ਦੀ ਮਹਿਮਾ ਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ। ਇਹ ਆਤਮਾ, ਇਹ ਰੂਹ ਦੀ ਖੁਰਾਕ ਹੈ। ਤੋ ਬਾਣੀ ਸਿੱਖ ਦੀ ਕੀ ਹੈ? ਰੂਹ ਦੀ ਖੁਰਾਕ ਹੈ। ਤੋ ਅਸੀਂ ਜਿੱਥੇ ਬਾਹਰੀ ਪ੍ਰਸ਼ਾਦ ਪ੍ਰਸ਼ਾਦੇ ਗੁਰਦੁਆਰਿਆਂ ਵਿੱਚੋਂ ਛਕਦੇ ਹਾਂ, ਸੇਵਾ ਕਰਦੇ ਹਾਂ, ਉੱਥੇ ਜਿਹੜਾ ਪ੍ਰਸਾਦ ਮਹਾਰਾਜ ਦੀ ਬਾਣੀ ਸਾਨੂੰ ਦਿੰਦੀ ਹੈ, ਜਿਹਨੂੰ ਆਪਾਂ ਕਿਰਪਾ ਕਹਿੰਦੇ ਹਾਂ, ਉਹ ਲੈਣ ਦੇ ਲਈ ਆਪਾਂ ਸਤਸੰਗਤ ਕਰਦੇ ਹਾਂ। ਸਵੇਰੇ ਸ਼ਾਮ ਗੁਰਦੁਆਰੇ ਵਿੱਚ ਚੌਂਕੜੀਆਂ ਮਾਰ ਕੇ, ਸਮਾਧੀਆਂ ਮਾਰ ਕੇ ਆਪਾਂ ਬਹਿੰਦੇ ਹਾਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਹੁਣ ਰਹਾਓ ਵਾਲੀ ਪੰਕਤੀ ਹੈ, ਸੁਣ ਮੀਤਾ। ਮੀਤਾ ਦਾ ਅਰਥ ਹੈ ਜੀ ਮਿੱਤਰ। ਆਖਿਆ ਸੁਣ, ਹੇ ਮੇਰੇ ਮਿੱਤਰ, ਤੇਰੀ ਧੂੜੀ ਤੋਂ ਮੈਂ ਕੁਰਬਾਨ ਜਾਵਾਂ। ਜਿਵੇਂ ਕੋਈ ਬੰਦਾ ਇੰਨਾ ਪਿਆਰਾ ਹੋਵੇ, ਹੁਣ ਧੂੜੀ ਤੋਂ ਕੁਰਬਾਨ ਜਾਣ ਤੋਂ ਪਹਿਲਾਂ ਬੰਦੇ ਦਾ ਕਿਰਦਾਰ ਵੇਖਣਾ ਪੈਂਦਾ। ਐਵੇਂ ਨਹੀਂ ਕਿਸੇ ਦੀ ਧੂੜੀ ਤੋਂ ਕੁਰਬਾਨ ਜਾਇਆ ਜਾਂਦਾ। ਹੁਣ ਜੇ ਤੁਸੀਂ ਕਿਸੇ ਬੰਦੇ ਨੂੰ ਕਹੋਗੇ ਵੀ ਮੈਂ ਤੇਰੇ ਕਦਮਾਂ ਦੀ ਖਾਕ ਬਣ ਜਾਵਾਂ, ਮਿੱਟੀ ਬਣ ਜਾਵਾਂ, ਧੂੜ ਬਣ ਜਾਵਾਂ, ਤੇ ਉਹ ਸਿੱਧਾ ਥੋੜ੍ਹਾ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਤੇਰੀ ਧੂੜੀ ਬਣ ਜਾਵਾਂ, ਉਹਦੀ ਧੂੜੀ ਬਣ ਜਾਵਾਂ। ਧੂੜੀ ਤੇ ਸਾਰਿਆਂ ਦੇ ਪੈਰਾਂ ਵਿੱਚ ਹੁੰਦੀ ਹੈ। ਤੁਸੀਂ ਸਭ ਤੋਂ ਪਹਿਲਾਂ ਕਿਸੇ ਦਾ ਬਿਹੇਵੀਅਰ ਵੇਖਿਆ, ਉਹਦਾ ਸੁਭਾਅ ਵੇਖਿਆ, ਤੇ ਫਿਰ ਤੁਸੀਂ ਆਖਿਆ ਵੀ ਜਿੱਦਾਂ ਦਾ ਇਹ ਬੰਦਾ ਹੈ ਨਾ, ਜਿੱਦਾਂ ਦਾ ਇਹਦਾ ਸੁਭਾਅ ਹੈ, ਮੈਂ ਤੇ ਇਹਦੀ ਧੂੜ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਤੋ ਮਹਾਰਾਜ ਨੇ ਇੱਥੇ ਕੀ ਆਖਿਆ? ਆਖਿਆ ਇਹ ਮੇਰੇ ਮਿੱਤਰ ਗੁਰੂ, ਤੇਰੀ ਧੂੜੀ ਤੋਂ ਮੈਂ ਕੁਰਬਾਨ ਜਾਵਾਂ, ਸਦਕੇ ਜਾਵਾਂ, ਕਿਉਂਕਿ ਤੂੰ ਬੜੇ ਉੱਚੇ ਜੀਵਨ ਵਾਲਾ ਹੈ, ਤੂੰ ਗਿਆਨ ਦਾ ਸੋਮਾ ਹੈ, ਤੇਰੇ ਵਰਗਾ ਕੋਈ ਹੋਰ ਨਹੀਂ ਹੈ, ਤੇਰੇ ਤੋਂ ਬਿਨਾਂ ਮੇਰਾ ਕੋਈ ਪਾਰ ਉਤਾਰਾ ਨਹੀਂ ਕਰ ਸਕਦਾ, ਇਸ ਕਰਕੇ ਮੈਂ ਤੇਰੀ ਧੂੜੀ ਤੋਂ ਕੁਰਬਾਨ ਜਾਂਦਾ। ਕਿੰਨੇ ਬਚਨ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦ ਵਾਰ, ਵਾਰ ਨੇ ਬਲਿਹਾਰ ਨੇ।
ਤੇਰੇ ਤੋਂ ਵਾਰਨੇ ਜਾਵਾਂ, ਤੇਰੇ ਤੋਂ ਬਲਿਹਾਰ ਜਾਵਾਂ। ਮਹਾਰਾਜ ਨੇ ਆਖਿਆ ਵੀ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤਨ ਲਾਗੀ ਵਾਰ। ਤੂੰ ਏਡਾ ਮਿੱਤਰ ਪਿਆਰਾ ਏ, ਬਾਕੀ ਮਿੱਤਰ ਤੇ ਕਈ ਵਾਰ ਮੈਨੂੰ ਦੇਵਤਿਆਂ ਤੋਂ ਡੈਵਿਲ ਬਣਾ ਦਿੰਦਾ, ਦੇਵਤਿਆਂ ਤੋਂ ਰਾਕਸ਼ ਬਣਾ ਦਿੰਦਾ। ਬਾਕੀ ਮਿੱਤਰਾਂ ਦੀ ਸੰਗਤ ਕਈ ਵਾਰ ਬੰਦੇ ਨੂੰ ਅਪਰਾਧ ਕਰ ਲਾ ਦਿੰਦੀ ਹੈ। ਵੇਖੋ ਮਾੜੀ ਸੰਗਤ ਦੇ ਸਾਧ ਸੰਗਤ ਮਾੜੇ ਨਤੀਜੇ ਹੁੰਦੇ ਨੇ। ਹੁਣ ਮਿੱਤਰ ਬਹੁਤ ਸਾਰੇ ਹੋਣ ਪਰ ਉਹਨਾਂ ਵਿੱਚੋਂ ਮਿੱਤਰ ਕੋਈ ਗਲਤ ਕੰਮ ਕਰਦਾ ਹੋਵੇ, ਤੁਸੀਂ ਭਾਵੇਂ ਨਾ ਵੀ ਕਰੋ, ਇੱਕ ਮਿੰਟ ਲਈ ਆਪਾਂ ਇੱਦਾਂ ਮੰਨ ਲਈਏ ਵੀ ਬੰਦੇ ਦਾ ਉਸ ਗਲਤ ਕੰਮ ਦੇ ਨਾਲ ਰੰਚਕ ਮਾਤਰ ਵੀ ਕੋਈ ਸੰਬੰਧ ਨਹੀਂ ਹੈ, ਪਰ ਜਿਸ ਦਿਨ ਪੁਲਿਸ ਨੇ ਚੁੱਕੀ ਉਹਨੇ ਉਹਨੂੰ ਵੀ ਨਾਲ ਹੀ ਚੁੱਕ ਲਿਆ। ਉਹਨੇ ਪੁੱਛਿਆ ਜੀ ਮੇਰਾ ਕੀ ਗੁਨਾਹ ਹੈ? ਉਹ ਕਹਿੰਦਾ ਤੇਰਾ ਗੁਨਾਹ ਸਿਰਫ ਇਹ ਹੈ ਵੀ ਤੂੰ ਉਹਦੇ ਨਾਲ ਬਹਿਣਾ ਉੱਠਦਾ, ਮਾੜੇ ਦੀ ਸੰਗਤ ਦਾ ਤੇਰੇ ਉੱਤੇ ਉਨਾ ਹੀ ਮਾੜਾ ਅਸਰ ਹੋ ਗਿਆ ਵੀ ਸਜ਼ਾ ਤੇ ਤੈਨੂੰ ਵੀ ਮਿਲੇਗੀ ਭਾਵੇਂ ਥੋੜੀ ਘੱਟ ਮਿਲ ਜਾਵੇ, ਤੇ ਕਈ ਵਾਰ ਵੱਧ ਰਗੜਿਆ ਜਾਂਦਾ ਬੰਦਾ। ਇਹੋ ਜਿਹੇ ਮਿੱਤਰ ਜਿਹੜੇ ਹੁੰਦੇ ਨੇ ਉਹ ਕਈ ਵਾਰ ਸਾਰਾ ਕੁਝ ਹੀ ਤੁਹਾਡੇ ਉੱਤੇ ਸੁੱਟ ਕੇ ਤੇ ਆਪ ਮੁੜ ਕੇ ਪਾਸੇ ਹੋ ਜਾਂਦੇ ਨੇ। ਤੋ ਸੰਗਤ ਜਿਹੜੀ ਹੈ, ਮਿੱਤਰ ਜਿਹੜੇ ਨੇ, ਉਹ ਬੜੇ ਵਾਈਸਲੀ ਸਾਨੂੰ ਚੂਜ਼ ਕਰਨੇ ਚਾਹੀਦੇ ਨੇ। ਇਹ ਨਾ ਹੋਵੇ ਵੀ ਕੱਲ੍ਹ ਨੂੰ ਮੁਸੀਬਤ ਬਣੇ ਤੇ ਅੱਜ ਜਿਹਦੇ ਮੈਂ ਨਾਲ ਨਾਲ ਤੁਰਿਆ ਫਿਰਦਾ ਕੱਲ੍ਹ ਨੂੰ ਮੁੜ ਕੇ ਲੱਗੇ ਨਾ ਮੇਰੇ ਲੱਗੇ। ਤੋ ਉਹ ਇੱਕੋ ਚੀਜ਼ਾਂ ਜਿਹੜੀਆਂ ਨੇ, ਵੇਖੋ ਜਿਹਨੂੰ ਆਪਾਂ ਇੱਕ ਸ਼ਬਦ ਵਰਤਦੇ ਜੀ ਫੈਮਿਲੀ ਫਰੈਂਡ, ਹਰ ਇੱਕ ਨੂੰ ਤੁਸੀਂ ਫੈਮਿਲੀ ਫਰੈਂਡ ਥੋੜਾ ਬਣਾ ਸਕਦੇ ਹੋ। ਕਿਸੇ ਨੂੰ ਤੁਸੀਂ ਬਣਾਓ ਤੇ ਉਹ ਤੁਹਾਡੇ ਬੱਚੇ ਨੂੰ ਵਿਗਾੜ ਕੇ ਰੱਖ ਦੇਵੇ, ਕੀ ਕਰੋਗੇ ਇਹੋ ਜਿਹੇ ਫੈਮਿਲੀ ਫਰੈਂਡ ਦਾ? ਤੋ ਚੀਜ਼ਾਂ ਚੂਜ਼ ਕਰਨ ਲੱਗੇ ਸਾਨੂੰ ਬੜੇ ਧਿਆਨ ਨਾਲ ਸੋਚਣਾ ਪੈਂਦਾ ਹੈ, ਵਿਚਾਰਨਾ ਪੈਂਦਾ ਹੈ। ਆਪਣੇ ਬੱਚਿਆਂ ਨੂੰ ਵੀ ਆਪਾਂ ਕਈ ਵਾਰ ਇਹ ਗੱਲ ਸਮਝਾਉਂਦੇ ਹਾਂ ਵੀ ਬੁੱਤ ਜਿਹੜੇ ਤੇਰੇ ਨਾਲ ਅੱਗੇ ਵਧਣ ਵਾਲੇ ਹੋਣ, ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਗਿਰਾਵਟ ਨਾ ਹੋਵੇ, ਤੂੰ ਉਹਨਾਂ ਦੀ ਸੰਗਤ ਵਿੱਚ ਬਹਿਣਾ ਹੈ, ਦੂਜਿਆਂ ਦੀ ਸੰਗਤ ਵਿੱਚ ਨਹੀਂ ਜਾਣਾ। ਤੋ ਅਸੀਂ ਕਈ ਵਾਰ ਮੁੜ ਕੇ ਪਛਤਾਉਂਦੇ ਵੀ ਹਾਂ, ਰੋਂਦੇ ਵੀ ਹਾਂ ਜੀ ਸਾਡੇ ਬੱਚੇ ਦਾ ਕੀ ਕਸੂਰ ਹੈ। ਉਹ 'ਚ ਬੱਚੇ ਦਾ ਕਸੂਰ ਨਹੀਂ ਹੈ, ਉਹ ਸਾਡੇ ਆਪਣੇ ਕਰਮਾਂ ਦਾ ਕਸੂਰ ਵੀ ਹੈ ਵੀ ਆਪਾਂ ਉਹਨੂੰ ਸਮੇਂ ਦੇ ਮੁਤਾਬਕ ਜਿਹੜਾ ਹੈ ਉਹ ਸਮਝਾ ਨਹੀਂ ਸਕੇ, ਉਹਨੂੰ ਜਿਹੜਾ ਉਹਦਾ ਪਾਲਣ ਪੋਸ਼ਣ ਠੀਕ ਤਰੀਕੇ ਨਾਲ ਕਰ ਨਹੀਂ ਸਕੇ, ਸਾਡਾ ਆਪਣਾ ਕਸੂਰ ਵੀ ਹੈਗਾ। ਤੋ ਮਿੱਤਰ ਇੱਥੇ ਕਿਹੜਾ ਹੈ? ਮਿੱਤਰ ਹੈ ਗੁਰੂ। ਮਹਾਰਾਜ ਨੇ ਆਖਿਆ ਸੁਣ ਮੀਤਾ, ਸੁਣ ਮਿੱਤਰ, ਧੂਰੀ ਕੋ ਬਲ ਜਾਈ, ਮੈਂ ਤੇਰੀ ਧੂੜ ਤੋਂ ਬਲਿਆਰ ਜਾਣਾ। ਇੱਕ ਬਚਨ ਮਹਾਰਾਜ ਦਾ ਬੜਾ ਪਿਆਰਾ ਹੈ, ਕਹਿੰਦੇ ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਅਵਰੀਥਾ ਕਹਿੰਦੇ ਨੇ ਜਿਹਨੂੰ ਮਾਇਆ ਦੀ ਕੋਈ ਪਾ ਨਹੀਂ, ਉਹਨੂੰ ਅਵਰੀਤਾ ਕਹਿੰਦੇ ਨੇ।

ਤੋਂ ਪਾਸੇ ਜਿਹੜੀ ਚੀਜ਼ ਨੇ ਸੁੱਟ ਦਿੱਤਾ ਨਾ, ਉਹ ਹਰ ਚੀਜ਼ ਮਾਇਆ ਹੈ। ਇਹ ਵਿਚਾਰ ਲਿਓ ਗੱਲ ਨੂੰ। ਗੁਰਦੁਆਰਿਆਂ ਵਿੱਚ ਮਾਇਆ ਵਰਤਦੀ ਹੈ ਵੀ ਜਿੱਥੇ ਗੁਰੂ ਦੇ ਸ਼ਬਦ ਦੀ ਪ੍ਰਧਾਨਤਾ ਘੱਟ ਹੈ, ਗੁਰੂ ਦੇ ਸ਼ਬਦ ਵਿੱਚ ਸੁਰਤ ਨਹੀਂ ਜੁੜਦੀ। ਆਹ ਜਦੋਂ ਨਾ ਕਈ ਨਾ ਸ਼ਨੀ ਐਤਵਾਰ ਗੁਰਦੁਆਰਿਆਂ ਵਿੱਚ ਸਮਾਗਮ ਹੁੰਦੇ ਨੇ, ਮੈਂ ਤੇ ਇੱਕ ਬੇਨਤੀ ਪਰਿਵਾਰਾਂ ਵਾਲਿਆਂ ਨੂੰ ਕਰਦਾ ਹੁੰਦਾ, ਜਿੰਨੇ ਪਰਿਵਾਰ ਗੁਰੂ ਘਰ ਦੇ ਵਿੱਚ ਕੋਈ ਆਪਣਾ ਸ਼ੁਕਰਾਨੇ ਦਾ ਪ੍ਰੋਗਰਾਮ ਕਰਾਉਂਦੇ ਨੇ, ਕੋਈ ਵਿਆਹ ਸ਼ਾਦੀਆਂ ਦੇ ਕਰਾਉਂਦੇ ਨੇ, ਕੋਈ ਸੁਖਮਣੀ ਸਾਹਿਬ ਦਾ ਪਾਠ ਕਰਾਉਂਦਾ, ਕੋਈ ਬੱਚੇ ਦੇ ਜਨਮ ਦਿਨ ਦੀ ਕਰਾਉਂਦਾ ਹੈ, ਕੋਈ ਵੀ ਜਿਹੜਾ ਸਮਾਗਮ ਕਰਦਾ ਹੈ ਨਾ, ਜਿੰਨਾ ਵੀਰਾਂ ਭਰਾਵਾਂ ਨੇ ਕਰਾਉਣੇ ਹੁੰਦੇ ਨੇ, ਇੱਕ ਗੱਲ ਦਾ ਤਹੱਈਆ ਕਰਿਆ ਕਰੋ। ਉਹ ਪਤਾ ਕੀ ਹੈ ਵੀ ਸਾਰੇ ਭੈਣ ਭਰਾਵਾਂ ਨੂੰ ਇਹ ਸੱਦਾ ਨਾ ਦਿਆ ਕਰੋ ਵੀ ਆਪਾਂ ਗੁਰਦੁਆਰੇ ਕੋਈ ਲੰਗਰ ਪ੍ਰਸ਼ਾਦੇ ਦਾ ਪ੍ਰੋਗਰਾਮ ਕੀਤਾ, ਉਹ ਤੇ ਹੈਗਾ ਹੀ ਹੈ। ਉਹਨਾਂ ਨੂੰ ਇਹ ਕਿਹਾ ਕਰੋ ਵੀ ਆਪਾਂ ਗੁਰਦੁਆਰੇ ਜਾਣਾ, ਐਤਵਾਰ ਸਾਡੇ ਵੱਲੋਂ ਉੱਥੇ ਸਮਾਗਮ ਹੈ, ਆਪਾਂ ਪਹਿਲਾਂ ਬੈਠ ਕੇ ਬਾਣੀ ਦਾ ਪਾਠ ਕੀਰਤਨ ਕੋਈ ਕਥਾ ਸੁਣਨੀ ਹੈ, ਉਸ ਤੋਂ ਬਾਅਦ ਆਪਾਂ ਲੰਗਰ ਪ੍ਰਸ਼ਾਦਾ ਛਕਣਾ ਹੈ ਤੇ ਫਿਰ ਜਿਹੜਾ ਹੈ ਉਹ ਆਪੋ ਆਪਣੇ ਘਰਾਂ ਨੂੰ ਜਾਣਾ। ਹੁਣ ਮਾਇਆ ਪਤਾ ਕਿਵੇਂ ਵਰਤਦੀ ਹੈ, ਮਾਇਆ ਕਿੱਦਾਂ ਵਰਤਦੀ ਹੈ, ਜਿਵੇਂ ਮੈਂ ਮਾਇਆ ਦੇ ਅਰਥ ਕਰ ਰਿਹਾ ਵੀ ਮਾਇਆ ਦਾ ਅਰਥ ਹੈ ਵੀ ਜਿਹਨੇ ਤੁਹਾਨੂੰ ਸ਼ਬਦ ਦੇ ਨਾਲੋਂ ਤੋੜ ਦਿੱਤਾ, ਉਹ ਮਾਇਆ ਹੈ। ਹੁਣ ਰਾਗੀ ਸਿੰਘ ਕੀਰਤਨ ਕਰ ਰਿਹਾ, ਕਥਾਵਾਚਕ ਕਥਾ ਕਰ ਰਿਹਾ, ਤੁਸੀਂ ਬੱਚੇ ਦੇ ਜਨਮ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਵੀ ਮਹਾਰਾਜ ਤੇਰਾ ਧੰਨਵਾਦ, ਤੂੰ ਸਾਡੀ ਸੁਣ ਲਈ, ਕਿਸੇ ਦੀ ਦਹੀਂ ਸਾਲੀ ਸੁਣੀ, ਕਿਸੇ ਦੀ ਬਾਰ੍ਹੀਂ ਸਾਲੀ ਸੁਣੀ, ਤੂੰ ਸਾਡੇ ਘਰ ਵਿੱਚ ਪੁੱਤਰ ਦੀ ਧੀ ਦੀ ਦਾਤ ਪਾਈ, ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ, ਸਾਡੇ ਬੱਚੇ ਵਿਆਹ ਲਈ ਮੰਨ ਗਏ, ਤਿਆਰ ਹੋ ਗਏ, ਤੇਰਾ ਸ਼ੁਕਰਾਨਾ। ਪਰ ਜਿਉਂ ਹੀ ਸੁਖਮਣੀ ਸਾਹਿਬ ਦਾ ਪਾਠ ਖਤਮ ਹੋਇਆ, ਭਾਈ ਸਾਹਿਬ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਰਾਗੀ ਸਿੰਘ ਵਾਜਾ ਰੱਖ ਕੇ ਬੈਠੇ ਤੇ ਅਸੀਂ ਫਿਰ ਇੱਕ ਦੂਜੇ ਨੂੰ ਦਰਬਾਰ ਦੇ ਵਿੱਚ ਹੀ ਵਧਾਈਆਂ ਦੇਣੀਆਂ ਸ਼ੁਰੂ ਕਰ ਲਈਆਂ। ਰਾਗੀ ਸਿੰਘ ਸ਼ਬਦ ਪੜ੍ਹ ਰਹੇ ਨੇ, ਸਾਡਾ ਕਿਸੇ ਦਾ ਕਿਸੇ ਪਾਸੇ ਕੋਈ ਧਿਆਨ ਨਹੀਂ, ਜਿਹੜੇ ਕੋਈ 10-20 ਸਰੀਰ ਸੁਣਨਾ ਵੀ ਚਾਹੁੰਦੇ ਨੇ ਤੇ ਬੰਦਾ ਉਹਨਾਂ ਨੂੰ ਵੀ ਸੁਣਨਾ ਨਹੀਂ ਦਿੰਦਾ। ਤੋ ਇਹ ਕੀ ਇਹ ਮਾਇਆ ਹੀ ਹੈ ਨਾ। ਇਹਦਾ ਅਰਥ ਹੈ ਵੀ ਤੁਸੀਂ ਕਾਰਜ ਤੇ ਧਰਮ ਦਾ ਕੀਤਾ ਸੀ ਪਰ ਵਰਤ ਗਈ ਮਾਇਆ। ਕਾਰਜ ਤੇ ਤੁਸੀਂ ਧਰਮ ਦਾ ਕੀਤਾ ਸੀ ਪਰ ਵਰਤ ਗਈ ਮਾਇਆ। ਸਟੇਜ ਤੁਹਾਡੀ ਸੀ, ਖਾੜਾ ਕੋਈ ਹੋਰ ਲਾ ਗਿਆ। ਸਮਝੇ ਬੇਨਤੀ ਨੂੰ ਵੀ ਈਵੈਂਟ ਤੁਹਾਡਾ ਸੀ, ਵਿਆਹ ਤੁਹਾਡੇ ਲਈ ਪੈਲਸ ਬੁੱਕ ਹੋਈ ਸੀ ਤੇ ਵਿਆਹ ਉੱਥੇ ਕੋਈ ਹੋਰ ਕਰ ਗਿਆ। ਹੁਣ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਤੁਹਾਡਾ ਸੀ, ਤੁਸੀਂ ਸ਼ੁਕਰਾਨਾ ਕਰ ਰਹੇ ਸੀ ਗੁਰੂ ਦਾ, ਤੁਸੀਂ ਗੁਰੂ ਦੇ ਸ਼ਬਦ ਨਾਲ ਸਾਂਝ ਬਣਾਉਣੀ ਸੀ ਤੇ ਵਰਤ ਉੱਥੇ ਗਈ ਮਾਇਆ, ਉੱਥੇ ਮਾਇਆ ਵਰਤ ਗਈ। ਉਹ ਜਿਹੜਾ ਪੁੱਤਰ ਜੰਮਿਆ ਸੀ ਨਾ, ਉਹ ਫਿਰ ਉਹਨੂੰ ਆਪਾਂ ਇਹ ਕਹਾਂਗੇ ਵੀ ਇਹ ਮਾਇਆ ਦਾ ਪੁੱਤਰ ਜੰਮਿਆ ਹੈ, ਇਹ ਗੁਰੂ ਦਾ ਨਹੀਂ, ਕਿਉਂਕਿ ਪ੍ਰਭਾਵ ਕਿਹਦਾ ਪੈ ਗਿਆ, ਮਾਇਆ ਦਾ ਪੈ ਗਿਆ, ਸ਼ਬਦ ਨਾਲ ਉਹਦੇ ਟੁੱਟ ਗਏ। ਤੇ ਤਹੱਮਲ ਸਾਨੂੰ ਇਹ ਕਰਨਾ ਚਾਹੀਦਾ ਸੀ ਵੀ ਜਿੰਨਾ ਚਿਰ ਅਸੀਂ ਗੁਰਦੁਆਰੇ ਦੇ ਚਾਰ ਦੁਆਰੀ ਦੇ ਵਿੱਚ ਹਾਂ, ਜਿੰਨਾ ਚਿਰ ਖਾਸ ਕਰਕੇ ਅਸੀਂ ਗੁਰੂ ਦਰਬਾਰ ਦੇ ਵਿੱਚ ਹਾਂ, ਮੈਂ ਆਪਣੀ ਸੁਰਤ ਨੂੰ ਵੀ ਗੁਰੂ ਦੇ ਸ਼ਬਦ ਉੱਤੇ ਰੱਖਾਂ ਤੇ ਕਿਸੇ ਦੀ ਜੁੜੀ ਹੋਈ ਸੁਰਤ ਨੂੰ ਮੈਂ ਤੋੜਨ ਦਾ ਤਹੱਈਆ ਨਾ ਕਰਾਂ, ਮੇਰੀ ਹਿੰਮਤ ਨਾ ਪਵੇ। ਪਰ ਮਾਇਆ ਪ੍ਰਭਾਵ ਪਾ ਗਈ। ਜਦੋਂ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਆਈ ਮੁਝੇ ਭੈਣਕ ਕਰੇ ਕਰ ਭੇਸ, ਆਖਿਆ ਅਨੇਕਾਂ ਤਰੀਕਿਆਂ ਨਾਲ ਮਾਇਆ ਨੇ ਮੇਰੇ ਉੱਤੇ ਪ੍ਰਭਾਵ ਪਾਇਆ ਜਿਹਨੇ ਸ਼ਬਦ ਨਾਲੋਂ ਮੈਨੂੰ ਤੋੜ ਕੇ ਰੱਖ ਦਿੱਤਾ। ਤੋ ਖੈਰ ਮਹਾਰਾਜ ਨੇ ਆਖਿਆ, ਇਹ ਗੁਰੂ ਤੂੰ ਉਹ ਮਿੱਤਰ ਹੈ ਜਿਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ। ਆਖਿਆ ਹੋਂ ਬਲਿਹਾਰੀ ਸਾਜਨਾ ਮੀਤਾ, ਹੇ ਮੇਰੇ ਮਿੱਤਰ ਅਵਰੀਤਾ, ਇਹ ਤਨ ਜਿਨ ਸਿਉਂ ਗਾਡਿਆ ਮਨ ਲੀੜਾ ਦਿੱਤਾ। ਆਖਿਆ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਹੁਣ ਦਿਲੀ ਸਾਂਝ ਪਾ ਲਈ ਹੈ। ਕਿਹਦੀ ਸੰਗਤ ਕੀਤੀ? ਉਸ ਮਿੱਤਰ ਦੀ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ, ਅਵਰੀਤਾ ਹੈ ਜਿਹੜਾ, ਉਹਦੇ ਨਾਲ ਮੈਂ ਸਾਂਝ ਬਣਾ ਲਈ। ਤੋ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਲੀਆ ਤਾਂ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰੈ। ਆਖਿਆ ਹੁਣ ਇਹ ਸੱਜਣ ਮੇਰੇ ਪੱਕੇ ਬਣ ਗਏ, ਇਹ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਲੇ ਸੱਜਣ ਮੇਰੇ ਪੱਕੇ ਬਣ ਗਏ, ਇਹਨਾਂ ਦੇ ਨਾਲ ਮੈਂ ਕਿੱਦਾਂ ਦੀ ਸਾਂਝ ਪਾਈ, ਦਿਲੀ ਸਾਂਝ ਪਾ ਲਈ। ਇਹ ਸਾਰੇ ਉਹ ਨੇ ਜਿਹੜੇ ਮਾਇਆ ਦੇ ਬੰਧਨਾਂ ਤੋਂ ਮੁਕਤ ਨੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜਿਨ ਦਿਸਾਇਆ ਹੋਏ ਰਲੀਆਂ ਜੀ ਸੇਤੀ ਗੈਰ ਹੈ। ਉਹ ਇਹਨਾਂ ਦੇ ਦਰਸ਼ਨ ਕੀਤਿਆਂ ਅੰਦਰ ਰਲੀਆਂ ਖੁਸ਼ੀਆਂ ਬਣ ਜਾਂਦੀਆਂ ਨੇ, ਖੇੜੇ ਆ ਜਾਂਦੇ, ਵਿਗਾਸ ਆ ਜਾਂਦੇ, ਐਸੇ ਮਿੱਤਰਾਂ ਦੇ ਦਰਸ਼ਨ ਕਰਦਿਆਂ। ਦੇਖੋ ਦੋ ਮਿੱਤਰ ਨੇ, ਤੋ ਇੱਕਨਾਂ ਬਾਰੇ ਤੇ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਵੀ ਮੇਰਾ ਗੁਰੂ ਮਿੱਤਰ ਹੈ, ਤੇ ਦੂਜਿਆਂ ਬਾਰੇ ਪਤਾ ਬਾਬੇ ਨੇ ਕੀ ਆਖਿਆ? ਆਖਿਆ ਵੀ ਮੈਂ ਜਿਹੜਾ ਮੇਰਾ ਪਿਆਰਾ ਮਿੱਤਰ ਸੀ ਨਾ, ਉਹਨੂੰ ਗਵਾ ਲਿਆ। ਕਈ ਵਾਰ ਬੰਦਾ

ਚੰਗੇ ਮਿੱਤਰ ਜੀਵਨ ਵਿੱਚੋਂ ਗਵਾ ਬਹਿੰਦਾ ਸਿਰਫ ਆਪਣੀ ਹਉਮੈ ਕਰਕੇ, ਸਿਰਫ ਆਪਣੇ ਹੰਕਾਰ ਕਰਕੇ। ਤੋ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ ਗੁਰੂ ਅਰਜਨ ਸਾਹਿਬ ਨੇ, ਉਹਨਾਂ ਕਿਹਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਜਿਹੜਾ ਮੇਰਾ ਪਿਆਰਾ ਮਿੱਤਰ ਸੀ ਉਹ ਮੈਂ ਛੱਡ ਲਿਆ, ਗਵਾ ਲਿਆ। ਕਿਵੇਂ ਗਵਾ ਲਿਆ? ਆਖਿਆ ਰੰਗ ਕੁਸੰਭੈ ਭੁੱਲੀ, ਕੁਸੰਭ ਦਾ ਰੰਗ, ਮਾਇਆ ਦੇ ਰੰਗ ਵਿੱਚ ਮੈਂ ਐਸੀ ਭੁੱਲੀ, ਜਿਹੜਾ ਮੇਰਾ ਅਸਲੀ ਮਿੱਤਰ ਸੀ ਉਹਨੂੰ ਮੈਂ ਗਵਾ ਲਿਆ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੰਭੈ ਭੁੱਲੀ ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ। ਉਹ ਜਿਹੜਾ ਸੱਜਣ ਅਸਲੀ ਸੀ ਉਹਦੀ ਮੈਂ ਕੀਮਤੀ ਨਾ ਪਾਈ। ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹੋ ਤੁਧ ਬਿਨ ਅੱਡ ਨਾ ਲਹਿਦੀ। ਆਖਿਆ ਤੇਰੇ ਤੋਂ ਬਿਨਾਂ ਮੇਰਾ ਅੱਡ ਵੀ ਮੁੱਲ ਨਹੀਂ, ਥੋੜਾ ਜਿੰਨਾ ਵੀ ਮੇਰਾ ਕੋਈ ਮੁੱਲ ਨਹੀਂ ਹੈਗਾ, ਕੌਡੀ ਵੀ ਮੁੱਲ ਕੋਈ ਨਹੀਂ। ਤੋ ਮਹਾਰਾਜ ਅੱਜ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸੁਣ ਮੀਤਾ ਧੂਰੀ ਕੋ ਬਲ ਜਾਈ। ਇੱਦਾਂ ਵੀ ਮਹਾਰਾਜ ਨੇ ਬਾਣੀ ਚ ਲਿਖਿਆ, ਜਿੰਨਾ ਦਿਸੰਦੜਿਆ ਦੁਰਮਤ ਵੰਜੈ ਮਿੱਤਰ ਸਾਡੜੇ ਸਈ, ਹੋਂ ਢੁੰਡੇਂਦੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕੇਈ ਸੁਣ ਮੀਤਾ ਧੂਰੀ ਕੋ ਬਲ ਜਾਈ। ਇਹ ਮਨ ਤੇਰਾ ਭਾਈ, ਆਹ ਜਿਹੜਾ ਮੇਰਾ ਮਨ ਹੈ ਇਹ ਤੇਰਾ ਭਾਈ ਬਣ ਗਿਆ। ਹੁਣ ਪਹਿਲਾਂ ਮਿੱਤਰ ਹੁੰਦੇ ਨੇ ਫਿਰ ਪੱਗ ਵੱਟ ਭਰਾ ਬਣ ਜਾਂਦੇ ਨੇ, ਪਹਿਲਾਂ ਤੂੰ ਮੇਰਾ ਮਿੱਤਰ ਸੀ ਹੁਣ ਕੀ ਬਣ ਗਿਆ? ਮੇਰਾ ਮਨ ਤੇਰਾ ਭਾਈ ਬਣ ਗਿਆ। ਹੁਣ ਸਮਝ ਲੱਗ ਗਈ ਇੱਕ ਗੱਲ ਦੀ, ਇਸ ਮਿੱਤਰ ਨੇ ਸਮਝਾ ਦਿੱਤਾ। ਉਹਨੇ ਆਖਿਆ ਏਕ ਪਿਤਾ ਏਕ ਸਕੇ ਹਮ ਬਾਰਿਕ, ਆਖਿਆ ਇੱਕੋ ਹੀ ਹੇ ਮਿੱਤਰ, ਸਾਡਾ ਇੱਕੋ ਹੀ ਰੱਬ ਹੈ, ਇੱਕੋ ਹੀ ਪ੍ਰਭੂ ਪਿਤਾ ਹੈ, ਤੇ ਉਹਦੇ ਹੀ ਆਪਾਂ ਸਾਰੇ ਬੱਚੇ ਹਾਂ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਆਖਿਆ ਤੂੰ ਮੇਰਾ ਗੁਰੂ ਭਾਈ ਹੈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹ ਦਿਖਾਈ। ਸੁਣ ਮਿੱਤਰ, ਮੈਂ ਤੇਰੇ ਤੋਂ ਬਲਿਆਰ ਜਾ ਰਿਹਾ, ਮੈਨੂੰ ਵੀ ਉਸ ਵਾਹਿਗੁਰੂ ਦੇ ਦਰਸ਼ਨ ਕਰਾ, ਕਿਉਂਕਿ ਤੂੰ ਹੀ ਮੇਰਾ ਮਿਲਾਪ ਕਰਾਉਣਾ ਹੈ ਉਹਦੇ ਨਾਲ, ਤੇਰੇ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ, ਮੇਰਾ ਵੀ ਮਿਲਾਪ ਉਸ ਵਾਹਿਗੁਰੂ ਖੁਦਾ ਦੇ ਨਾਲ ਕਰਾ। ਹੁਣ ਅੱਗੇ ਜਿਵੇਂ ਬੰਦਾ ਤਰਲੇ ਨਹੀਂ ਪਾਉਂਦਾ ਵੀ ਮੈਂ ਤੇਰੇ ਲਈ ਆਹ ਕਰਦਿਆਂਗਾ ਕਰਦਿਆਂਗਾ, ਤਾਂ ਗੁਰੂ ਸਾਹਿਬ ਇੱਥੇ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ ਆਪਣੇ ਮਿੱਤਰ ਨੂੰ, ਆਖਿਆ ਆ ਮਿੱਤਰ ਪਾਮ ਮਲੋਵਾਂ ਮਲ ਮਲ ਧੋਵਾਂ, ਮੈਂ ਤੇਰੇ ਪੈਰ ਮਲਾਂ, ਤੇਰੀ ਸੇਵਾ ਕਰਾਂ। ਪਾਮ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈ ਕੂ ਦੇਸਾਂ, ਇਹ ਮਨ ਮੈਂ ਤੈਨੂੰ ਦੇ ਦਿਆਂ। ਵੇਖੋ ਮਨ ਦਿੱਤੇ ਤੋਂ ਬਿਨਾਂ ਗੱਲ ਨਹੀਂ ਬਣਨੀ। ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਮਨ ਦਿੱਤੇ ਤੋਂ ਬਿਨਾਂ ਨਹੀਂ ਗੱਲ ਬਣਦੀ। ਜਿੰਨਾ ਚਿਰ ਅਸੀਂ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੇ ਪਾਈਐ, ਇੱਥੇ ਭੇਟਾ ਕਰਨਾ ਪੈਣਾ, ਮਨ ਦੇਣਾ ਪੈਣਾ। ਤੋ ਮਹਾਰਾਜ ਨੇ ਬਚਨ ਰੱਖਿਆ, ਪਾਮ ਮਲੋਵਾਂ ਮਲ ਮਲ ਧੋਵਾਂ,

ਅੱਛਾ ਆਪਾਂ ਵੀ ਰੋਜ਼ ਸ਼ਰਨ ਵਿੱਚ ਆਉਂਦੇ ਹਾਂ, ਕਿਤੇ ਇੱਦਾਂ ਆ ਕੇ ਵੇਖੀਏ ਜਿੱਦਾਂ ਗੁਰੂ ਅਰਜਨ ਸਾਹਿਬ ਆਏ ਨੇ। ਹੁਣ ਉਹ ਵੇਖੋ ਕਿਵੇਂ ਆਏ ਨੇ। ਸੁਣ ਮੀਤਾ ਹੋ ਤੇਰੀ ਸ਼ਰਨਾਈ ਆਇਆ। ਉਹ ਮਿੱਤਰ ਕਹਿੰਦਾ ਦੱਸ ਫਿਰ ਕੀ ਚਾਹੀਦਾ ਹੁਣ। ਪ੍ਰਭ ਮਿਲੋ, ਮੈਂ ਪ੍ਰਭੂ ਨੂੰ ਮਿਲਾਂ। ਆਖਿਆ ਅੱਛਾ। ਫਿਰ ਉਹ ਕਹਿੰਦਾ ਦੇਹ ਉਪਦੇਸ਼ਾ, ਮੈਨੂੰ ਉਪਦੇਸ਼ ਦੇ ਕੋਈ। ਇੱਦਾਂ ਜੇ ਗੁਰਦੁਆਰੇ ਆਵੇ ਬੰਦਾ ਤੇ ਅਸੀਂ ਤੇ ਬਹੁਤੀ ਵਾਰ ਇਸ ਮਨੋਰਥ ਨਾਲ ਨਹੀਂ ਆਉਂਦੇ ਆਪਾਂ, ਮੇਰੇ ਸਮੇਤ, ਮੈਂ ਆਪਣੀ ਗੱਲ ਵੀ ਵਿੱਚੇ ਕਰ ਰਿਹਾ ਵੀ ਜੇ ਇੱਦਾਂ ਮੈਂ ਗੁਰੂ ਨੂੰ ਆਣ ਕੇ ਆਖਾਂ ਵੀ ਲੈ ਗੁਰੂ ਸਾਹਿਬ ਮੈਂ ਆ ਗਿਆ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਤੇ ਮੈਂ ਤੇਰੇ ਦਰ ਦੇ ਉੱਤੇ ਆਣ ਕੇ ਇਹ ਜੋਦੜੀ ਕਰ ਰਿਹਾ, ਇਹ ਪ੍ਰਾਰਥਨਾ ਕਰ ਰਿਹਾ। ਤੇ ਉਹ ਪ੍ਰਾਰਥਨਾ ਹੈ ਕਿਹੜੀ ਹੈ? ਸੁਣ ਮੀਤਾ, ਮੰਨ ਲਓ ਆਪਾਂ ਸਾਰੇ ਕਹਿ ਰਹੇ ਹਾਂ ਸੁਣ ਮੀਤਾ ਹਾਂ ਮੈਂ ਤੇਰੀ ਸ਼ਰਨਾਈ ਆਇਆ, ਤੇਰੀ ਸ਼ਰਨ ਵਿੱਚ ਆਇਆ। ਤੇ ਅੱਗੋਂ ਮਿੱਤਰ ਕਹਿੰਦਾ ਕੀ ਲੈਣ ਆਇਆ? ਜਿਵੇਂ ਆਪਾਂ ਕਿਸੇ ਮਿੱਤਰ ਦੇ ਘਰੇ ਜਾਈਏ, ਉਹ ਭਗਤ ਨਾਮਦੇਵ ਸਾਹਿਬ ਤੇ ਰੱਬ ਨਾਲ ਵੀ ਗੱਲ ਕਰਦੇ ਨੇ। ਉਹਨਾਂ ਨੇ ਇੱਕ ਬਚਨ ਉਹਨਾਂ ਦਾ ਆਉਂਦਾ ਹੈ ਬਾਣੀ ਦੇ ਵਿੱਚ, ਹੁਕਮਨਾਮਾ ਸਾਹਿਬ ਵੀ ਆਉਂਦਾ, ਪਹਿਲ ਪ੍ਰਸਾਬਰਾ ਥੋਨ ਪ੍ਰਸਾਦ ਮਰਾ ਅਸ ਗਾ ਅਸ ਉਸ ਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਉਹਦੀਆਂ ਅਖੀਰਲੀਆਂ ਤੁਕਾਂ ਨੇ ਨਾਮਦੇਵ ਰੱਬ ਦੇ ਦਰ ਤੇ ਜਾ ਕੇ ਖਲੋਤਾ ਤੇ ਰੱਬ ਉਹਨੂੰ ਪੁੱਛਦਾ ਤੂੰ ਕੌਣ ਰੇ? ਕਹਿੰਦਾ ਤੂੰ ਕੌਣ? ਕਹਿੰਦਾ ਮੈਂ ਜੀ ਨਾਮਾ। ਕਹਿੰਦਾ ਮੈਂ ਨਾਮਦੇਵ। ਫਿਰ ਅੱਗੋਂ ਕੋਈ ਪੁੱਛੇ ਹਾਂ ਫਿਰ ਦੱਸ ਫਿਰ, ਆਪਣੀ ਇੱਕ ਠੇਠ ਜੀ ਸ਼ਬਦਾਵਲੀ ਹੁੰਦੀ ਨਾ ਹਾਂ। ਅੱਗੋਂ ਰੱਬ ਕਹਿੰਦਾ ਹੋ ਜੀ ਦੱਸੋ ਫਿਰ ਕਿੱਧਰ ਆਉਣੇ ਹੋਏ? ਤੂੰ ਕੌਣ ਰੇ? ਤੂੰ ਕੌਣ ਹੈ? ਮੈਂ ਜੀ ਨਾਮਾ। ਉਹ ਕਹਿੰਦਾ ਹੋ ਜੀ ਦੱਸੋ ਫਿਰ ਕੀ ਕੰਮ ਹੈ? ਤੇ ਨਾਮਦੇਵ ਨੇ ਹੱਥ ਜੋੜ ਕੇ ਗੱਲ ਆਖੀ ਸਾਧ ਸੰਗਤ ਆਲਾ ਤੇ ਨਿਵਾਰਨਾ ਜਮ ਕਾਰਨਾ। ਆਖਿਆ ਮੈਨੂੰ ਜਮਕਾਲਾਂ ਤੋਂ ਬਚਾ, ਵਿਕਾਰਾਂ ਤੋਂ ਬਚਾ, ਬੁਰਾਈਆਂ ਤੇ ਐਬਾਂ ਤੋਂ ਬਚਾ, ਆਹ ਕਰਨ ਆਹ ਕੰਮ ਲਈ ਆਇਆ ਤੇਰੇ ਦਰ ਤੇ ਮੈਂ। ਤੋ ਅਸੀਂ ਵੀ ਜਦੋਂ ਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਧਾਰਮਿਕ ਸਥਾਨ ਤੇ ਜਾਂਦੇ ਹਾਂ, ਤੇ ਉਦੋਂ ਅਰਦਾਸ ਇਹੋ ਹੀ ਕਰਿਆ ਕਰੀਏ ਵੀ ਆਲਾ ਤੇ ਨਿਵਾਰਨਾ ਜਮ ਕਾਰਨਾ, ਵੀ ਮੈਨੂੰ ਵੀ ਜਮਕਾਲ ਤੋਂ ਵਿਕਾਰਾਂ ਤੋਂ ਬਚਾ, ਮੇਰੇ ਅੰਦਰ ਦੀ ਈਰਖਾ ਨਫ਼ਰਤ ਕਿਤੇ ਖਤਮ ਹੋ ਜਾਵੇ, ਕਿਤੇ ਅੰਦਰ ਦਾ ਹੰਕਾਰ ਮੈਂ ਮੇਰੀ ਹਉਮੈ ਮਿਟ ਜਾਵੇ। ਵਾਹਿਗੁਰੂ ਤੇਰੇ ਦਰ ਉੱਤੇ ਇਹ ਅਰਦਾਸ ਕਰਨ ਆਉਣਾ ਮੈਂ ਰੋਜ਼। ਇਹ ਤਾਂ ਖੈਰ ਗੁਰੂ ਅਰਜਨ ਸਾਹਿਬ ਨੇ ਬੜੀ ਪਿਆਰੀ ਗੱਲ ਆਖੀ, ਆਖੇ ਪਾਮ ਮਲੋਵਾਂ ਤੇਰੇ ਪੈਰ ਮਲਾਂ, ਮਲ ਮਲ ਧੋਵਾਂ। ਜਿਵੇਂ ਬੱਚੇ ਨੂੰ ਪਿਓ ਨਾਲ ਕੰਮ ਹੋਵੇ ਜਾਂ ਮਾਂ ਨਾਲ ਕੰਮ ਹੋਵੇ ਤਾਂ ਕਿੱਦਾਂ ਜਾ ਕੇ ਇੱਦਾਂ ਘੁੱਟਦਾ? ਛੋਟਾ ਬੱਚਾ ਇਨੋਸੈਂਟ ਹੁੰਦਾ, ਉਹ ਭੋਲਾ ਹੈ ਨਾ। ਉਹ ਵੱਡਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਛੋਟਿਆਂ ਦੀ, ਕਿਉਂਕਿ ਵੱਡਿਆਂ ਦੀ ਤਾਂ ਨਹੀਂ ਕਰ ਰਿਹਾ ਵੀ ਵੱਡਿਆਂ ਦੇ ਮਨ ਵਿੱਚ ਕਈ ਵਾਰ ਛਲ ਕਪਟ ਆ ਜਾਂਦਾ, ਪਰ ਜਿਹੜਾ ਬੱਚਾ ਹੁੰਦਾ ਨਾ ਛੋਟਾ, ਉਹ ਜੇ ਕੁਝ ਮੰਗਦਾ ਵੀ ਹੈ ਤੇ ਇੱਦਾਂ ਸੇਵਾ ਜੀ ਵੀ ਕਰੇ ਤੇ ਉਹਦੇ ਅੰਦਰ ਛਲ ਕਪਟ ਨਹੀਂ ਕੋਈ ਹੁੰਦਾ। ਉਹਨੇ ਜਾ ਕੇ ਪੈਰ ਮਲੇ, ਆਪਣੀ ਮਾਂ ਦੇ ਪੈਰ ਘੁੱਟੇ, ਪਿਓ ਦੇ ਪੈਰ ਘੁੱਟੇ ਤੇ ਕਹਿੰਦਾ ਪਾਪਾ ਆਹ ਚੀਜ਼ ਲੈ ਦੇ ਹਾਂ। ਤੋ ਏਦਾਂ ਹੀ ਮੈਂ ਵੀ ਆਪਣੇ ਗੁਰੂ ਦੇ ਦਰ ਤੇ ਆਇਆ, ਇਹ ਵੀ ਮੇਰਾ ਪਿਤਾ ਹੀ ਹੈ। ਤੇ ਮੈਂ ਇਹ ਆਖਿਆ ਪਾਮ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈ ਕੂ ਦੇਸਾਂ ਸੁਣ ਮੀਤਾ ਹੋ ਤੇਰੀ ਸ਼ਰਨਾਈ ਆਇਆ। ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਮਿਲਾਪ ਮੈਂ ਰੱਬ ਦਾ ਚਾਹੁੰਦਾ। ਪ੍ਰਭ ਮਿਲੋ, ਕੋਈ ਇਹੋ ਜਿਹਾ ਉਪਦੇਸ਼ ਹੀ ਦੇ, ਦੇਹ ਉਪਦੇਸ਼ਾ, ਇਹੋ ਜਿਹਾ ਉਪਦੇਸ਼ ਦੇ ਮੇਰਾ ਮਿਲਾਪ ਰੱਬ ਨਾਲ ਹੋ ਜਾਵੇ। ਵਾਹਿਗੁਰੂ ਹੁਣ ਵੇਖੋ ਮਹਾਰਾਜ ਨੇ ਜਵਾਬ ਦਿੱਤਾ, ਜੇ ਉਪਦੇਸ਼ ਦਿੱਤਾ। ਪਹਿਲੇ ਸਮਿਆਂ ਦੇ ਵਿੱਚ ਜਦੋਂ ਸਿੱਖ ਗੁਰੂ ਸਾਹਿਬ ਦੇ ਕੋਲ ਬਹਿੰਦੇ ਹੁੰਦੇ ਸੀ ਨਾ ਸਾਧ ਸੰਗਤ, ਤੇ ਬੜੀਆਂ ਇਤਿਹਾਸ ਵਿੱਚ ਸਾਖੀਆਂ ਤੇ ਕਥਾ ਕਹਾਣੀਆਂ ਆਉਂਦੀਆਂ ਨੇ, ਉਹ ਸਿੱਖ ਗੁਰੂ ਨੂੰ ਇਹੋ ਹੀ ਪੁੱਛਦੇ ਹੁੰਦੇ ਸੀ ਮਹਾਰਾਜ ਹੰਕਾਰ ਨੂੰ ਕਿਵੇਂ ਦੂਰ ਕਰੀਏ, ਸਤਿਗੁਰ ਜੀ ਰੱਬ ਦਾ ਮਿਲਾਪ ਕਿਵੇਂ ਹੋਵੇ, ਹੇ ਮੇਰੇ ਮਾਲਕਾ ਈਰਖਾ ਦਾ ਹੱਲ ਕੀ ਹੈ, ਏਦਾਂ ਪੁੱਛਦੇ ਹੁੰਦੇ ਸੀ ਗੁਰੂ ਸਾਹਿਬ ਨੂੰ। ਅੱਜ ਦਾ ਸਿੱਖ ਕੀ ਪੁੱਛਦਾ, ਕਹਿੰਦਾ ਜੀ ਪੀ ਆਰ ਕਿਵੇਂ ਹੋਵੇਗੀ। ਹੁਣ ਤੇ ਗੱਲਾਂ ਬਦਲ ਗਈਆਂ, ਹੁਣ ਗੱਲਾਂ ਹੋਰ ਬੰਨੇ ਤੁਰ ਪਈਆਂ। ਕਹਿੰਦਾ ਜੀ ਗੁਆਂਢੀ ਦਾ ਨੁਕਸਾਨ ਕਿੱਦਾਂ ਕਰੀਏ, ਫਲਾਨੇ ਨੇ ਬੜਾ ਸਤਾਇਆ ਉਹਦਾ ਬੇੜਾ ਕਿਵੇਂ ਗਰਕ ਹੋਵੇ।
ਹੁਣ ਤੇ ਖੇਡ ਅੱਬਲ। ਪਹਿਲਾਂ ਸਿੱਖ ਕਿਹਦੇ ਬਾਰੇ ਪੁੱਛਦਾ ਸੀ? ਆਪਣੇ ਬਾਰੇ। ਮਹਾਰਾਜ ਜੀਵਨ ਵਿੱਚ ਆ ਐਬ ਹੈ, ਇਹਦਾ ਹੱਲ ਦੱਸ ਕੀ ਹੈ, ਕਿੱਦਾਂ? ਤੋ ਮਹਾਰਾਜ ਜਵਾਬ ਦਿੰਦੇ ਨੇ, ਵੇਖੋ ਗੁਰੂ ਤੁਹਾਡੇ ਨਾਲ ਗੱਲਾਂ ਕਰ ਰਿਹਾ। ਮਾਨ ਨਾ ਕੀਜੈ, ਪਹਿਲਾਂ ਕੀ ਗਵਾਉਣਾ ਆਪਣੇ ਜੀਵਨ ਵਿੱਚੋਂ? ਮਾਣ, ਖਾਕ ਹੋ ਜਾ, ਮਿੱਟੀ ਹੋ ਜਾ, ਮਾਣ ਹੰਕਾਰ ਗਵਾ ਦੇ, ਹੰਕਾਰ ਨੂੰ ਬਿਲਕੁਲ ਐਲੀਮੀਨੇਟ ਕਰ ਦੇ ਜੀਵਨ ਵਿੱਚੋਂ। ਤੇ ਇਹ ਬੜਾ ਕਰਨਾ ਔਖਾ ਜੇ, ਜਿਵੇਂ ਕੋਈ ਬੰਦਾ, ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਐਲਾਨ ਕਰਕੇ ਵੀ ਕਵੇ ਨਾ ਵੀ ਮੇਰੇ ਅੰਦਰ ਹੰਕਾਰ ਨਹੀਂ ਹੈਗਾ, ਤੇ ਸਮਝ ਉਹਦੇ ਅੰਦਰ ਹੈਗਾ। ਜਿਹੜਾ ਬੰਦਾ ਢੰਡੋਰਾ ਵੀ ਪਿੱਟਦਾ ਨਾ ਵੀ ਮੇਰੇ ਅੰਦਰ ਤੇ ਨਹੀਂ ਜੀ ਆ ਚੀਜ਼, ਮੈਂ ਤੇ ਨਹੀਂ ਕਿਸੇ ਦਾ ਬੁਰਾ ਚਿਤਵਦਾ, ਜਦੋਂ ਤੁਸੀਂ ਐਲਾਨ ਕਰ ਰਹੇ ਹੁੰਦੇ ਹੋ ਤੇ ਇਹ ਵੀ ਕੋਈ ਵਾਜਬ ਗੱਲ ਨਹੀਂ ਵੀ ਹੰਕਾਰ ਹੀ ਹੈ। ਤੁਸੀਂ ਬੇਸ਼ੱਕ ਬਾਣੀ ਪੜ੍ਹ ਰਹੇ ਹੋ, ਤੁਸੀਂ ਕਰੋ ਮੇਰੇ ਜਿੰਨੀ ਬਾਣੀ ਕੌਣ ਪੜ੍ਹਦਾ, ਇਹ ਵੀ ਕੀ ਹੈ। ਕਈ ਨਾ ਚੰਗੇ ਕੰਮਾਂ ਦੇ ਵਿੱਚ ਵੀ ਕੀ ਛਿਪਿਆ ਹੁੰਦਾ, ਹੰਕਾਰ ਛਿਪਿਆ ਹੁੰਦਾ। ਤੇ ਜਦੋਂ ਚੰਗੇ ਕੰਮ ਵਿੱਚ ਵੀ ਹੰਕਾਰ ਛਿਪਿਆ ਹੋਵੇ ਫਿਰ ਉਹ ਚੰਗਾ ਕੰਮ ਵੀ ਚੰਗਾ ਨਹੀਂ ਜਰੀਂਦਾ। ਹੁਣ ਦੁੱਧ ਪਵਿੱਤਰ ਹੈ ਨਾ, ਉਹਦੇ ਵਿੱਚ ਚਿੱਕੜ ਪਾ ਦਿਓ ਤੇ ਰੌਲਾ ਪਾ ਦਿਓ ਵੀ ਦੁੱਧ ਹੈ ਮੇਰੇ ਕੋਲ, ਦੁੱਧ ਹੈ, ਦੁੱਧ ਹੈ, ਦੁੱਧ ਹੈ, ਤੇ ਵਿੱਚ ਕੀ ਹੈ? ਉਹਦੇ ਚਿੱਕੜ। ਜਿੰਨਾ ਚਿਰ ਸਾਡੇ ਅੰਦਰ ਹੰਕਾਰ ਦਾ ਚਿੱਕੜ ਹੈ, ਸਾਡਾ ਚੰਗਾ ਕੰਮ ਵੀ ਚੰਗਾ ਨਹੀਂ ਰਹੇਗਾ। ਜਿਹੜਾ ਸਿੱਖ ਹੈ ਨਾ ਜੀ, ਉਹ ਤੇ ਇਸ ਗੱਲ ਨੂੰ ਸਮਝਦਾ ਹੈ ਵੀ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਅਜੇ ਤੇ ਬੇੜੀ ਸਮੁੰਦਰ ਚ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਨੇ ਡੁੱਬ ਜਾਣਾ। ਇਹ ਤੇ ਬੰਦਾ ਮਰ ਕੇ ਹੀ ਪੂਰਾ ਹੁੰਦਾ, ਜਿਉਂਦਿਆਂ ਜੀ ਕੋਈ ਨਹੀਂ ਪੂਰਾ ਇੱਥੇ। ਤੋ ਕਿਸੇ ਵੀ ਤਰ੍ਹਾਂ ਦਾ ਅਹੰਕਾਰ, ਮੈਂ ਕੱਲ ਸ਼ਾਮੀ ਇਹ ਕਰਜ਼ ਕੀਤੀ ਸੀ ਇਹਦੇ ਬਾਰੇ ਵਿਚਾਰ ਕਰਦਿਆਂ, ਕੋਈ ਬੰਦਾ ਸਾਧ ਸੰਗਤ ਸੁੱਤਾ ਹੋਵੇ ਗੂੜੀ ਨੀਂਦੇ, ਉਹ ਕਦੀ ਗੂੜੀ ਨੀਂਦੇ ਸੁੱਤਾ ਕਹਿ ਸਕਦਾ ਵੀ ਮੈਂ ਸੁੱਤਾ ਹੋਇਆ? ਤੇ ਜੇ ਉਹ ਕਹਿ ਰਿਹਾ ਵੀ ਮੈਂ ਸੁੱਤਾ ਹੋਇਆ, ਇਹਦਾ ਮਤਲਬ ਉਹ ਸੁੱਤਾ ਨਹੀਂ ਹੈ। ਜਿਹੜਾ ਸੌ ਹੀ ਗਿਆ ਉਹ ਕਿਵੇਂ ਬੋਲ ਦੇਵੇਗਾ? ਮਰਿਆ ਹੋਇਆ ਬੰਦਾ ਕਹਿੰਦਾ ਜੀ ਮੈਂ ਮਰ ਗਿਆ, ਨਾ ਉਹ ਨਹੀਂ ਬੋਲ ਸਕਦਾ। ਜੇ ਉਹ ਕਹਿ ਰਿਹਾ ਨਾ ਵੀ ਮੈਂ ਮਰ ਗਿਆ, ਮੈਂ ਉਦਾਹਰਣ ਦਿੱਤੀ ਸੀ 70 ਵਿਛਿਆ ਹੋਵੇ, ਇੱਕ ਬੰਦਾ ਉੱਥੇ ਮਰਿਆ ਹੋਵੇ ਤੇ ਸਾਰੇ ਜਾਣੇ ਲਾ ਕੇ ਆਣ ਕੇ ਅਫਸੋਸ ਕਰ ਰਹੇ ਹੋਣ, ਤੇ ਉਹਦੇ ਵਿੱਚੋਂ ਇੱਕ ਬੰਦਾ ਆਖੇ ਮੈਨੂੰ ਲੱਗਦਾ ਇਹ ਮਰਿਆ ਨਹੀਂ ਜੇ, ਤੇ ਜਿਹੜਾ ਮਰਿਆ ਹੋਇਆ ਮੁਰਦਾ ਹੋਵੇ ਉਹ ਕਵੇ ਨਹੀਂ ਨਹੀਂ ਮੈਂ ਮਰਿਆ ਵਾਂ, ਮੈਂ ਮਰਿਆ ਵਾਂ। ਤੁਸੀਂ ਆਖੋਗੇ ਵੇਖਿਆ ਮਰਿਆ ਥੋੜਾ ਸੀ, ਜਿਹੜਾ ਅਜੇ ਵੀ ਮੈਂ ਕਰ ਰਿਹਾ ਇਹ ਮਰਿਆ ਕਿੱਥੇ ਹੈ? ਜੇ ਬੰਦਾ ਸੁੱਤਾ ਹੈ, ਜਦੋਂ ਗੂੜੀ ਨੀਂਦ ਵਿੱਚ ਸੌ ਗਿਆ, ਉਹ ਕਦੀ ਨਹੀਂ ਕਹਿੰਦਾ ਵੀ ਮੈਂ ਸੁੱਤਾ ਹੋਇਆ। ਜੇ ਉਹ ਕਵੇ ਨਾ ਵੀ ਮੈਂ ਸੁੱਤਾ ਹੋਇਆ, ਇਹਦਾ ਮਤਲਬ ਅਜੇ ਉਹ ਸੁੱਤਾ ਨਹੀਂ ਹੈ। ਤੇ ਜਿਹੜਾ ਕਹਿ ਰਿਹਾ ਮੈਂ ਹੰਕਾਰੀ ਨਹੀਂ ਹਾਂ, ਇਹਦਾ ਮਤਲਬ ਉਹ ਅਜੇ ਹੰਕਾਰ ਵਿੱਚ ਹੈ, ਉਹਨੂੰ ਆਪਣੇ ਹੰਕਾਰ ਦੀ ਪਛਾਣ ਨਹੀਂ ਹੈ। ਜਿਹੜਾ ਕਹਿ ਰਿਹਾ ਜੀ ਮੈਂ ਤੇ ਬੜਾ ਨਿਸ਼ਕਾਮ ਸੇਵੀ ਹਾਂ, ਨਿਸ਼ਕਾਮ ਸੇਵਾ ਕਰਦਾ ਮੈਂ, ਨਿਸ਼ਕਾਮ ਸੇਵਾ, ਉਹ ਨਿਸ਼ਕਾਮੀ ਨਹੀਂ ਜੀ ਹੈਗਾ, ਕਿਉਂਕਿ ਉਹਨੂੰ ਪਤਾ ਹੈ ਵੀ ਉਹ ਨਿਸ਼ਕਾਮ ਸੇਵਾ ਕਰ ਰਿਹਾ। ਇੱਥੇ ਤੇ ਆਪਣੇ ਆਪ ਨੂੰ ਮਿਟਾ ਦਿੰਦਾ ਬੰਦਾ ਮਿਟਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਆ ਤੈਨੂੰ ਉਪਦੇਸ਼ ਦਵਾਂ, ਜੇ ਰੱਬ ਦਾ ਮਿਲਾਪ ਚਾਹੁਣਾ ਹੈ ਜੀਵਨ ਵਿੱਚ ਕਦੀ ਮਾਨ ਨਾ ਕਰੀ। ਮਾਨ ਨਾ ਕੀਜੈ ਸ਼ਰਨ ਭਰੀਜੈ, ਉਹਦੀ ਸ਼ਰਨ ਵਿੱਚ ਪਿਆ ਰਹਿ, ਡਿੱਗਾ ਰਹਿ।

ਜੋ ਕਰਦਾ ਉਹਨੂੰ ਭਲਾ ਕਰਕੇ ਮੰਨ ਲਿਆ ਕਰ। ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋ ਕੇ ਪਿਆਰ। ਆਖਿਆ ਬੰਦੇ ਦਾ ਕੰਮ ਬੰਦਗੀ ਕਰਨੀ ਹੈ, ਉਹ ਇਹ ਨਹੀਂ ਵੇਹਦਾ ਵੀ ਮਾਲਕ ਗੁੱਸੇ ਹੁੰਦਾ ਹੈ ਕਿ ਪਿਆਰ ਕਰਦਾ ਹੈ। ਸਾਹਿਬ ਰੋਸ ਧਰੋ ਕਿ ਪਿਆਰ, ਸਾਹਿਬ ਮੇਰੇ ਨਾਲ ਰੁੱਸਿਆ ਏ, ਮੇਰੇ ਉੱਤੇ ਰੋਹ ਗੁੱਸਾ ਕਰੇਗਾ ਕਿ ਪਿਆਰ ਕਰੇਗਾ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ, ਮੈਂ ਤੇ ਬੰਦਗੀ ਕਰ ਰਿਹਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਮਾਨ ਨਾ ਕੀਜੈ ਸ਼ਰਨ ਭਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ। ਹੇ ਮੇਰੇ ਮਿੱਤਰ ਮਿਲਾਪ ਚਾਹੁਣਾ ਹੈ, ਜੀਉ ਪਿੰਡ ਸਭ ਤਨ ਅਰਪੀਜੈ, ਜਿੰਦ ਵੀ ਸਰੀਰ ਵੀ ਤਨ ਵੀ, ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ। ਏਦਾਂ ਤੈਨੂੰ ਦਰਸ਼ਨ ਹੋਣਗੇ ਉਹਦੇ, ਏਦਾਂ ਜਦੋਂ ਤੂੰ ਇਹ ਗਾਵੇਂਗਾ, ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਏਦਾਂ ਦਰਸ਼ਨ ਹੋਣਗੇ ਉਹਦੇ। ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ। ਅਖੀਰਲੀਆਂ ਪੰਕਤੀਆਂ ਨੇ ਸ਼ਬਦ ਦੀਆਂ, ਚੌਥਾ ਪਦਾ, ਭਇਓ ਅਨੁਗ੍ਰਹ। ਸਤਿਗੁਰੂ ਮਹਾਰਾਜ ਨੇ ਆਖਿਆ, ਅਨੁਗ੍ਰਹ ਦਾ ਅਰਥ ਹੁੰਦਾ ਹੈ ਸਾਧ ਸੰਗਤ ਕਿਰਪਾ। ਆਖਿਆ ਵਾਹਿਗੁਰੂ ਦੀ ਕਿਰਪਾ ਹੋਈ, ਗੁਰੂ ਦੀ ਕਿਰਪਾ ਹੋਈ। ਕਿਰਪਾ ਕਿਵੇਂ ਹੋਈ? ਜਦੋਂ ਮੈਂ ਮਾਣ ਛੱਡਿਆ, ਫਿਰ ਹੀ ਕਿਰਪਾ ਹੋਵੇਗੀ ਨਾ। ਹੰਕਾਰੀ ਬੰਦਾ ਕਿਹੜੀ ਕਿਰਪਾ ਲੈ ਲਵੇਗਾ, ਉਹ ਕੋਈ ਕਿਰਪਾ ਨਹੀਂ ਲੈ ਸਕਦਾ। ਉਹ ਆਪਣੇ ਆਪ ਕਈ ਵਾਰ ਸਿਰਜ ਲੈਂਦਾ ਵੀ ਮੇਰੇ ਤੇ ਵਾਹਿਗੁਰੂ ਦੀ ਬੜੀ ਕਿਰਪਾ ਹੈ। ਉਹਨੂੰ ਪੁੱਛੋ ਕੀ ਕਿਰਪਾ ਹੈ, ਤੈਨੂੰ ਕਿਹਨੇ ਕਿਹਾ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਹੈ, ਕਿਹਨੇ ਕਿਹਾ? ਉਹਨੇ ਆਪਣੇ ਆਪ ਹੀ ਉਹ ਚੀਜ਼ ਸਿਰਜ ਲਈ, ਆਪਣੇ ਆਪ ਹੀ। ਤੋ ਇਹ ਤੇ ਖੇਡ ਏਦਾਂ, ਉਹ ਜਿਵੇਂ ਕਹਾਵਤ ਜੀ ਹੈਗੀ ਵੀ ਤੂੰ ਮੈਨੂੰ ਮੀਆਂ ਕਹਿ ਤੇ ਮੈਂ ਤੈਨੂੰ ਸ਼ੇਖ ਕਹਿੰਦਾ। ਆਪਣੇ ਆਪ ਹੀ ਬੰਦਾ ਸਿਰਜ ਲੈਂਦਾ, ਮੇਰੇ ਉੱਤੇ ਮਹਾਰਾਜ ਦੀ ਬੜੀ ਕਿਰਪਾ ਹੈ ਜੀ, ਜਾਂ ਫਿਰ ਜਨਮ ਮਰਨ ਦੇ ਗੇੜ ਚ ਪਵੇਗਾ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਬੜਾ ਆਉਂਦਾ ਮੈਂ ਕਰਮਾਂ ਵਾਲਾ, ਬੜੀ ਕਿਰਪਾ ਹੈ। ਆਖਿਆ ਜਨਮ ਮਰਨ ਦੇ ਗੇੜ ਚ ਪਵੇਗਾ, ਜੂਨਾਂ ਚ ਭਟਕੇਗਾ। ਤੋ ਕਿਰਪਾ ਕਿਵੇਂ ਹੁੰਦੀ ਹੈ? ਕਿਰਪਾ ਕੋਈ ਧੱਕੇ ਨਾਲ ਲਈ ਜਾਣ ਵਾਲੀ ਵਸਤੂ ਨਹੀਂ ਹੈ। ਕਿਰਪਾ ਕੋਈ ਧਨ ਦੌਲਤ ਦੇ ਸਿਰ ਉੱਤੇ ਲਈ ਜਾਣ ਵਾਲੀ ਵਸਤੂ ਨਹੀਂ ਹੈ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹ ਦਾਤ ਦਾਤੇ ਦੇ ਹੱਥ ਵਿੱਚ ਹੈ, ਇਹਨੂੰ ਏਦਾਂ ਨਹੀਂ ਤੂੰ ਮੰਗ ਸਕਦਾ, ਇਹ ਕਮਾਉਣੀ ਪੈਂਦੀ ਹੈ। ਤੇ ਕਮਾ ਕੇ ਵੀ ਦਾਵਾ ਨਹੀਂ ਕੀਤਾ ਜਾਂਦਾ ਵੀ ਮੇਰੇ ਉੱਤੇ ਕੀ ਹੈ, ਕਿਰਪਾ ਹੈ। ਇਹ ਤੇ ਉੱਤਰ ਉੱਠ ਕੇ ਕਰਦਾ। ਤੋ ਮਹਾਰਾਜ ਨੇ ਆਖਿਆ, ਭਇਓ ਅਨੁਗ੍ਰਹ। ਅਨੁਗ੍ਰਹ ਦਾ ਮਤਲਬ ਕੀ ਹੈ? ਕਿਰਪਾ, ਮਿਹਰ। ਪ੍ਰਸਾਦ ਸੰਤਨ ਕੈ, ਭਲੇ ਪੁਰਖਾਂ ਦੀ ਸੰਗਤ ਵਿੱਚ ਮੇਰੇ ਉੱਤੇ ਕਿਰਪਾ ਹੋਈ। ਹੁਣ ਕਿਰਪਾ ਦੀ ਪਹਿਲੀ ਨਿਸ਼ਾਨੀ ਵੇਖੋ ਕੀ ਹੈ। ਹਰ ਨਾਮਾ ਹੈ ਮਿੱਠਾ, ਹੁਣ ਮੈਨੂੰ ਰੱਬ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਤੇਰਾ ਕੀ ਆ? ਆ ਹੈ ਕਿਰਪਾ ਦੀ ਪਹਿਲੀ ਨਿਸ਼ਾਨੀ। ਜਿੱਦਣ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਵਾਪਰਨ ਵਾਲਾ ਸਭ ਕੁਝ ਮਿੱਠਾ ਲੱਗਣ ਲੱਗ ਪੈਂਦਾ, ਇਹਨਾਂ ਸਮਝੋ ਰੱਬ ਦੀ ਕਿਰਪਾ ਸ਼ੁਰੂ ਹੋ ਗਈ। ਹੁਣ ਏਦਾਂ ਕਿੰਨਿਆਂ ਕੁ ਨੂੰ ਹੁੰਦਾ, ਆਪਾਂ ਕਹਿੰਦੇ ਏਦਾਂ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਨਹੀਂ। ਤੋ ਕਿਰਪਾ ਦੀ ਪਹਿਲੀ ਨਿਸ਼ਾਨੀ ਕੀ ਹੈ? ਵੀ ਜਦੋਂ ਵਾਪਰਨ ਵਾਲਾ ਸਭ ਕੁਝ ਮਿੱਠਾ ਲੱਗਣ ਲੱਗ ਪਿਆ। ਸੱਤ ਹੈ ਭਾਈ, ਜੇ ਸੁੱਖ ਦੇ ਤਾਂ ਤੁਜੈ, ਅਰਾਧੀ ਦੁੱਖ ਵੀ ਤੁਜੈ ਧਿਆਏ। ਜਿੱਦਣ ਸ਼ਿਕਵਾ ਖਤਮ ਹੋ ਗਿਆ, ਸਮਝ ਲਓ ਉਦਣ ਕੀ ਹੈ, ਕਿਰਪਾ ਹੈ। ਤੇ ਜੇ ਅਜੇ ਗੁਰੂ ਨਾਲ ਸ਼ਿਕਵਾ ਹੈ, ਰੱਬ ਨਾਲ ਸ਼ਿਕਵਾ ਹੈ, ਤੇ ਫਿਰ ਕਿਰਪਾ ਨਹੀਂ ਹੈ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿੱਠਾ, ਜਨ ਨਾਨਕ ਕੋ ਗੁਰ ਕਿਰਪਾ ਧਾਰੀ। ਨਾਨਕ ਉੱਤੇ ਗੁਰੂ ਨੇ ਬੜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ, ਸਭ ਅਕੁੱਲ ਨਿਰੰਜਨ ਡੀਠਾ। ਅਕੁੱਲ ਕਹਿੰਦੇ ਨੇ ਜਿਹਦੀ ਕੁੱਲ ਹੀ ਕੋਈ ਨਹੀਂ, ਜਿਵੇਂ ਕ੍ਰਿਸ਼ਨ ਦੀ ਕੁੱਲ ਯਾਦਵਾਂ ਦੀ ਕੁੱਲ ਹੈ,
राम दशरथ के घर में जमया, बाकी सारे देवत्या भगवाना दियां कोई ना कोई कुलां ने, मैं तो उस रब नाल सांझ बनाई जिहदी कोई कुल नहीं हैगी, जिहदी कोई कुल नहीं, जिहड़ा अकुल है। तो किथे वेख्या, आख्या जन नानक कौ गुर कृपा तारी, सब सारे पासे अकुल निरंजन, जिहड़ा माया की कालक तो रहत है उहनू मैं तक लिया, उहनू वेख लिया, तो गुरु कृपा करे जी। इन्नियां क बेनतियां प्रवान, भुल्लां चुक्कां दी खिमा। आओ अगले समय लई भाई परमजीत सिंह जी लुधियाने वालियां दे जत्थे पासों रब्बी बाणी दे कीर्तन सरवण करो। वाहिगुरू जी का खालसा, वाहिगुरू जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਰਸਭਿੰਨੀ ਰਸਨਾਂ ਦੁਆਰਾ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਭਲਕੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਗੁਰਮਤ ਕੈਂਪ 17 ਤਰੀਕ ਤੋਂ ਲੈ ਕੇ 22 ਅਗਸਤ ਤੱਕ ਹੋਣਗੇ, ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ, ਇਤਿਹਾਸ ਅਤੇ ਪੰਜਾਬੀ ਸਿਖਾਈ ਜਾਏਗੀ। ਆਪ ਸੰਗਤਾਂ ਦੇ ਚਰਨਾਂ ਵਿੱਚ ਨਿਮਰ ਬੇਨਤੀ, ਆਪ ਜੀ ਨੇ ਜੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ, ਆਪ ਜੀ ਔਨਲਾਈਨ ਵੀ ਅਤੇ ਹਾਰਡ ਕਾਪੀ ਲੈ ਕੇ ਵੀ ਗੁਰਦੁਆਰਾ ਸਾਹਿਬ ਤੋਂ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਰਜਿਸਟ੍ਰੇਸ਼ਨ ਫੀਸ

0: $60 ਰੱਖੀ ਗਈ ਆ ਤਾਂ ਕਿ ਬੱਚੇ ਜਿਹੜੇ ਨੇ ਅਤੇ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਕਮਿਟਡ ਰਹਿ ਸਕਣ। ਆਪ ਸਹਿ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਮਾਂ ਹੈ ਗੁਰਬਾਣੀ ਕਥਾ ਦਾ, ਸੇਵਾ ਨਿਭਾਉਣਗੇ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਰ ਤਿੰਨਾਂ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨੂ ਨਾ ਸਾਕੂ।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ।

ਦੂਜੀ ਬਾਤ ਨਾ ਧਰਈ ਕਾਨਾ ਰਹਿ ਬੇਹੰਗਮ ਕਤੈ ਨਾ ਜਾਈ ਅਗੰਮ ਗਹਿ ਗਹਿ ਗਗਨ ਰਹਾਈ ਕੰਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬੈ ਨਾ ਹੋਈ ਤਾਂ ਘਟ ਮੈਂ

Masir anp e jugo jugatal chavar shatar tahat de malak hazra hazur zara zuhur shabd guru bani ke bohit amrit ke date ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਕੀਰਤਨ ਦੇ ਰੂਪ ਵਿੱਚ ਗੁਰੂ ਕਰਕੇ ਰਾਗੀ ਸਿੰਘ ਆਪ ਜੀ ਦੇ ਨਾਲ ਇਸ ਦੀ ਸਾਂਝ ਬਣਾ ਰਹੇ ਸਨ। ਤੋ ਆਓ ਸਮਾਂ ਹੈ ਲੜੀਵਾਰ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਾਹਿਗੁਰੂ ਕਥਾ ਵਿਚਾਰ ਦਾ। ਗੌੜੀ ਬਾਵਨ ਅੱਖਰੀ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਨੂੰ ਆਪਾਂ ਪਿਛਲੇ ਰੋਜ਼ ਤੋਂ ਵਿਚਾਰ ਰਹੇ ਹਾਂ। ਗੱਗਾ ਘੱਗਾ ਅਤੇ ਗੰਗਾ ਅੱਖਰ ਜਿਹੜਾ ਹੈ ਉਹਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਪ੍ਰੋਫੈਸਰ ਸਾਹਿਬ ਸਿੰਘ ਦਾ ਇਹ ਜਿਹੜਾ ਦਰਪਣ ਹੈ ਇਹਦੇ ਵਿੱਚ ਜਿਹੜਾ ਗੰਗਾ ਅੱਖਰ ਹੈ ਉਹਦੇ ਪ੍ਰਥਾਏ ਜਿਹੜਾ ਅੱਗੇ ਸ਼ਬਦ ਹੈ ਉੱਥੇ ਥੋੜ੍ਹਾ ਜਿਹਾ ਅੱਖਰਾਂ ਦੀ ਕੋਈ ਵਾਧ ਘਾਟ ਹੋਣ ਕਰਕੇ ਕੋਈ ਪ੍ਰਿੰਟਿੰਗ ਦੇ ਵਿੱਚ ਮੁਸ਼ਕਲ ਹੋਣ ਕਰਕੇ ਤੋ ਗੰਗਾ ਅੱਖਰ ਜਿਹੜਾ ਹੈ ਉਹਦਾ ਸ਼ੁੱਧ ਜਿਹੜਾ ਉਚਾਰਨ ਹੈ ਇੱਥੇ ਕਿਉਂਕਿ ਮੇਰੇ ਸਾਹਮਣੇ ਸਟੀਕ ਸੀ ਅਤੇ ਮੈਂ ਪੜ੍ਹ ਬੈਠਾ ਤੋ ਗੰਗਾ ਪਾਨਗਰੇ ਲਿਖਿਆ ਹੈ ਪਰ ਉੱਥੇ ਮਹਾਰਾਜ ਦੀ ਬਾਣੀ ਵਿੱਚ ਹੈ ਗੰਗਾ ਨਿਗਰੇ ਸਨੇਹ ਕਰ ਨਿਰਵਾਰੋ ਸੰਦੇਹ ਨਾ ਹੀ ਦੇਖ ਨਾ ਭੱਜ ਗਿਆ ਪਰਮ ਸਿਆਣਪੇ। ਤੋ ਇੱਥੇ ਜਿਹੜਾ ਪਰਮ ਸਿਆਣਪ ਸ਼ਬਦ ਹੈ ਉਹ ਮਸਿਰਦ ਆਨਪ ਇੱਦਾਂ ਕਰਕੇ ਲਿਖਿਆ ਹੋਇਆ, ਥੋੜ੍ਹੀ ਜਿਹੀ ਮਿਸ ਪ੍ਰਿੰਟਿੰਗ ਇਹਦੀ ਹੋਈ ਹੈ। ਤੋ ਇਸ ਕਰਕੇ ਪੜ੍ਹਨ ਲੱਗਿਆ ਇਹਨੂੰ ਗਲਤੀ ਭੁਲੇਖਾ ਲੱਗ ਗਿਆ ਸੀ, ਸੋ ਉਹਦੇ ਲਈ ਖਿਮਾ ਦਾ ਜਾਚਕ ਵੀ ਹਾਂ। ਤੋ ਆਓ ਇਸ ਗੌੜੀ ਬਾਵਨ ਅੱਖਰੀ ਦੇ ਵਿੱਚ ਇਹਨਾਂ ਉਪਦੇਸ਼ਾਂ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੱਗੇ ਅੱਖਰ ਤੋਂ ਉਪਦੇਸ਼ ਦਿੱਤਾ ਹੈ ਵੀ ਗੱਗਾ ਗੁਰ ਕੇ ਬਚਨ ਪਛਾਣਾ। ਮਹਾਰਾਜ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੇ ਸਾਂਝ ਬਣਾਉਣੀ ਹੋਵੇ ਤੇ ਗੱਗੇ ਅੱਖਰ ਤੋਂ ਉਪਦੇਸ਼ ਇਹ ਹੈ ਵੀ ਗੁਰੂ ਦੇ ਬਚਨਾਂ ਦੀ ਪਛਾਣ ਕਰਿਆ ਕਰ, ਗੁਰੂ ਦੇ ਉਪਦੇਸ਼ ਜਿਹੜੇ ਨੇ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰ। ਗੱਗਾ ਗੱਗੇ ਅੱਖਰ ਤੋਂ ਹੈ, ਤੋ ਇਹ ਅੱਖਰ ਦਾ ਆਪਣੇ ਆਪ ਦੇ ਵਿੱਚ ਉਦਾਂ ਕੋਈ ਮੀਨਿੰਗ ਨਹੀਂ ਹੈ, ਕੋਈ ਮਤਲਬ ਨਹੀਂ ਹੈ। ਗੱਗਾ ਹੈ ਇੱਕ ਧੁਨੀ ਹੈ, ਤੋ ਇਹਨੂੰ ਮਿਲਾ ਕੇ ਜਿਹੜਾ ਅੱਗੇ ਸ਼ਬਦ ਹੈ ਉਹ ਹੈ ਵੀ ਗੁਰ ਕੇ ਬਚਨ ਪਛਾਣਾ, ਗੁਰੂ ਦੇ ਬਚਨਾਂ ਦੀ ਕੀ ਕਰਿਆ ਕਰ, ਪਛਾਣ ਕਰਿਆ ਕਰ। ਤੋ ਮਹਾਰਾਜ ਬਾਣੀ ਦੇ ਵਿੱਚ ਜਦੋਂ ਸਤਿਗੁਰ ਦੇ ਬਚਨਾਂ ਦਾ ਜ਼ਿਕਰ ਕਰਦੇ ਨੇ ਤੇ ਮਹਾਰਾਜ ਕਹਿੰਦੇ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾ ਵੈਗੋ, ਜਿਹੜੇ ਗੁਰੂ ਦੇ ਬਚਨ ਹਨ ਉਹ ਸਤਿਗੁਰੂ ਹਨ, ਸਤਿਗੁਰੂ ਹੀ ਗੁਰੂ ਦਾ ਉਪਦੇਸ਼ ਹੈ ਤੇ ਗੁਰੂ ਦੇ ਬਚਨਾਂ ਦੁਆਰਾ ਹੀ ਮੁਕਤੀ ਦਾ ਜਿਹੜਾ ਪਾਧਰ ਹੈ, ਪਾਧਰ ਦਾ ਅਰਥ ਹੁੰਦਾ ਜੀ ਰਸਤਾ, ਆਖਿਆ ਮੁਕਤੀ ਦਾ ਰਾਹ ਗੁਰੂ ਦੇ ਉਪਦੇਸ਼ ਤੇ ਬਚਨ ਵਿੱਚੋਂ ਮਿਲਦਾ ਹੈ। ਉਹਨਾਂ ਬਚਨਾਂ ਨੂੰ ਆਪਾਂ ਬਾਣੀ ਵੀ ਕਹਿੰਦੇ ਹਾਂ ਵੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜਾਂ ਅਸੀਂ ਮਹਾਰਾਜ ਦੀ ਬਾਣੀ ਦਾ ਇਹ ਬੋਲ ਪੜ੍ਹਦੇ ਹਾਂ ਵੀ ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਭਾਰ ਨਾ ਸਾਕੈ ਜਲ ਹੈ। ਆਖਿਆ ਗੁਰੂ ਦਾ ਉਪਦੇਸ਼ ਬਚਨ ਜਿਹਦੀ ਹਿਰਦੇ ਵਿੱਚ ਵੱਸ ਜਾਂਦਾ ਹੈ
ਇਹ ਏਡਾ ਪਵਿੱਤਰ ਉਪਦੇਸ਼ ਹੈ ਵੀ ਇਹਨੂੰ ਦੁਨੀਆਂ ਦਾ ਕੋਈ ਜਲ ਬਾਹਰੀ ਤੌਰ 'ਤੇ ਵੀ ਹੋਵੇ ਉਹ ਉਪਦੇਸ਼ ਨੂੰ ਖਰਾਬ ਨਹੀਂ ਕਰ ਸਕਦਾ। ਇੱਦਾਂ ਹੀ ਜਦੋਂ ਇਹ ਸ਼ਬਦ ਸਾਡੇ ਅੰਦਰ ਵੱਸਦਾ ਹੈ ਤੇ ਵਿਕਾਰੀ ਜਲ ਇਸ ਉਪਦੇਸ਼ ਦਾ ਨਾਸ਼ ਨਹੀਂ ਕਰ ਸਕਦਾ, ਕਿਉਂਕਿ ਜਿੰਦ ਦੇ ਨਾਲ ਨਿਭਦਾ ਹੈ ਤੇ ਫਿਰ ਬੰਦੇ ਨੂੰ ਜਲ ਨਹੀਂ ਡੋਬ ਸਕਦਾ, ਜਲ ਨਹੀਂ ਡੁੱਬਿਆ। ਵੈਸੇ ਜਲ ਦਾ ਸੁਭਾਅ ਹੈ ਵੀ ਜੇ ਸਾਨੂੰ ਤਰਨਾ ਨਹੀਂ ਆਉਂਦਾ ਉਹਨੇ ਡੋਬ ਦੇਣਾ ਹੈ, ਪਰ ਜਿਵੇਂ ਕਿਸੇ ਨੇ ਤਰਨ ਦੀ ਜੁਗਤ ਸਿੱਖ ਲਈ ਹੋਵੇ, ਜੁਗਤ ਵੀ ਤੇ ਸ਼ਬਦ ਹੀ ਹੁੰਦੇ ਨੇ ਨਾ, ਬਚਨ ਹੀ ਹੁੰਦੇ ਨੇ ਜਿਹੜੇ ਸਿੱਖੇ ਹੁੰਦੇ ਨੇ ਕਿਸੇ ਨੇ, ਹੋਰ ਜੁਗਤ ਕੀ ਹੁੰਦੀ ਹੈ। ਜਦੋਂ ਸਿਆਣਾ ਉਸਤਾਦ ਬੱਚਿਆਂ ਨੂੰ ਸਵਿਮਿੰਗ ਦੀਆਂ ਕਲਾਸਾਂ ਲਵਾਉਂਦਾ ਹੈ ਤੇ ਉਦੋਂ ਕੁਝ ਸਮਝਾਉਂਦਾ ਹੈ ਨਾ ਵੀ ਹੱਥ ਕਿਹੜੇ ਤਰੀਕੇ ਨਾਲ ਤੁਸੀਂ ਮਾਰਨਾ ਹੈ, ਕਿੱਦਾਂ ਸਰੀਰ ਨੂੰ ਕਿਹੜੀ ਬਣਤਰ ਵਿੱਚ ਰੱਖਣਾ ਹੈ, ਕਿੱਦਾਂ ਤੁਸੀਂ ਬਿਲਕੁਲ ਹੌਲੇ ਹੋਣਾ ਹੈ। ਤੋ ਪਾਣੀ ਜਿਹੜਾ ਹੈ, ਪਾਣੀ ਦੇ ਸੁਭਾਅ ਦੀ ਉਹਨਾਂ ਨੇ ਪਛਾਣ ਕਰ ਲਈ, ਨਹੀਂ ਤੇ ਪਾਣੀ ਤੇ ਸਾਰਿਆਂ ਨੂੰ ਡੋਬਦਾ ਹੈ। ਤੋ ਪਾਣੀ ਦੀ ਗੱਲ ਨੂੰ ਜੇ ਆਪਾਂ ਡੂੰਘਾਈ ਨਾਲ ਵੀ ਵੇਖੀਏ ਤੇ ਪਾਣੀ ਨਾ ਆਪਣੇ ਆਪ ਵਿੱਚ ਕਿਸੇ ਨੂੰ ਡੁੱਬਦਾ ਹੈ ਤੇ ਨਾ ਤਾਰਦਾ ਹੈ, ਅਸਲ ਵਿੱਚ ਉਹਦੇ ਵਿੱਚ ਉਤਰਨ ਵਾਲਾ ਹੀ ਡੁੱਬਦਾ ਹੈ ਤੇ ਤਰਦਾ ਹੈ। ਜਿਹਨੂੰ ਜੁਗਤ ਹੈ, ਜਿਹਨੂੰ ਸਮਝ ਲੱਗ ਗਈ, ਉਹਨੂੰ ਪਾਣੀ ਨੇ ਤਾਰ ਦਿੱਤਾ, ਤੇ ਜਿਹਨੂੰ ਜੁਗਤ ਨਹੀਂ ਹੈ, ਜਿਹਨੂੰ ਸਮਝ ਨਹੀਂ ਹੈ, ਜਿਹਦੇ ਕੋਲ ਵਿਵੇਕ ਗਿਆਨ ਨਹੀਂ ਹੈ, ਉਹ ਪਾਣੀ ਦੇ ਵਿੱਚ ਡੁੱਬ ਜਾਂਦਾ। ਤੋਂ ਸਿਆਣੇ ਉਸਤਾਦ ਨੇ ਇਹੋ ਗੱਲ ਦੱਸੀ ਹੈ ਵੀ ਤੂੰ ਤਰਨਾ ਕਿਵੇਂ ਹੈ, ਪਾਣੀ ਦੇ ਵਿੱਚ ਤੂੰ ਸਰਵਾਈਵ ਕਿਵੇਂ ਕਰਨਾ। ਬਹੁਤ ਸਾਰੇ ਲੋਕ ਐਮਾਜ਼ੋਨ ਵਰਗੇ ਜੰਗਲਾਂ ਦੇ ਵਿੱਚ ਜਿੱਥੇ ਸੂਰਜ ਦੀ ਕਿਰਨ ਵੀ ਧਰਤੀ ਦੀ ਇੱਕ ਉੱਤੇ ਨਹੀਂ ਡਿੱਗਦੀ, ਉੱਥੇ ਜਾਂਦੇ ਨੇ, ਉੱਥੇ ਜਾ ਕੇ ਉਹ ਖੋਜਾਂ ਕਰਦੇ ਨੇ, ਨਵੀਂ ਨਵੀਂ ਖੋਜ ਜਿਹੜੀ ਹੈ ਉਹ ਦੁਨੀਆਂ ਦੇ ਸਾਹਮਣੇ ਰੱਖਦੇ ਨੇ, ਸਰਵਾਈਵ ਕਰਦੇ ਨੇ ਉੱਥੇ। ਹੁਣ ਉਹਨਾਂ ਨੂੰ ਸਰਵਾਈਵ ਕਰਨ ਦਾ ਤਰੀਕਾ ਆ ਗਿਆ ਜਿਹੜਾ ਉਹਨਾਂ ਨੇ ਸਿੱਖ ਲਿਆ, ਪਛਾਣ ਕਰ ਲਈ। ਤੋ ਬੜੇ ਖਤਰਨਾਕ ਜਾਨਵਰ ਜਿਹੜੇ ਨੇ, ਜਿਨ੍ਹਾਂ ਦਾ ਨਾ ਸੁਣ ਕੇ ਵੀ ਕਈ ਵਾਰ ਬੰਦਾ ਖੌਫ ਵਿੱਚ ਆ ਜਾਂਦਾ ਹੈ, ਉਹ ਬੰਦੇ ਉਹਦੇ ਨਾਲ ਵੀ ਤੁਰੇ ਫਿਰਦੇ ਨੇ। ਜੰਗਲਾਂ ਦੀਆਂ ਉਹ ਬੂਟੀਆਂ ਜਿਹੜੀਆਂ ਬੰਦੇ ਦੇ ਸਰੀਰ ਨਾਲ ਲੱਗ ਕੇ ਸਰੀਰ ਦਾ ਨੁਕਸਾਨ ਕਰ ਦਿੰਦੀਆਂ ਨੇ, ਤੋ ਉਹਨਾਂ ਬੂਟੀਆਂ ਤੋਂ ਬਚਣਾ ਕਿਵੇਂ ਹੈ, ਉਹਦੀ ਜਿਹੜੀ ਜੁਗਤ ਹੈ ਉਹ ਵੀ ਉਹਨਾਂ ਨੇ ਪੜ੍ਹਾਈ ਲਿਖਾਈ ਕਰਕੇ ਸ਼ਬਦਾਂ ਦੇ ਦੁਆਰਾ ਸਿੱਖ ਲਈ, ਸਮਝ ਲਈ। ਇੱਦਾਂ ਹੀ ਜੇ ਸਪਿਰਚੁਐਲਿਟੀ ਜਿਹਨੂੰ ਆਪਾਂ ਕਹਿੰਦੇ ਹਾਂ, ਅਧਿਆਤਮ ਜਿਹਨੂੰ ਕਹਿੰਦੇ ਹਾਂ, ਆਪਣੇ ਅੰਦਰ ਦੇ ਦੁੱਖਾਂ ਦੀ ਜੇ ਨਿਵਿਰਤੀ ਕਰਨੀ ਹੈ ਤੇ ਮਹਾਰਾਜ ਕਹਿੰਦੇ ਨੇ ਉਹਦੇ ਲਈ ਤੈਨੂੰ ਗੁਰੂ ਦੇ ਬਚਨ, ਗੁਰੂ ਦੇ ਉਪਦੇਸ਼ ਦੀ ਪਛਾਣ ਕਰਨੀ ਪੈਣੀ ਹੈ। ਗੱਗਾ ਗੁਰ ਕੇ ਬਚਨ ਪਛਾਣਾ, ਪਛਾਣਨੇ ਪੈਣੇ ਨੇ। ਜਿਵੇਂ ਬੱਚਾ ਅੱਖਰਾਂ ਦੀ ਪਛਾਣ ਕਰਨੀ ਸਿੱਖਦਾ ਹੈ, ਉਹਨੇ ਸਭ ਤੋਂ ਪਹਿਲਾਂ ਉਹਨੂੰ ਅੱਖਰਾਂ ਦੀ ਪਛਾਣ ਦੇ ਲਈ ਊੜਾ ਲਿਖਿਆ, ਉਹਨੂੰ ਦੱਸਿਆ ਵੀ ਇਹਦੀ ਪਛਾਣ ਕਰ ਲਾ, ਆਹ ਊੜਾ ਹੈ, ਇਹ ਐੜਾ ਹੈ, ਇਹ ਈੜੀ ਹੈ, ਇਹ ਸੱਸਾ ਹੈ, ਹਾਹਾ ਹੈ, ਕੱਕਾ ਹੈ, ਖੱਖਾ ਹੈ। ਤੋ ਅੱਖਰਾਂ ਦੀ ਉਹਨੂੰ ਪਛਾਣ ਕਰਨੀ ਦੱਸੀ, ਏ ਬੀ ਸੀ ਅੱਖਰਾਂ ਦੀ ਪਛਾਣ ਕਰਨੀ ਦੱਸੀ। ਅੱਖਰਾਂ ਦੀ ਪਛਾਣ ਕਰ ਲਈ ਤੇ ਹੁਣ ਜ਼ਿੰਦਗੀ ਅੱਗੇ ਵੱਧ ਗਈ, ਤੇ ਜਿਹਨੇ ਅੱਖਰਾਂ ਦੀ ਪਛਾਣ ਨਹੀਂ ਕੀਤੀ ਉਹਦੀ ਜ਼ਿੰਦਗੀ ਕਦੀ ਵੀ ਅੱਗੇ ਨਹੀਂ ਵੱਧ ਸਕਦੀ, ਉਹ ਦੁਨੀਆਂ ਦੇ ਹਾਣ ਦਾ ਨਹੀਂ ਹੋ ਸਕਿਆ, ਉਹ ਸਮੇਂ ਦਾ ਹਾਣ ਹੀ ਨਹੀਂ ਬਣ ਸਕਿਆ। ਤੋ ਮਹਾਰਾਜ ਕਹਿੰਦੇ ਨੇ ਤੂੰ ਵੀ ਗੁਰੂ ਦੇ ਬਚਨ ਦੀ ਪਛਾਣ ਕਰਨੀ ਹੈ, ਗੁਰੂ ਦੇ ਉਪਦੇਸ਼ ਦੀ, ਗੁਰੂ ਦੇ ਮੈਸੇਜ ਦੀ ਪਛਾਣ ਕਰਨੀ ਹੈ। ਗੱਗਾ ਗੁਰ ਕੇ ਬਚਨ ਪਛਾਣਾ, ਤੈਨੂੰ ਪਤਾ ਹੋਵੇ ਵੀ ਕਿਹੜੀ ਗੱਲ ਮੇਰੇ ਗੁਰੂ ਦੀ ਹੈ। ਹੁਣ ਪਛਾਣ ਰੱਖਣ ਦੀ ਨਾ ਇੱਕ ਬੜੀ ਪਿਆਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਨੇ ਦਿੱਤੀ ਹੈ, ਤੇ ਇਹ ਆਮ ਜਨਰਲ ਜੀ ਉਦਾਹਰਨ ਹੈ ਜਿਹੜੀ ਸਾਡੇ ਘਰਾਂ ਪਰਿਵਾਰਾਂ ਵਿੱਚ ਵੀ ਆਮ ਵਾਪਰਦੀ ਤੁਸੀਂ ਵੇਖ ਸਕਦੇ ਹੋ। ਉਹਨਾਂ ਨੇ ਕਿਹਾ ਵੀ ਜਿਵੇਂ ਜਿਹੜਾ ਬੈਲ ਹੁੰਦਾ ਹੈ ਨਾ, ਬਲਦ ਜਿਹਨੂੰ ਆਪਾਂ ਕਹਿੰਦੇ, ਜਾਂ ਜਿਹੜੀਆਂ ਮੱਝਾਂ ਨੇ, ਆਪਣੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਖੇਤੀ ਕਰਦੇ ਸਨ ਉਹਨਾਂ ਨੇ ਕੀ ਕਰਨਾ ਵੀ ਕਈ ਵਾਰ ਬੈਲ ਜਿਹੜਾ ਹੈ ਪੱਠੇ ਚਾਰਾ ਵੱਢ ਕੇ ਗੱਡੇ ਦੇ ਉੱਤੇ ਲੱਦ ਕੇ ਬੈਲ ਨੂੰ ਜੋ ਕੇ ਛੱਡ ਦੇਣਾ ਤੇ ਬੈਲ ਨੇ ਆਪੇ ਹੀ ਘਰੇ ਪਹੁੰਚ ਜਾਣਾ, ਉਹਨੂੰ ਪਛਾਣ ਆ ਗਈ ਘਰ ਦੀ। ਕਿੰਨੀਆਂ ਗਲੀਆਂ ਨੂੰ ਮੁੜ ਕੇ ਕਿਧਰੋਂ ਕਿਧਰੋਂ ਹੋ ਕੇ ਕਿਹੜੇ ਉੱਚੇ ਨੀਵੇਂ ਰਾਹਾਂ ਖੰਡਿਆਂ ਤੋਂ ਉੱਪਰੋਂ ਦੀ ਲੰਘਦਾ ਹੋਇਆ ਬਚਦਾ ਬਚਾਉਂਦਾ ਉਹ ਬੈਲ, ਭਾਵੇਂ ਉਹਨੂੰ ਚਲਾਉਣ ਵਾਲਾ ਕੋਈ ਵੀ ਨਹੀਂ ਸੀ, ਸੜਕਾਂ ਦੀ ਆਵਾਜਾਈ ਤੋਂ ਬਚਦਾ ਹੋਇਆ ਉਹ ਆਪਣੇ ਆਪ ਹੀ ਘਰੇ ਪਹੁੰਚ ਗਿਆ। ਹੁਣ ਹੋਇਆ ਕਿ ਵੀ ਉਸ ਬੈਲ ਬੁੱਧੀ ਨੇ ਪਛਾਣ ਕਰ ਲਈ, ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਾਲਕ ਦਾ ਘਰ ਕਿਹੜਾ ਹੈ। ਇਸੇ ਤਰੀਕੇ ਨਾਲ ਕਟੜੂ ਹੋਵੇ, ਵਛੜੂ ਹੋਵੇ, ਜਦੋਂ ਉਹਨੂੰ ਛੱਡਿਆ ਜਾਂਦਾ ਤੇ ਉਹਨੂੰ ਪਤਾ ਹੈ ਵੀ ਮੇਰੀ ਮਾਂ ਕਿਹੜੀ ਹੈ, ਉਹ ਉਧਰ ਨੂੰ ਭੱਜਦਾ, ਉਹਨੇ ਪਛਾਣ ਕਰ ਲਈ। ਤੇ ਤੁਸੀਂ ਵੇਖੋ ਬੜੀ ਅਚੰਬਿਤ ਗੱਲ ਹੈ ਵੀ ਅਸੀਂ ਰਾਤ ਨੂੰ ਆਪਣੇ ਘਰ ਦੇ ਵਿੱਚ
ਆਰਾਮ ਕਰ ਰਹੇ ਹੋਈਏ ਤੇ ਜੇ ਸਾਡੇ ਘਰ ਦਾ ਕੋਈ ਪਰਿਵਾਰਕ ਮੈਂਬਰ ਗੱਡੀ ਲੈ ਕੇ ਕਿਤੇ ਬਾਹਰ ਗਿਆ ਤੇ ਉਹ ਰਾਤ ਨੂੰ ਆਇਆ ਤੇ ਤੁਹਾਨੂੰ ਗੱਡੀ ਦੀ ਆਵਾਜ਼ ਤੋਂ ਅੰਦਾਜ਼ਾ ਹੋ ਗਿਆ ਵੀ ਆਪਣੀ ਗੱਡੀ ਆ ਗਈ ਆ, ਬੰਦੇ ਨੇ ਉਹਦਾ ਅੰਦਾਜ਼ਾ ਲਾ ਲਿਆ, ਬੜਾ ਸਹਿਜੇ ਲਾ ਲਿਆ। ਤੇ ਜੇ ਗੱਡੀ ਉਹ ਕਿਸੇ ਹੋਰ ਦੀ ਹੈ, ਤੁਸੀਂ ਅਜੇ ਗੱਡੀ ਵੇਖੀ ਨਹੀਂ, ਤੁਹਾਡੇ ਕੰਨਾਂ ਦੇ ਵਿੱਚ ਆਵਾਜ਼ ਪਈ, ਤੁਸੀਂ ਆਖਿਆ ਆਪਣੇ ਯਾਰਡ ਦੇ ਵਿੱਚ ਜਾਂ ਆਪਣੇ ਉਸ ਘਰ ਦੇ ਵਿਹੜੇ ਦੇ ਵਿੱਚ ਸੜਕ ਦੇ ਸਾਹਮਣੇ, ਇਹ ਕਿਹਦੀ ਗੱਡੀ ਆ ਗਈ ਹੈ ਭਾਈ, ਵੇਖੋ ਕੈਮਰਿਆਂ ਵਿੱਚ ਵੇਖੋ। ਹੁਣ ਐਸਾ ਕਿਉਂ ਹੋਇਆ? ਐਸਾ ਤਾਂ ਹੋਇਆ ਵੀ ਹਰ ਰੋਜ਼ ਜਿਹੜੀ ਚੀਜ਼ ਨਾਲ ਤੁਹਾਡਾ ਵਾਹ ਪੈਂਦਾ ਰਹਿੰਦਾ, ਫਿਰ ਉਹ ਇੱਕ ਜਿਹੜੀ ਸੈਂਸ ਹੈ, ਜਿਹੜੀ ਸਾਡੀ ਸਮਝ ਹੈ, ਉਹ ਵਿਕਸਿਤ ਹੋ ਜਾਂਦੀ, ਉਹ ਡਿਵੈਲਪ ਹੋ ਜਾਂਦੀ ਹੈ। ਇਸ ਕਰਕੇ ਤੁਹਾਡੇ ਵਿਹੜੇ ਦੇ ਬਾਹਰ ਚੱਲ ਰਹੀ ਹਰ ਹਰਕਤ ਦਾ ਤੁਹਾਨੂੰ ਅੰਦਰ ਬੈਠਿਆਂ ਅੰਦਾਜ਼ਾ ਲੱਗ ਜਾਂਦਾ, ਉਹ ਸਮਝ ਵਿਕਸਿਤ ਹੋ ਗਈ, ਡਿਵੈਲਪ ਹੋ ਗਈ। ਤੋ ਇਤਿਹਾਸ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਹੈ, ਉਹਨਾਂ ਨੇ ਆਖਿਆ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਭਾਈ ਗੁਰਦਾਸ ਜੀ ਪਾਸੋਂ ਬਾਣੀ ਲਿਖਾ ਰਹੇ ਸੀ ਤੇ ਇੱਕ ਥਾਂ ਤੇ ਚੱਲਦਿਆਂ ਭਾਈ ਗੁਰਦਾਸ ਸਾਹਿਬ ਦੀ ਕਲਮ ਰੁਕ ਗਈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ ਜੀ ਲਿਖਦੇ ਕਿਉਂ ਨਹੀਂ? ਉਹ ਕਹਿੰਦਾ, ਮਹਾਰਾਜ ਮੈਂ ਨਹੀਂ ਲਿਖ ਸਕਦਾ। ਧੰਨ ਗੁਰੂ ਅਰਜਨ ਸਾਹਿਬ ਪੁੱਛਦੇ ਨੇ, ਕਿਉਂ ਨਹੀਂ ਲਿਖ ਸਕਦੇ? ਮੈਂ ਬੋਲ ਰਿਹਾ। ਕਹਿਣ ਲੱਗੇ, ਮਹਾਰਾਜ ਇਹ ਤੁਹਾਡੀ ਬਾਣੀ ਨਹੀਂ ਹੈ। ਕੀ ਆਖਿਆ? ਆਖਿਆ ਇਹ ਤੁਹਾਡੀ ਬਾਣੀ ਨਹੀਂ ਹੈਗੀ। ਮਹਾਰਾਜ ਕਹਿੰਦੇ ਨੇ, ਤੈਨੂੰ ਇਸ ਗੱਲ ਦਾ ਅੰਦਾਜ਼ਾ ਕਿਵੇਂ ਲੱਗ ਗਿਆ? ਭਾਈ ਸਾਹਿਬ ਤੁਹਾਨੂੰ ਇਸ ਗੱਲ ਦੀ ਸਮਝ ਕਿਵੇਂ ਲੱਗੀ? ਉਹਨਾਂ ਨੇ ਆਖਿਆ, ਜੈਸੇ ਅਨਚਰ ਨਰਪਤ ਕੀ ਪਛਾਣੈ ਭਾਖਾ, ਬੋਲਤ ਬਚਨ ਖਿਨ ਬੁੱਝੈ ਬਿਨ ਦੇਖ ਹੀ। ਉਹਨਾਂ ਨੇ ਆਖਿਆ, ਜਿਵੇਂ ਨਾ ਨਰਪਤ ਕਹਿੰਦੇ ਨੇ ਰਾਜਾ, ਅਨਚਰ ਕਹਿੰਦੇ ਨੇ ਜਿਹੜਾ ਉਹਦਾ ਅਨਿਆਈ ਹੋਵੇ, ਰਾਜੇ ਦੀ ਭਾਸ਼ਾ ਨੂੰ ਬੁੱਝ ਲੈਂਦਾ ਹੈ ਉਹਦਾ ਮੰਤਰੀ, ਉਹਦਾ ਵਜ਼ੀਰ ਉਹਦੇ ਨਾਲ ਰਿਹਾ ਹੁੰਦਾ। ਕਹਿੰਦਾ, ਮਹਾਰਾਜ ਤੁਸੀਂ ਮੇਰੇ ਰਾਜੇ ਹੋ ਤੇ ਮੈਂ ਤੁਹਾਡੇ ਨਾਲ ਰਹਿਣ ਵਾਲਾ ਇਹ ਕਦਲੀ ਜਿਹਾ ਵਜ਼ੀਰ, ਮੈਨੂੰ ਪਤਾ ਹੈ ਵੀ ਤੁਹਾਡੇ ਮੁਖਾਰ ਬਿੰਦ ਚੋਂ ਬੇਸ਼ੱਕ ਇਹ ਸ਼ਬਦ ਨਿਕਲੇ ਨੇ, ਪਰ ਇਹ ਤੁਹਾਡੀ ਬਾਣੀ ਨਹੀਂ ਹੈਗੀ, ਮੇਰੀ ਇੰਨੀ ਸਮਝ ਕੰਮ ਕਰਦੀ ਹੈ, ਕਿਉਂਕਿ ਲੰਮਾ ਸਮਾਂ ਮੈਂ ਤੁਹਾਡੇ ਨਾਲ ਕੀ ਪਾਈ ਹੈ, ਸਾਂਝ ਪਾਈ ਹੈ, ਮੈਨੂੰ ਪਤਾ ਲੱਗਦਾ ਵੀ ਇਹ ਕੱਚੀ ਬਾਣੀ ਹੈ, ਇਹ ਸੱਚੀ ਬਾਣੀ ਹੈ। ਤਾਂ ਹੀ ਤੇ ਗੁਰੂ ਅਮਰਦਾਸ ਮਹਾਰਾਜ ਵੇਖੋ ਅਨੰਦ ਸਾਹਿਬ ਵਿੱਚ ਕਹਿੰਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਅੱਗੇ ਮਹਾਰਾਜ ਨੇ ਕੀ ਆਖਿਆ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਕੱਚੀ ਬਾਣੀ ਦਾ ਵੀ ਉਹਨਾਂ ਨੇ ਜ਼ਿਕਰ ਕਰ ਦਿੱਤਾ। ਹੁਣ ਇਹ ਹੈ ਵੀ ਜਿੱਥੇ ਸਾਡੀ ਸਾਂਝ ਬਣ ਜਾਂਦੀ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦਿਆਂ ਸ਼ਬਦ ਦੀ ਪਛਾਣ ਹੁੰਦਿਆਂ ਇੰਨੀ ਪਛਾਣ ਹੋ ਜਾਂਦੀ ਹੈ, ਉਹ ਸਿੱਖ ਨੂੰ ਸਮਝ ਲੱਗ ਜਾਂਦੀ ਹੈ, ਇਹ ਮੇਰੇ ਗੁਰੂ ਪਾਤਸ਼ਾਹ ਦੀ ਬਾਣੀ ਹੈ ਤੇ ਇਹ ਨਹੀਂ ਹੈ, ਜਦੋਂ ਸਾਂਝ ਬਣ ਜਾਂਦੀ ਹੈ ਗੁਰੂ ਦੇ ਬਚਨ ਦੇ ਨਾਲ, ਗੁਰੂ ਦੇ ਉਪਦੇਸ਼ ਨਾਲ ਸਾਂਝ ਜਦੋਂ ਬਣ ਜਾਂਦੀ ਹੈ, ਫਿਰ ਪਤਾ ਲੱਗ ਜਾਂਦੀ ਹੈ ਵੀ ਇਹ ਗੱਲ ਮੇਰਾ ਗੁਰੂ ਕਹਿ ਸਕਦਾ ਹੈ ਕਿ ਨਹੀਂ ਕਹਿ ਸਕਦਾ, ਤੁਹਾਨੂੰ ਉਹਦਾ ਸੁਭਾਅ ਪਤਾ ਲੱਗ ਗਿਆ। ਹੁਣ ਕੀ ਹੁੰਦਾ ਏ ਵੀ ਜਦੋਂ ਸਾਡੀ ਸਾਂਝ ਨਹੀਂ ਬਣੀ ਹੁੰਦੀ ਤੇ ਆਮ ਸਾਡੇ ਵਿਆਹਾਂ ਸ਼ਾਦੀਆਂ ਵਾਲੇ ਕਾਰਡਾਂ ਦੇ ਉੱਤੇ ਲਿਖਿਆ ਹੁੰਦਾ ਵੀ ਸਤਿਗੁਰੂ ਦਾਤੇ ਕਾਦਰ ਚਾਇਆ ਆਪਣੀ ਮਿਹਰ ਕਰਾਈ। ਕਿਉਂ ਲਿਖਿਆ ਗਿਆ? ਕਿਉਂਕਿ ਤੁਸੀਂ ਸਿੱਖ ਹੋ ਨਹੀਂ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਪਛਾਣ ਕੀਤੀ ਹੋਵੇ, ਤੁਸੀਂ ਕੱਚੀਆਂ ਗੱਲਾਂ ਕਾਰਡਾਂ ਉੱਤੇ ਲਿਖੀ ਜਾਂਦੇ ਹੋ, ਸਾਂਝ ਕੋਈ ਨਹੀਂ। ਹੁਣ ਵੇਖਣ ਨੂੰ ਤੁਗ ਤੇ ਬੜੀ ਵਧੀਆ ਏ, ਸਤਿਗੁਰ ਦਾਤੇ ਕਾਦਰ ਚਾਇਆ ਆਪਣੀ ਮਿਹਰ ਕਰਾਈ, ਤੁਗ ਤੇ ਬਹੁਤ ਵਧੀਆ, ਪਰ ਕਿਉਂਕਿ ਗੁਰਬਾਣੀ ਦੇ ਨਾਲ ਤੁਸੀਂ ਇਸ ਰਾਜੇ ਦੇ ਵਜ਼ੀਰ ਚੰਗੇ ਨਹੀਂ ਬਣ ਸਕੇ, ਇਸ ਕਰਕੇ ਤੁਹਾਨੂੰ ਸਮਝ ਹੀ ਨਹੀਂ ਵੀ ਕਿਹੜਾ ਬਚਨ ਮੇਰੇ ਗੁਰੂ ਦਾ ਹੈ ਤੇ ਕਿਹੜਾ ਬਚਨ ਮੇਰੇ ਗੁਰੂ ਦਾ ਨਹੀਂ ਹੈ। ਤਾਂ ਹੁੰਦਾ ਐਸਾ ਹੈ, ਕਿਸੇ ਨੇ ਪੜ੍ਹਿਆ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਸਾਨੂੰ ਪਤਾ ਹੀ ਨਹੀਂ ਵੀ ਇਹ ਗੁਰੂ ਸਾਹਿਬ ਦੀ ਬਾਣੀ ਹੈ ਕਿ ਨਹੀਂ ਹੈ, ਅਸਲ ਵਿੱਚ ਇਹ ਬਾਣੀ ਨਹੀਂ ਹੈ। ਈਵਨ ਸਾਨੂੰ ਗੁਰੂ ਦੇ ਉਪਦੇਸ਼ ਜਾਂ ਬਚਨ ਤੇ ਕਈ ਵਾਰ ਜਦੋਂ ਨਹੀਂ ਪਤਾ ਲੱਗਦਾ, ਅਸੀਂ ਉਹਨਾਂ ਚੀਜ਼ਾਂ ਨੂੰ ਵੀ ਜਿਹੜਾ ਹੈ ਉਹ ਗੁਰੂ ਵਾਲੇ ਮੰਨਣ ਲੱਗ ਪੈਂਦੇ ਹਾਂ, ਜਿਨ੍ਹਾਂ ਦਾ ਗੁਰੂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਅੱਜ ਸਿੱਖ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਦਰ ਨੂੰ ਛੱਡ ਕੇ, ਗੁਰੂ ਦੇ ਦਰਬਾਰ ਨੂੰ ਛੱਡ ਕੇ ਡੇਰੇਦਾਰਾਂ ਦੇ ਅੱਗੇ, ਕਿਸੇ ਭੇਖੀ ਦੇ ਅੱਗੇ ਕਿਉਂ ਬਹਿ ਗਿਆ? ਕਿਉਂਕਿ ਪਛਾਣ ਹੀ ਕੋਈ ਨਹੀਂ, ਸਮਝ ਹੀ ਕੋਈ ਨਹੀਂ। ਮੈਨੂੰ ਯਾਦ ਹੈ ਇੱਥੇ ਨਾ ਇੱਕ ਗੋਰਾ ਵੀਡੀਓ ਵਾਡੀਓ ਬਣਾਉਂਦਾ ਫਿਰਦਾ ਹੁੰਦਾ, ਮੇਰੇ ਖਿਆਲ ਜੌਨ ਜੀਤ ਕੇ ਕੀ ਨਾਂ ਹੈ ਉਹਦਾ, ਇੱਦਾਂ ਤੁਰਿਆ ਫਿਰਦਾ ਹੁੰਦਾ ਗੁਰਦੁਆਰਿਆਂ ਵਿੱਚ, ਕ੍ਰਿਸਚਨ ਸੀ ਉਹ, ਤੇ ਉਹ ਅੱਜ ਕੱਲ੍ਹ ਇੱਦਾਂ ਪਤਾ ਨਹੀਂ ਹੁਣ ਦਿਮਾਗੀ
ਹਾਲਤੋਂ ਦੇ ਇੱਦਾਂ ਦੇ ਨੇ ਜਾਂ ਕਿੱਦਾਂ ਦੇ ਨੇ, ਵੱਖ ਵੱਖ ਗੁਰਦੁਆਰਿਆਂ ਵਿੱਚੋਂ ਜਾਂਦਾ ਹੈ ਨਾ, ਉਹਨੇ ਕੋਈ ਜੋਨਜੀਤ ਸਿੰਘ ਕਰਕੇ ਰੱਖਿਆ ਆਪਣਾ, ਤੇ ਉਹ ਜਿਵੇਂ ਇੱਥੇ ਵੀ ਆ ਗਿਆ, ਹੋਰ ਕਿਸੇ ਗੁਰਦੁਆਰੇ ਵੀ ਚਲੇ ਗਿਆ, ਚਲੋ ਇੱਦਾਂ ਜਾਂਦਾ ਰਹਿੰਦਾ, ਕੋਈ ਹਰਜ ਨਹੀਂ ਹੈ ਜਾਣ ਵਿੱਚ। ਹੁਣ ਤਾਂ ਬਹੁਤੀ ਵਾਰ ਉਹ ਬੱਸ ਅੱਡੇ ਦੇ ਉੱਤੇ ਖਲੋਤਾ ਹੁੰਦਾ, ਜਿਹੜੇ ਸਾਡੇ ਉੱਥੇ ਵਿਦਿਆਰਥੀ ਵਿਚਾਰੇ ਖਲੋਤੇ ਨੇ ਉਹਨਾਂ ਨੂੰ ਐਵੇਂ ਟੀਚ ਜਿਹਾ ਕਰੀ ਜਾਣਾ, ਕੋਈ ਖਾਸ ਸ਼ਬਦ ਵਰਤ ਕੇ ਛੇੜਨਾ, ਜਿਵੇਂ ਸਮੋਸਾ ਜਾਂ ਇੱਦਾਂ ਦੇ ਸ਼ਬਦ ਵਰਤ ਕੇ ਛੇੜਨਾ, ਉਹਦਾ ਕੰਮ ਹੈ ਉਹਨੇ। ਤੋ ਮੈਂ ਇੱਕ ਵਾਰ ਵੇਖ ਰਿਹਾ ਸੀ ਵੀ ਉਹ ਜਿੱਥੇ ਗੁਰਦੁਆਰਿਆਂ ਵਿੱਚ ਜਾ ਰਿਹਾ, ਉਹ ਕਹਿ ਰਿਹਾ ਵੀ ਮੈਂ ਸਿੱਖ ਹਾਂ, ਸਿੱਖ ਬਣ ਗਿਆ ਮੈਂ। ਉੱਥੇ ਉਹ ਜਿਹੜਾ ਨਿਰੰਕਾਰੀ ਮੰਡਲ ਇੱਥੇ ਕੋਈ ਬਣਿਆ, ਨਿਰੰਕਾਰੀ ਭਵਨ ਬਣਿਆ ਇੱਥੇ ਵੈਨਕੂਵਰ ਦੇ ਵਿੱਚ ਹੈ, ਉੱਥੇ ਵੀ ਕਹਿ ਰਿਹਾ ਸੀ ਵੀ ਇਹ ਵੀ ਸਿੱਖਾਂ ਦਾ ਥਾਂ ਹੈ। ਹੁਣ ਕੋਈ ਰਾਧਾ ਸਵਾਮੀਆਂ ਦੇ ਡੇਰਿਆਂ 'ਤੇ ਜਾ ਕੇ ਵੀ ਇਹ ਕਹਿ ਸਕਦਾ ਵੀ ਇਹ ਵੀ ਜਿਹੜਾ ਉਹਨਾਂ ਦਾ ਗੁਰੂ ਹੈ ਉਹ ਸਾਬਤ ਸੂਰਤ ਹੈ, ਸਿਰ ਉੱਤੇ ਸੋਹਣੀ ਉਹਨੇ ਦਸਤਾਰ ਬੱਝੀ ਹੈ, ਅਤੇ ਉਹ ਮਤਲਬ ਪੰਜਾਬ ਦੇ ਵਿੱਚ ਹੀ ਹੈ, ਅਤੇ ਹੈਗਾ ਵੀ ਸਿੱਖਾਂ ਦੇ ਟੱਬਰ ਵਿੱਚੋਂ ਹੀ ਹੈ ਉਹ ਬਾਬਾ ਜਿਹੜਾ ਰਾਧਾ ਸਵਾਮੀ ਵਾਲਾ। ਹੁਣ ਕੋਈ ਉਹਨਾਂ ਵੱਲ ਵੇਖ ਕੇ ਵੀ ਕਹਿ ਸਕਦਾ ਵੀ ਇਹ ਕੌਣ ਨੇ, ਸਿੱਖ ਹੀ ਨੇ, ਬਚਨ ਉਹ ਵੀ ਬੜੇ ਪਿਆਰੇ ਕਰਦਾ। ਇਸੇ ਤਰੀਕੇ ਨਾਲ ਬੜੇ ਲੋਕਾਂ ਦੇ ਬਾਬੇ ਇੱਦਾਂ ਦੇ ਬਣ ਗਏ, ਕੋਈ ਭੂਰੀ ਵਾਲੇ, ਕੋਈ ਕੰਬਲੀ ਵਾਲੇ, ਕੋਈ ਕਿਸੇ ਤਰੀਕੇ ਦੇ, ਕੋਈ ਕਿਸੇ ਤਰੀਕੇ ਦੇ। ਤੋ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਪਤਾ ਹੈ ਵੀ ਕਿਹੜੀ ਥਾਂ ਮੇਰੇ ਗੁਰੂ ਦੀ ਹੈ ਅਤੇ ਕਿਹੜੀ ਥਾਂ ਮੇਰੇ ਗੁਰੂ ਦੀ ਨਹੀਂ ਹੈ। ਤੋ ਕਬੀਰ ਸਾਹਿਬ ਨੇ ਗੱਲ ਆਖੀ ਵੀ ਗੱਗਾ ਗੁਰ ਕੇ ਬਚਨ ਪਛਾਣਾ, ਜਿਹਨੇ ਗੁਰੂ ਦੇ ਬਚਨਾਂ ਦੀ ਪਛਾਣ ਕਰ ਲਈ ਦੂਜੀ ਬਾਤ ਨਾ ਧਰੀ ਕਾਨਾ, ਉਹਨੇ ਆਪਣੇ ਕੰਨਾਂ 'ਤੇ ਕਿਸੇ ਦੂਜੇ ਦੀ ਗੱਲ ਨਹੀਂ ਧਰੀ। ਜਿਵੇਂ ਆਪਾਂ ਕਹੀਏ ਵੀ ਫਲਾਨੇ ਦੀ, ਫਲਾਨਾ ਮੈਨੂੰ ਕਹਿ ਤੇ ਬਹੁਤ ਕੁਝ ਰਿਹਾ ਸੀ ਤੁਹਾਡੇ ਬਾਰੇ, ਪਰ ਉਹਦੀ ਕਿਸੇ ਗੱਲ ਨੂੰ ਮੈਂ ਆਪਣੇ ਕੰਨ ਉੱਤੇ ਧਰਿਆ ਨਹੀਂ। ਜਿਹਨੂੰ ਆਪਣੇ ਗੁਰੂ ਦੀ ਪਛਾਣ ਆ ਗਈ ਨਾ, ਜਿਹਨੂੰ ਗੁਰੂ ਦੇ ਉਪਦੇਸ਼ ਦੀ ਸਮਝ ਲੱਗ ਗਈ, ਉਸ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੂਜੇ ਦੀ ਗੱਲ ਨੂੰ ਆਪਣੇ ਕੰਨ ਉੱਤੇ ਧਰਿਆ ਹੀ ਨਹੀਂ। ਬਚਨ ਆਪਾਂ ਇੱਕ ਪੜ੍ਹਦੇ ਹਾਂ ਹਰ ਰੋਜ਼, ਰਹਿ ਰਾਸਤਾ ਪਾਠ ਕਰਦੇ ਹਾਂ ਵੀ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਆਖਿਆ ਅੱਖ ਦੇ ਥੱਲੇ ਵੀ ਨਹੀਂ ਲਿਆਂਦਾ, ਅੱਖਾਂ ਦੇ ਸਾਹਮਣੇ ਤੇ ਕੀ ਲਿਆਉਣਾ, ਅੱਖ ਦੇ ਥੱਲੇ ਵੀ ਨਹੀਂ ਲਿਆਂਦਾ, ਆਂਖ ਤਰੇ ਨਹੀਂ ਆਨੇ ਹੋ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮੰਨਿਓ, ਮੈਂ ਨਹੀਂ ਕਿਸੇ ਨੂੰ ਮੰਨਦਾ, ਨਾ ਕਿਸੇ ਰਾਮ ਨੂੰ, ਨਾ ਰਹੀਮ ਨੂੰ, ਨਾ ਪੁਰਾਣ ਨੂੰ, ਨਾ ਕੁਰਾਨ ਨੂੰ, ਕਿਸੇ ਨੂੰ ਨਹੀਂ ਮੰਨਦਾ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਵੈ ਭੇਦ ਕਹਿ ਹਮ ਏਕ ਨਾ ਜਾਣਿਓ। ਆਖਿਆ ਸਿਮਰਤੀਆਂ ਸ਼ਾਸਤਰਾਂ ਬੜੇ ਭੇਦਾਂ ਦੀਆਂ ਭਾਵੇਂ ਗੱਲਾਂ ਦੱਸਣ, ਪਰ ਮੈਂ ਕਿਸੇ ਇੱਕ ਨੂੰ ਵੀ ਨਹੀਂ ਜਾਣਦਾ, ਕਿਉਂਕਿ ਮੈਂ ਗੁਰੂ ਸਾਹਿਬ ਤੇਰੇ ਬਚਨ ਦੀ ਪਛਾਣ ਕਰ ਲਈ ਹੈ, ਮੈਂ ਕਿਸੇ ਦੂਜੇ ਦੀ ਗੱਲ ਨੂੰ ਆਪਣੇ ਕੰਨ ਉੱਤੇ ਵੀ ਨਹੀਂ ਧਰਦਾ। ਗੱਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰੀ ਕਾਨਾ, ਅਗਲਾ ਬਚਨ ਰਹਿ ਬਿਹੰਗਮ, ਆਖਿਆ ਮੈਂ ਬਿਹੰਗਮ ਰਹਿਣਾ। ਅੱਛਾ ਬਿਹੰਗਮ ਦੇ ਅਰਥ ਕੀ ਨੇ? ਬਿਹੰਗਮ ਵੈਸੇ ਬਰਡ ਨੂੰ ਕਹਿੰਦੇ ਨੇ, ਪੰਛੀ ਨੂੰ ਕਹਿੰਦੇ ਨੇ। ਬਿਹੰਗਮ ਦਾ ਮਤਲਬ ਅਰਥ ਕੀ ਹੁੰਦਾ? ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਿਹੜੇ ਅਰਥ ਕੀਤੇ ਨੇ ਨਾ, ਉਹਨਾਂ ਲਿਖਿਆ ਬਿਹੰਗਮ, ਅੱਗੇ ਉਹਨਾਂ ਲਿਖਿਆ ਬਿਹੰਗਮ। ਬਿਹੰਗਮ ਦਾ ਇੰਗਲਿਸ਼ ਵਿੱਚ ਅਰਥ ਕੀਤਾ ਅ ਬਰਡ, ਇੱਕ ਪੰਛੀ। ਹੁਣ ਪੰਛੀ ਉਹ ਮਨੁੱਖ ਜੋ ਜਗਤ ਵਿੱਚ ਆਪਣਾ ਨਿਵਾਸ ਇਉਂ ਸਮਝਦਾ ਜਿਵੇਂ ਪੰਛੀ ਕਿਸੇ ਰੁੱਖ ਉੱਤੇ ਰਾਤ ਕੱਟ ਕੇ ਸਵੇਰੇ ਉੱਡ ਜਾਂਦਾ ਪਰ ਉਸ ਰੁੱਖ ਨਾਲ ਮੋਹ ਨਹੀਂ ਪਾਉਂਦਾ, ਉਹਨੂੰ ਕੀ ਕਹਿੰਦੇ ਨੇ? ਵਿਅੰਗਮ। ਜਿਵੇਂ ਪੰਛੀ ਨੇ ਇੱਕ ਰੁੱਖ ਉੱਤੇ ਰਾਤ ਕੱਟੀ, ਮਤਲਬ ਉੱਡ ਰਿਹਾ ਉਹ ਸਵੇਰੇ ਖਾਣਾ ਲੈਣ ਦੇ ਲਈ ਘਰੋਂ ਨਿਕਲਿਆ, ਉੱਡਿਆ, ਹਨੇਰਾ ਹੋ ਗਿਆ ਅਤੇ ਕਿਸੇ ਰੁੱਖ ਦੇ ਉੱਤੇ ਉਹ ਬਹਿ ਗਿਆ, ਫਿਰ ਪ੍ਰਭਾਤ ਹੋਈ ਅਤੇ ਉਸ ਰੁੱਖ ਤੋਂ ਉੱਡ ਗਿਆ, ਉਸ ਰੁੱਖ ਦੇ ਨਾਲ ਉਹਦਾ ਮੋਹ ਕੋਈ ਨਹੀਂ। ਤੋ ਜਿਹੜਾ ਐਸੇ ਜੀਵਨ ਨੂੰ ਜਿਉਂਦਾ ਉਹਨੂੰ ਕੀ ਕਹਿੰਦੇ ਨੇ? ਬਿਹੰਗਮ। ਸਿੱਖ ਵੀ ਬਿਹੰਗਮ ਹੈ। ਹੁਣ ਸਿੱਖ ਬਿਹੰਗਮ ਉਹ ਨਹੀਂ ਹੈ ਜਿਹਨੇ ਘਰ ਛੱਡ ਦਿੱਤਾ, ਜਿਹਨੇ ਪਰਿਵਾਰ ਛੱਡ ਦਿੱਤਾ। ਗੱਲ ਇਹ ਹੈ ਵੀ ਜਿਹੜੀ ਕੁੱਲੀ ਦੇ ਵਿੱਚ ਉਹ ਬੈਠਾ ਹੋਇਆ, ਜਿਹੜੇ ਘਰ ਵਿੱਚ ਬੈਠਾ ਹੋਇਆ, ਉਹਦੇ ਨਾਲ ਉਹਦਾ ਕੋਈ ਮੋਹ ਨਹੀਂ। ਸਿੱਖ ਇੱਦਾਂ ਦਾ ਬਿਹੰਗਮ ਹੈ। ਕਈ ਡੇਰਿਆਂ ਦੇ ਵਿੱਚ ਬੱਚੇ ਉਹਨਾਂ ਨੇ ਭਰਤੀ ਕੀਤੇ ਨੇ, ਉਹਨਾਂ ਨੂੰ ਵੀ ਬਿਹੰਗਮ ਕਹਿੰਦੇ ਨੇ। ਖਾਸ ਕਰਕੇ ਜੇ ਤੁਸੀਂ ਜਗਰਾਓਂ ਦੇ ਕੋਲ ਇੱਕ ਬੜਾ ਵੱਡਾ ਡੇਰਾ ਪੈਂਦਾ ਨਾਨਕਸਰ ਦਾ ਜਿਹਨੂੰ ਕਹਿੰਦੇ ਨੇ, ਉੱਥੇ ਛੋਟੇ ਛੋਟੇ ਬੱਚੇ ਲੋਕਾਂ ਨੇ ਕੋਈ ਡੇਰੇ 'ਚ ਚੜਾਏ ਹੋਏ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਜੀ ਇਹ ਬਿਹੰਗਮ ਨੇ, ਇਹ ਬਿਹੰਗਮ ਨੇ। ਕਿਉਂ ਭਲਾ ਪੁੱਛਿਆ? ਆਖਿਆ ਇਹਨਾਂ ਨੇ ਆਪਣੇ ਟੱਬਰ। ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਲੱਗਦੀ, ਪਤਾ ਨਹੀਂ ਇਹ ਲੋਕ ਕਿੱਡੇ ਪੱਥਰ ਦਿਲ ਨੇ, ਆਪਣੇ ਪੰਜਾਂ ਪੰਜਾਂ ਸੱਤਾਂ ਸੱਤਾਂ ਸਾਲਾਂ ਦੇ ਜਵਾਕ ਇਹਨਾਂ ਨੇ ਡੇਰਿਆਂ ਚੜਾ ਦਿੱਤੇ। ਮਤਲਬ ਉਸ ਮਾਤਾ ਪਿਤਾ ਦੀ ਮਨੋਦਸ਼ਾ ਕਿੱਦਾਂ ਦੀ ਹੋਵੇਗੀ
ਨਹੀਂ ਤੇ 5-7 ਸਾਲ ਦਾ ਜਵਾਕ ਛੱਡਣ ਨੂੰ ਜੀ ਕਰਦਾ? ਬੰਦਾ ਕਹਿੰਦਾ ਮੈਂ ਆਪਣੇ ਟੱਬਰ ਵਿੱਚ ਰਹਿਣਾ, ਆਪਣੇ ਪਰਿਵਾਰ ਵਿੱਚ ਰਹਿਣਾ, ਆਪਣੇ ਬੱਚਿਆਂ ਵਿੱਚ ਰਹਿਣਾ। ਪਰ ਉਹ ਬੱਚੇ ਚੜਾ ਦਿੱਤੇ, ਹੁਣ ਉੱਥੇ ਮੁੰਡੇ ਰਹਿੰਦੇ ਨੇ, ਉਹ ਸਾਰੇ ਚੋਲੇ ਪਾਏ ਨੇ ਚਿੱਟੇ ਰੰਗ ਦੇ। ਤੇ ਉਹਨਾਂ ਨੂੰ ਇਹ ਕਿਹਾ ਗਿਆ ਜੀ ਇਹ ਸਿੱਖ ਵਿਅੰਗਮ ਨੇ। ਸ਼ਬਦ ਕਿਹੜਾ ਵਰਤਿਆ ਗਿਆ? ਇਹ ਕੌਣ ਨੇ? ਸਿੱਖ ਵਿਅੰਗਮ, ਵੀ ਇਹ ਵਿਅੰਗਮ ਨੇ ਸਾਰੇ। ਤੇ ਮੈਂ ਪੁੱਛਿਆ ਜੀ ਵਿਅੰਗਮ ਕਿਹਨੂੰ ਕਹਿੰਦੇ ਨੇ? ਕਹਿੰਦੇ ਜੀ ਇਹਨਾਂ ਨੇ ਘਰ ਬਾਰ ਛੱਡਿਆ ਹੋਇਆ। ਹੁਣ ਬੱਚਾ ਜਿਹੜਾ ਹੈ ਨਾ, ਵੇਖੋ ਜਦੋਂ ਟੱਬਰ ਵਿੱਚ ਬੱਚਾ ਰਹਿੰਦਾ ਹੈ, ਉਹ ਕਈ ਜ਼ਿੰਮੇਵਾਰੀਆਂ ਸਿੱਖਦਾ ਹੈ। ਉਹ ਆਪਣੇ ਉਹ ਆਪਣੀਆਂ ਭੈਣਾਂ ਵਿੱਚ ਰਹਿੰਦਾ, ਆਲੇ ਦੁਆਲੇ ਚਾਚੇ ਤਾਏ ਰਿਸ਼ਤੇਦਾਰ ਭੈਣ ਭਰਾ ਸਾਖ ਸੰਬੰਧੀ ਦੋਸਤ ਮਿੱਤਰਾਂ ਵਿੱਚ ਵਿਚਰਦਾ, ਉਹਨੂੰ ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ ਦੀ ਸਮਝ ਲੱਗਦੀ ਆ। ਪਰ ਜਿਹੜੇ ਬੱਚੇ ਇੱਦਾਂ 5-7, 10-20, 50 ਤੁਸੀਂ ਇਕੱਲੇ ਰੱਖ ਦਿੱਤੇ, ਇਕੱਠੇ ਮੁੰਡੇ ਹੀ ਰੱਖ ਦਿੱਤੇ, ਹੁਣ ਮੈਂ ਇਸ ਤੋਂ ਅੱਗੇ ਬੋਲਣਾ ਨਹੀਂ ਚਾਹੁੰਦਾ। ਤਾਂ ਗੁਰੂ ਕਿਰਪਾ ਕਰੇ ਸਾਡੀ ਕਮਿਊਨਿਟੀ ਨੂੰ, ਸਾਡੀ ਕੌਮ ਨੂੰ ਵੀ ਇਸ ਗੱਲ ਦੀ ਸਮਝ ਲੱਗੇ। ਵਿਅੰਗਮ ਕੌਣ ਨੇ? ਵਿਅੰਗਮ ਦਾ ਅਰਥ ਹੈ ਪੰਛੀ। ਪੰਛੀ ਬੈਠਾ ਰੁੱਖ ਦੇ ਉੱਤੇ ਤੇ ਅਗਲੇ ਦਿਨ ਉਸ ਰੁੱਖ ਨੂੰ ਛੱਡ ਕੇ ਤੁਰ ਗਿਆ। ਉਹ ਇਹ ਨਹੀਂ ਵਿਲਕਦਾ ਕੱਲ ਮੈਂ ਉਸ ਰੁੱਖ ਉੱਤੇ ਬੈਠਾ ਸੀ, ਹਾਏ ਅੱਜ ਮੈਨੂੰ ਛੱਡਣਾ ਪੈਣਾ। ਆਖਿਆ ਸਿੱਖ ਵੀ ਜਿਹੜਾ ਇਹ ਵਿਅੰਗਮ ਹੈ, ਇਹਦਾ ਵੀ ਆਪਣੇ ਪਰਿਵਾਰ ਦੇ ਵਿੱਚ ਬੇਸ਼ੱਕ ਬੈਠਾ ਹੈ, ਉਸ ਰੁੱਖ ਉੱਤੇ ਬੈਠਾ ਹੈ, ਪਰ ਉਹਦੇ ਨਾਲ ਉਹਦਾ ਮੋਹ ਕੋਈ ਨਹੀਂ ਹੈਗਾ। ਇੱਦਾਂ ਵਿਅੰਗਮ ਰਵੇ, ਰਹੇ ਵਿਹੰਗਮ ਕਤੈ ਨਾ ਜਾਈ। ਅੱਛਾ, ਉਹ ਵਿਅੰਗਮ ਜਿਹੜਾ ਕਿਸੇ ਪਾਸੇ ਨਹੀਂ ਜਾਂਦਾ, ਪੰਛੀ ਤੇ ਫਿਰ ਵੀ ਰੁੱਖ ਨੂੰ ਛੱਡ ਕੇ ਕਿਸੇ ਬੰਨੇ ਚਲਿਆ ਜਾਂਦਾ ਨਾ, ਇਹ ਉਹ ਵਿਅੰਗਮ ਹੈ ਜਿਹੜਾ ਬੈਠਾ ਉਸੇ ਰੁੱਖ ਉੱਤੇ ਰਹਿੰਦਾ ਹੈ ਪਰ ਜਾਂਦਾ ਕਿਤੇ ਵੀ ਨਹੀਂ, ਫਿਰ ਵੀ ਕੀ ਹੈ? ਵਿਅੰਗਮ ਹੈ। ਰਹੇ ਵਿਹੰਗਮ ਕਤੈ ਨਾ ਜਾਈ, ਅਗੰਮ ਗਹਿ। ਮਹਾਰਾਜ ਨੇ ਆਖਿਆ ਅਗੰਮ ਗਹਿ, ਅਗੰਮ ਅਗਲਾ ਸ਼ਬਦ ਵਰਤਿਆ, ਗਹਿ ਗਹਿ ਦਾ ਹੁੰਦਾ ਜੀ ਅਰਥ ਪਕੜਨਾ। ਸਤਿਗੁਰ ਨੇ ਆਖਿਆ ਉਹਨੇ ਨਾ ਫੜੇ ਜਾਣ ਵਾਲੇ ਰੱਬ ਨੂੰ ਫੜ ਲਿਆ, ਜਿਹੜਾ ਅਗੰਮ ਹੈ ਉਹਨੂੰ ਪਕੜ ਲਿਆ। ਗਹਿ ਗਗਨ ਰਹਾਈ, ਤੇ ਉਹ ਕਿੱਥੇ ਰਹਿੰਦਾ ਹੈ? ਉਸੇ ਆਕਾਸ਼ ਵਿੱਚ ਉਡਾਰੀਆਂ ਮਾਰਦਾ। ਇੱਥੇ ਗਗਨ ਦਾ ਅਰਥ ਹੈ ਸੁਰਤ ਮੰਡਲ ਵਿੱਚ ਉਡਾਰੀਆਂ ਮਾਰਦਾ, ਆਨੰਦ ਲੈਂਦਾ। ਅਗੰਮ ਗਹਿ ਗਹਿ ਗਗਨ ਰਹਾਈ, ਅੱਗੇ ਮਹਾਰਾਜ ਨੇ ਘੱਗੇ ਅੱਖਰ ਤੋਂ ਉਪਦੇਸ਼ ਦਿੱਤਾ। ਘੱਗਾ ਘੱਟ ਘੱਟ, ਮਹਾਰਾਜ ਨੇ ਆਖਿਆ ਨਿਮਸੈ ਸੋਈ। ਘੱਗਾ ਘੱਟ ਘੱਟ, ਨਿਮਸੈ ਸੋਈ, ਨਿਮਸੇ ਦਾ ਅਰਥ ਹੈ ਵੱਸਦਾ। ਉਹ ਵਾਹਿਗੁਰੂ, ਉਹ ਅਕਾਲ ਪੁਰਖ ਜਿਹੜਾ ਹਰ ਇੱਕ ਘੱਟ ਵਿੱਚ ਵੱਸਦਾ, ਘੱਟ ਦਾ ਮਤਲਬ ਹਿਰਦਾ ਹੁੰਦਾ। ਜਿਵੇਂ ਆਪਾਂ ਬਾਣੀ ਵਿੱਚੋਂ ਪੜ੍ਹਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ, ਘੱਟ ਘੱਟ ਮੈਂ ਹਰਜੂ ਵਸੈ। ਤੋਂ ਘੱਟ ਦਾ ਅਰਥ ਜਿਹੜਾ ਘੜਾ ਵੀ ਹੈ, ਸਰੀਰ ਰੂਪੀ ਘੜਾ। ਮਹਾਰਾਜ ਨੇ ਆਖਿਆ ਜਿਹੜਾ ਹਰ ਘੱਟ ਵਿੱਚ ਵੱਸਦਾ ਹੈ, ਘੱਗਾ ਘੱਗੇ ਅੱਖਰ ਤੋਂ ਉਪਦੇਸ਼ ਹੈ, ਘੱਟ ਘੱਟ ਹਰ ਹਿਰਦੇ ਵਿੱਚ ਨਿਮਸੈ ਸੋਈ। ਨਿਮਸੇ ਦਾ ਅਰਥ ਹੈ ਜਿਹੜਾ ਵੱਸ ਰਿਹਾ ਹੈ, ਜਿਹਦਾ ਵਸੇਬਾ ਹੈ। ਘੱਟ ਫੁੱਟੇ, ਜੇ ਬੰਦੇ ਦਾ ਘੱਟ ਫੁੱਟ ਵੀ ਜਾਵੇ, ਇਹਨੂੰ ਇੱਦਾਂ ਸਮਝ ਲਓ, ਘੱਟ ਦਾ ਅਰਥ ਹੋ ਗਿਆ ਘੜਾ, ਫੁੱਟੇ ਦਾ ਮਤਲਬ ਟੁੱਟ ਜਾਂਦਾ। ਜਿਵੇਂ ਆਪਾਂ ਕਹਿੰਦੇ ਘੜਾ ਫੁੱਟ ਗਿਆ, ਰੱਬ ਸਰੀਰ ਰੂਪੀ ਘੜੇ ਵਿੱਚ ਵੱਸਦਾ ਹੈ। ਜਿੰਨੇ ਤੁਸੀਂ ਘੜੇ ਵੇਖ ਰਹੇ ਹੋ ਆ ਸਰੀਰਾਂ ਦੇ ਘੜੇ, ਹਰ ਇੱਕ ਘੜੇ ਦੇ ਵਿੱਚ ਕੀ ਹੈ? ਰੱਬ ਹੈ। ਪਰ ਜਦੋਂ ਇਹ ਸਰੀਰ ਦਾ ਘੜਾ ਭੱਜਦਾ, ਉਦੋਂ ਰੱਬ ਨਾਲ ਨਹੀਂ ਭੱਜਦਾ। ਬੰਦਾ ਮੁੱਕਦਾ ਪਰ ਰੱਬ ਨਹੀਂ ਮੁੱਕਦਾ। ਜਿਵੇਂ ਕਿਸੇ ਚੀਜ਼ ਦੇ ਮਰਨ ਨਾਲ ਆਪਾਂ ਕਹਿੰਦੇ ਹਾਂ ਵੀ ਉਹ ਸਾਰਾ ਕੁਝ ਇਹਦੇ ਅੰਦਰ, ਵੇਖੋ ਬੰਦੇ ਨੂੰ ਕੋਈ ਰੋਗ ਚਿੰਬੜਿਆ, ਰੋਗ ਨਾਲ ਉਹ ਵਿਲਕ ਰਿਹਾ, ਬੰਦਾ ਮਰ ਗਿਆ ਤੇ ਰੋਗ ਵੀ ਨਾਲ ਹੀ ਗਿਆ, ਦੋਵੇਂ ਚੀਜ਼ਾਂ ਖਤਮ ਹੋ ਗਈਆਂ। ਮਹਾਰਾਜ ਨੇ ਆਖਿਆ ਉਹ ਵਾਹਿਗੁਰੂ ਪਰਮੇਸ਼ਰ ਹਰ ਇੱਕ ਦੇ ਘੱਟ ਵਿੱਚ ਹੈ, ਹਿਰਦੇ ਵਿੱਚ ਹੈ, ਘੱਟ ਫੁੱਟ ਹੈ। ਜਦੋਂ ਸਰੀਰ ਦਾ ਘੜਾ ਫੁੱਟ ਜਾਂਦਾ ਨਾ, ਸਰੀਰ ਦਾ ਘੜਾ ਭੱਜ ਜਾਂਦਾ, ਘੱਟ ਕਬੇ ਨਾ ਹੋਈ, ਮਹਾਰਾਜ ਨੇ ਆਖਿਆ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਘੱਟ ਨਹੀਂ ਜਾਂਦਾ ਇਹਦੇ ਨਾਲ। ਹੁਣ ਸ਼ਬਦ ਘੱਟ ਹੀ ਵਰਤਿਆ ਹੈ, ਇੱਕ ਪਾਸੇ ਘੱਟ ਦਾ ਅਰਥ ਆਇਆ ਹਿਰਦਾ, ਇੱਕ ਪਾਸੇ ਘੱਟ ਦਾ ਅਰਥ ਆਇਆ ਘੜਾ, ਤੇ ਦੂਜੇ ਪਾਸੇ ਘੱਟ ਦਾ ਅਰਥ ਆਇਆ ਘੱਟ ਨਹੀਂ ਜਾਂਦਾ, ਘਟਣਾ, ਘੱਟ ਜਾਣਾ, ਜਿਵੇਂ ਕੋਈ ਚੀਜ਼ ਘੱਟ ਜਾਂਦੀ ਹੈ। ਜੇ ਸਾਰੀ ਖਲਕਤ ਵਿੱਚ ਰੱਬ ਹੈ, ਤੇ ਜਦੋਂ ਖਲਕਤ ਦੇ ਲੋਕ ਮਰਦੇ ਨੇ, ਤੁਸੀਂ ਇਹ ਨਹੀਂ ਕਹਿ ਸਕਦੇ ਹੁਣ ਰੱਬ ਅੱਗੇ ਨਾਲੋਂ ਘੱਟ ਗਿਆ, ਰੱਬ ਅੱਗੇ ਨਾਲੋਂ ਘੱਟ ਗਿਆ। ਜਿਵੇਂ ਕਿਸੇ ਬੰਦੇ ਦੇ 50-60 ਬੈਂਕਾਂ 'ਚ ਖਜ਼ਾਨੇ ਹੋਣ, ਤੇ ਉਹਦੇ 30-40 ਖਜ਼ਾਨੇ ਜਿਹੜੇ ਨੇ ਉਹ ਸੀਜ਼ ਹੋ ਜਾਣ, ਵੀ ਇਹ 'ਚੋਂ ਪੈਸਾ ਤੁਹਾਨੂੰ ਮਿਲਣਾ ਹੀ ਕੋਈ ਨਹੀਂ, ਆਪਾਂ ਆਖਾਂਗੇ ਖਜ਼ਾਨਾ ਘੱਟ ਗਿਆ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਇਸ ਸਰੀਰ ਰੂਪੀ ਜਿਹੜਾ ਘੜਾ ਹੈ, ਜਦੋਂ ਇਹ ਭੱਜਦਾ ਹੈ, ਰੱਬ ਨਹੀਂ ਘੱਟਦਾ। ਘੱਟ ਫੁੱਟ ਹੈ, ਘੱਟ ਕਬੈ ਨਾ ਹੋਈ, ਆਖਿਆ ਤਾਂ ਘੱਟ ਮਾਹੇ ਘੱਟ ਜੋ ਪਾਵਾਂ। ਮਹਾਰਾਜ ਨੇ ਆਖਿਆ ਜੇ ਕੋਈ ਜੀਵ ਇਸ ਸਰੀਰ ਦੇ ਅੰਦਰ ਹੀ ਘਾਟ ਲੱਭ ਲਵੇ,
ਵੇਖੋ ਫਿਰ ਸ਼ਬਦ ਕੀ ਵਰਤਿਆ, ਆਖਿਆ ਤਾਂ ਘੱਟ ਮੈਂ, ਘੱਟ ਮਤਲਬ ਸਰੀਰ, ਘਾਟ ਜੋ ਪਾਵਾਂ, ਘਾਟ ਕਿਹਨੂੰ ਕਹਿੰਦੇ ਨੇ, ਘਾਟ ਕਹਿੰਦੇ ਨੇ ਪੱਤਣ ਨੂੰ, ਜਿਵੇਂ ਸਮੁੰਦਰਾਂ ਦਰਿਆਵਾਂ ਦੇ ਕੀ ਹੁੰਦੇ ਨੇ ਘਾਟ, ਪੱਤਣ ਜਿਹਨੂੰ ਆਪਾਂ ਕਹਿੰਦੇ, ਜਿਵੇਂ ਸਾਡੇ ਲਾਗੇ ਹਰੀ ਕੇ ਪੱਤਣ, ਜਿੱਥੇ ਦੋ ਦਰਿਆਵਾਂ ਦੇ ਉੱਤੇ ਉੱਥੇ ਲੋਕ ਵਸੇ ਵੇ ਨੇ, ਉਹਦੇ ਕੰਢੇ ਤੇ ਵਸਦੇ ਨੇ, ਤੋ ਦਰਿਆਵਾਂ ਦੇ ਮਹਾਰਾਜ ਕਹਿੰਦੇ ਨੇ ਜਿਹੜਾ ਪਾਰ ਉਤਰਨ ਲਈ ਪੱਤਣ ਵੀ ਹੈ ਨਾ, ਉਹ ਵੀ ਤੁਹਾਨੂੰ ਕਿੱਥੋਂ ਲੱਭਣਾ, ਆਪਣੇ ਅੰਦਰੋਂ ਹੀ। ਤਾਂ ਘੱਟ ਮੈਂ ਘਾਟ ਜੋ ਪਾਵਾਂ ਸੋ ਘੱਟ ਛਾੜ, ਫਿਰ ਸ਼ਬਦ ਕੇ ਘੱਟ ਵਰਤ ਲਿਆ ਮਹਾਰਾਜ ਨੇ, ਆਖਿਆ ਤਾਂ ਇਸ ਪੱਤਣ ਨੂੰ ਛੱਡ ਕੇ ਉਹ ਹੋਰਾਂ ਖੱਡਾਂ ਵਿੱਚ ਨਹੀਂ ਭਟਕਦਾ, ਉਸ ਪੱਤਣ ਨੂੰ ਅੰਦਰ ਦਾ ਉਹ ਪੱਤਣ, ਉਹ ਮੁਕਾਮ, ਉਹ ਟਿਕਾਣਾ ਜਿੱਥੇ ਵਾਹਿਗੁਰੂ ਵੱਸਦਾ ਹੈ, ਉਹਨੂੰ ਮਹਾਰਾਜ ਨੇ ਆਖਿਆ ਸੋ ਘੱਟ ਛਾੜ, ਜਿੰਨੇ ਉਹ ਪੱਤਣ ਆਪਣੇ ਅੰਦਰੋਂ ਲੱਭ ਲਿਆ, ਜਦੋਂ ਦਰਿਆ ਤੋਂ ਪਾਰ ਉਤਰੋਗੇ ਤੇ ਪੱਤਣ ਚਾਹੀਦਾ, ਕੰਢਾ ਚਾਹੀਦਾ, ਮੈਂ ਆਪਣੇ ਅੰਦਰੋਂ ਹੀ ਪਾਰ ਉਤਰਨਾ ਤੇ ਉਹ ਜਿਹੜਾ ਕੰਢਾ ਹੈ, ਉਹ ਜਿਹੜਾ ਪੱਤਣ ਹੈ, ਉਹ ਮੈਨੂੰ ਅੰਦਰੋਂ ਹੀ ਲੱਭਣਾ, ਤੇ ਮਹਾਰਾਜ ਨੇ ਆਖਿਆ ਜਿਹਨੂੰ ਅੰਦਰੋਂ ਲੱਭ ਗਿਆ ਉਹ ਘੱਟ, ਸੋ ਘੱਟ ਛਾੜ ਅਵ ਘੱਟ ਕੱਤ ਧਾਵਾਂ, ਉਹ ਫਿਰ ਬੰਦਾ ਜਿਹੜਾ ਹੈ ਉਹ ਡਾਵਾਂਡੋਲ ਨਹੀਂ ਹੁੰਦਾ, ਅਵ ਘੱਟ ਕੱਤ ਧਾਵਾਂ। ਗੁਰਦੇਵ ਨੇ ਆਖਿਆ ਫਿਰ ਮੈਂ ਜਿਹੜਾ ਹੈ ਉਹ ਖੱਡਾਂ ਦੇ ਵਿੱਚ ਨਹੀਂ ਜਾਂਦਾ, ਅਵ ਘੱਟ ਦਾ ਮਤਲਬ ਹੁੰਦਾ ਖੱਡਾਂ ਜਿਹਨੂੰ ਆਪਾਂ ਕਹਿੰਦੇ ਟੋਏ ਟਿੱਬੇ ਖੱਡਾ। ਅੱਛਾ ਕਮਾਲ ਦੀ ਰਚਨਾ ਹੈ ਕਬੀਰ ਸਾਹਿਬ ਦੀ, ਸ਼ਬਦ ਘੱਟ ਵਰਤਿਆ ਹਰ ਬੰਨੇ, ਗੱਲ ਸ਼ੁਰੂ ਕੀਤੀ ਘੱਗਾ ਘੱਟ ਘੱਟ ਨਿਮਸੈ ਸੋਈ, ਘੱਟ ਫੂਟੇ ਘੱਟ ਕਵੇ ਨਾ ਹੋਈ, ਤਾਂ ਘੱਟ ਮੈਂ ਘਾਟ ਕੋ ਪਾਵਾਂ ਸੋ ਘੱਟ ਛਾੜ ਅਵ ਘੱਟ ਕੱਤ ਤਾਵਾਂ। ਹੁਣ ਸਾਰੇ ਸ਼ਬਦ ਘੱਟ ਘੱਟ ਹੀ ਉਹਨਾਂ ਵਰਤੇ ਨੇ, ਤੋ ਅਗਲੇ ਬਚਨ ਵਿੱਚ ਬਾਬੇ ਨੇ ਆਖਿਆ ਗੰਗਾ, ਇਹਦੀ ਪ੍ਰੋਨਾਊਂਸੀਏਸ਼ਨ ਕਈ ਵਾਰ ਇੱਧਰ ਦੇ ਬੱਚਿਆਂ ਨੂੰ ਮੁਸ਼ਕਲ ਹੋ ਜਾਂਦੀ, ਕੁਛ ਸ਼ਬਦ ਨੇ ਨਾ ਗੰਗਾ, ਹੁਣ ਬਹੁਤੀ ਵਾਰ ਕਿਉਂਕਿ ਅਭਿਆਸ ਨਹੀਂ ਹੁੰਦਾ, ਪ੍ਰੈਕਟਿਸ ਨਹੀਂ ਹੁੰਦੀ, ਉਹ ਮੈਂ ਚਲੋ ਖਿਮਾ ਨਾ ਕਰਿਓ, ਮੈਨੂੰ ਖਿਮਾ ਕਰ ਦਿਓ, ਉਹ ਇੱਥੇ ਆਪਣੇ ਗੁਰਦੁਆਰਾ ਸਾਹਿਬ ਕੋਈ ਪ੍ਰੋਗਰਾਮ ਸੀ ਅਤੇ ਮੈਂ ਕਾਊਂਟਰ 'ਤੇ ਬੈਠਾ ਸੀ ਇੱਥੇ, ਹੁਣ ਇਹ ਚਲੋ ਉਹਨਾਂ ਦੇ ਵੱਸ ਦੀ ਗੱਲ ਨਹੀਂ, ਅਤੇ ਨਾ ਹੀ ਮੈਂ ਕੋਈ ਇਸ ਕਰਕੇ ਸੁਣਾਉਣ ਲੱਗਾ ਵੀ ਕਿਸੇ ਦਾ ਕੋਈ ਮਜ਼ਾਕ ਉੱਡੇ, ਉਹ ਮੇਰਾ ਪਰਪਜ਼ ਨਹੀਂ ਹੈਗਾ, ਸਿਰਫ ਮੈਂ ਤੁਹਾਨੂੰ ਕਹਿ ਰਿਹਾ ਵੀ ਜਦੋਂ ਅਸੀਂ ਪੰਜਾਬੀ ਦੇ ਨਾਲ ਸਾਡਾ ਨਾਤਾ ਟੁੱਟਦਾ ਜਾਂਦਾ ਤਾਂ ਫਿਰ ਸਾਨੂੰ ਮਤਲਬ ਉਹਦੀ ਸਮਝ ਨਹੀਂ ਲੱਗਦੀ। ਹੁਣ ਜਿਵੇਂ ਚਲੋ ਇੱਥੇ ਆਪਣੀਆਂ ਗੋਤਾਂ ਨੇ ਸਾਰਿਆਂ ਦੀਆਂ, ਕੋਈ ਚੀਮਾ ਹੈ, ਕੋਈ ਦਿਓ ਹੈ, ਕੋਈ ਸੰਧੂ ਹੈ, ਹੁਣ ਸੰਧੂ ਇੱਥੇ ਕਨੇਡਾ 'ਚ ਸੈਂਡੂ ਹੋ ਗਏ ਨੇ, ਉਹ ਸੈਂਡੂ ਬਣ ਗਏ ਸੈਂਡੂ, ਉਹ ਬੱਚਿਆਂ ਨੂੰ ਦੱਸੋ ਭਾਈ ਜੇ ਤੁਸੀਂ ਸੰਧੂ ਅਖਵਾਉਣਾ ਹੈ ਤਾਂ ਸੰਧੂ ਇੱਦਾਂ ਹੁੰਦੇ ਨੇ, ਪ੍ਰੋਪਰ ਸੰਧੂ ਬੋਲੋ। ਉਹ ਜੀ ਮੈਂ ਇੱਥੇ ਕਾਊਂਟਰ 'ਤੇ ਬੈਠਾ ਅਤੇ ਮੇਰੇ ਕੋਲ ਇੱਕ ਪਰਿਵਾਰ ਆ ਗਿਆ, ਕਹਿੰਦਾ ਜੀ ਇੱਦਾਂ ਗੁਰਦੁਆਰੇ ਪ੍ਰੋਗਰਾਮ ਹੈ, ਮੈਂ ਜੀ ਦੱਸੋ ਕਿਹੜੇ ਪਰਿਵਾਰ ਦਾ ਪ੍ਰੋਗਰਾਮ ਹੈ, ਕਹਿੰਦਾ ਜੀ ਜੁੱਤੀ ਪਰਿਵਾਰ ਦਾ, ਜੁੱਤੀ ਪਰਿਵਾਰ ਦਾ, ਜੁੱਤੀ ਪਰਿਵਾਰ ਦਾ। ਮੈਂ ਫੋਲੀ ਜਾਵਾਂ ਰਜਿਸਟਰ, ਮੈਂ ਵੀ ਜੁੱਤੀ ਪਰਿਵਾਰ ਤਾਂ ਮੈਂ ਕਦੀ ਸੁਣਿਆ ਨਹੀਂ, ਅੱਜ ਤਾਈਂ ਕਦੀ ਇਹ ਗੋਤ ਵੀ ਨਹੀਂ ਹੈਗੀ ਜੁੱਤੀ, ਉਹ ਮਗਰੋਂ ਮੈਨੂੰ ਪਤਾ ਲੱਗਾ ਉਹ ਝੁੱਟੀ ਪਰਿਵਾਰ ਸੀ, ਉਹਨੂੰ ਝੁੱਟੀ ਨੂੰ ਉਹ ਕੀ ਪੜ੍ਹ ਰਿਹਾ ਸੀ, ਜੁੱਤੀ ਪੜ੍ਹ ਰਿਹਾ ਸੀ। ਹੁਣ ਜੇ ਅਸੀਂ ਆਪਣੇ ਬੱਚਿਆਂ ਨੂੰ ਥੋੜ੍ਹਾ ਬਹੁਤਾ ਉਹਨਾਂ ਦੇ ਮੂੰਹ ਨਹੀਂ ਖੋਲਾਂਗੇ, ਉਹਨਾਂ ਨਾਲ ਪੰਜਾਬੀ ਨਹੀਂ ਬੋਲਾਂਗੇ, ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਚੱਲਣਾ ਵੀ ਜਿਹੜੇ ਸੰਧੂ ਨੇ ਉਹਨਾਂ ਨੇ ਸੈਂਡੂ ਹੋ ਜਾਣਾ, ਜਿਹੜੇ ਝੁੱਟੀ ਨੇ ਉਹਨਾਂ ਨੇ ਜੁੱਤੀ ਹੋ ਜਾਣਾ। ਤੋ ਗੁਰੂ ਕਿਰਪਾ ਕਰੇ, ਆਹ ਜਿਹੜਾ ਅੱਖਰ ਹੈ ਨਾ ਇਹਨੂੰ ਪੜ੍ਹਨਾ ਗੰਗਾ ਗੰਗਾ, ਇੱਕ ਗੱਗਾ ਹੈ ਇੱਕ ਗੰਗਾ ਹੈ, ਤੋ ਮਹਾਰਾਜ ਨੇ ਗੰਗੇ ਅੱਖਰ ਤੋਂ ਉਪਦੇਸ਼ ਦਿੱਤਾ, ਆਖਿਆ ਗੰਗਾ। ਹੁਣ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦਾ ਜਿਹੜਾ ਦਰਪਣ ਹੈ ਨਾ, ਇਹ ਥੋੜ੍ਹੀ ਛਪਾਈ ਗਲਤ ਹੋਈ, ਇੱਥੇ ਮੇਰੇ ਕੋਲ ਅੱਗੋਂ ਪੜ੍ਹ ਲੱਗਿਆ ਅੱਗੇ ਗਲਤ ਪੜਿਆ ਗਿਆ। ਗੰਗਾ ਨਿਗ੍ਰਹਿ, ਨਿਗ੍ਰਹਿ ਦਾ ਅਰਥ ਹੁੰਦਾ ਹੈ ਗ੍ਰਹਿ ਦਾ ਅਰਥ ਹੁੰਦਾ ਪਕੜਨਾ, ਤੇ ਨਿਗ੍ਰਹਿ ਦਾ ਅਰਥ ਹੁੰਦਾ ਹੈ ਚੰਗੀ ਤਰ੍ਹਾਂ ਫੜਨਾ। ਗ੍ਰਹਿ ਦਾ ਅਰਥ ਕੀ ਹੈ, ਜਿਵੇਂ ਆਪਣਾ ਗ੍ਰਹਿਣ ਕਰਨੀ ਕੋਈ ਚੀਜ਼ ਪਕੜਨੀ, ਨਿਗ੍ਰਹਿ ਦਾ ਮਤਲਬ ਹੈ ਚੰਗੀ ਤਰ੍ਹਾਂ ਪਕੜਨੀ। ਸਤਿਗੁਰੂ ਨੇ ਗੰਗੇ ਅੱਖਰ ਤੋਂ ਉਪਦੇਸ਼ ਦਿੱਤਾ, ਆਖਿਆ ਇਹ ਚੰਗੀ ਤਰ੍ਹਾਂ ਪਕੜ, ਚੰਗੀ ਤਰ੍ਹਾਂ ਕਿਹਨੂੰ ਫੜਨਾ, ਆਪਣੇ ਮਨ ਨੂੰ ਪਕੜਨਾ, ਕਿਹਨੂੰ ਹੈ ਮਨ ਨੂੰ ਪਕੜਨਾ, ਮਨ ਨੂੰ। ਗੰਗੇ ਅੱਖਰ ਤੋਂ ਉਪਦੇਸ਼ ਹੈ ਗੰਗਾ ਨਿਗ੍ਰਹਿ, ਨਿਗ੍ਰਹਿ ਸਨੇਹ ਕਰ। ਮਹਾਰਾਜ ਨੇ ਆਖਿਆ ਚੰਗੀ ਤਰ੍ਹਾਂ ਫੜ ਉਸ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਸਨੇਹ ਕਰਿਆ ਕਰ, ਉਹਦੇ ਨਾਲ ਮੁਹੱਬਤ ਕਰਿਆ ਕਰ, ਪ੍ਰੇਮ ਕਰਿਆ ਕਰ। ਨਿਰਵਾਰੋ ਸੰਦੇਹ,
ਤੇ ਜੀਵਨ ਦੇ ਵਿੱਚੋਂ ਜਿਹੜਾ ਹੈ ਉਹ ਸੰਦੇਹ, ਸੰਦੇਹ ਦਾ ਅਰਥ ਹੁੰਦਾ ਹੈ ਸ਼ੰਕਿਆਂ ਨੂੰ ਦੂਰ ਕਰ, ਰੱਬ ਤੋਂ ਬਿਨਾਂ ਸ਼ੱਕ ਨੂੰ ਦੂਰ ਕਰ ਲਾ, ਸਿਦਕ ਰੱਖ ਆਪਣਾ, ਸ਼ੱਕ ਦੂਰ ਕਰ। ਜਿਵੇਂ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸੋ ਗਿਰਹੀ ਜੋ ਨਿਗ੍ਰਹਿ ਕਰੈ। ਮਹਾਰਾਜ ਨੇ ਆਖਿਆ ਵੀ ਗ੍ਰਸਤੀ ਉਹ ਆ ਜਿਹੜਾ ਇੰਦਰਿਆਂ ਨੂੰ ਵਿਕਾਰਾਂ ਵਾਲੇ ਬੰਨਿਓ ਫੜ ਲਵੇ, ਆਪਣੀਆਂ ਆਦਤਾਂ, ਆਪਣੇ ਸੁਭਾਅ, ਆਪਣੇ ਮਨ ਨੂੰ ਕਾਬੂ ਕਰ ਲਵੇ, ਉਹਨੂੰ ਗ੍ਰਸਤੀ ਕਹਿੰਦੇ ਨੇ। ਸੋ ਗਿਰਹੀ ਜੋ ਨਿਗ੍ਰਹਿ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਮਹਾਰਾਜ ਨੇ ਆਖਿਆ ਉਹ ਜਿਹੜਾ ਗ੍ਰਸਤੀ ਹੈ ਉਹ ਗੰਗਾ ਦੇ ਪਵਿੱਤਰ ਪਾਣੀ ਵਰਗਾ, ਜਿਹਨੇ ਆਪਣੇ ਮਨ ਨੂੰ ਕਾਬੂ ਕਰ ਲਿਆ, ਜਿਹਨੇ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਕਾਬੂ ਕਰ ਲਿਆ। ਤੋ ਗੁਰਦੇਵ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਗੰਗਾ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ ਆਖਿਆ, ਸ਼ੱਕ ਨੂੰ ਦੂਰ ਕਰ, ਨਾ ਹੀ ਦੇਖ ਨਾ ਭੱਜ ਗਿਆ। ਆਖਿਆ ਇਹ ਕੰਮ ਔਖਾ ਜ਼ਰੂਰ ਹੈ, ਆਪਣੇ ਆਪ ਨੂੰ ਕਾਬੂ ਕਰਨਾ ਦੁਨੀਆਂ ਦਾ ਸਭ ਤੋਂ ਵੱਡਾ ਟਾਸਕ ਹੈ, ਬੜਾ ਔਖਾ ਕੰਮ ਹੈ। ਮਨ ਜੀਤਾ ਜੱਗ ਜੀਤ, ਸੰਸਾਰ ਨੂੰ ਜਿੱਤਣਾ ਜੇ ਸੌਖਾ, ਆਪਣੇ ਆਪ ਨੂੰ ਜਿੱਤਣਾ ਓਨਾ ਹੀ ਔਖਾ। ਸੰਸਾਰ ਨੂੰ ਜਿੱਤਣ ਵਾਸਤੇ ਤਲਵਾਰਾਂ, ਬੰਦੂਕਾਂ, ਹਥਿਆਰ, ਟਕੂਏ ਕੰਮ ਆਉਂਦੇ ਨੇ, ਆਪਣੇ ਆਪ ਨੂੰ ਜਿੱਤਣ ਵਾਸਤੇ ਕੋਈ ਤਲਵਾਰ ਕੰਮ ਨਹੀਂ ਆਉਂਦੀ। ਕਦੀ ਨਹੀਂ ਐਸਾ ਹੁੰਦਾ ਵੀ ਬੰਦੇ ਨੇ ਆਪਣੇ ਮਨ ਨੂੰ ਜਿੱਤਣਾ ਹੋਵੇ ਅਤੇ ਤਲਵਾਰ ਲੈ ਕੇ ਆਪਣੇ ਆਪ ਉੱਤੇ ਮਾਰੇ ਵੀ ਕਾਬੂ ਆ, ਆਪਣੇ ਆਪ ਨੂੰ ਜਿੱਤਣਾ ਬਹੁਤ ਔਖਾ ਹੈ। ਸੰਸਾਰ ਨੂੰ ਤੁਸੀਂ ਪੈਸੇ ਦੇ ਨਾਲ ਕਿਸੇ ਵੀ ਜ਼ੋਰ ਨਾਲ ਜਿੱਤ ਸਕਦੇ ਹੋ, ਪਰ ਆਪਣੇ ਮਨ ਨੂੰ ਨਹੀਂ ਜਿੱਤ ਸਕਦੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਨਾ ਹੀ ਦੇਖ ਨਾ ਭੱਜ ਗਿਆ, ਪਰਮ ਸਿਆਣਪੇ। ਦੁਨੀਆਂ ਦੀ ਚੰਗੀ ਸਿਆਣਪ ਪਤਾ ਕਿਹੜੀ ਹੈ? ਉਹ ਇਹੋ ਹੀ ਹੈ ਵੀ ਜਿਹੜਾ ਕੰਮ ਨਹੀਂ ਨਾ ਹੋ ਸਕਦਾ ਇਹ ਸੋਚ ਕੇ ਭੱਜਣਾ ਨਹੀਂ ਵੀ ਇਹ ਨਹੀਂ ਕਰ ਸਕਦਾ ਮੈਂ। ਅਸਲੀ ਸਿਆਣਪ ਤੇ ਉੱਥੇ ਪਤਾ ਲੱਗਣੀ ਹੈ ਨਾ, ਵੇਖੋ ਜਿਹੜਾ ਕੰਮ ਸਾਰੇ ਹੀ ਕਰ ਲੈਣ ਉਹ ਤੇ ਕਰੀ ਜਾਂਦੀ ਹੈ ਦੁਨੀਆਂ, ਵੀ ਅਸਲ ਵਿੱਚ ਸਿਆਣਪ ਉਹ ਹੈ ਵੀ ਜਿਹੜਾ ਕੰਮ ਨਹੀਂ ਹੋ ਸਕਦਾ, ਜਿਹੜਾ ਔਖਾ ਟਾਸਕ ਸੀ ਜਦੋਂ ਮੈਂ ਉਹਦੇ ਵੱਲ ਭੱਜਾ, ਮੈਂ ਡਰਿਆ ਨਹੀਂ, ਉਹਨੂੰ ਵੇਖ ਕੇ ਘਬਰਾਇਆ ਨਹੀਂ, ਬਲਕਿ ਉੱਧਰ ਨੂੰ ਗਿਆ। ਦੁਨੀਆਂ ਦਾ ਸਭ ਤੋਂ ਔਖਾ ਕੰਮ ਹੀ ਹੈ। ਹੁਣ ਇੱਦਾਂ ਹੀ ਦੁਨੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼ ਦੇ ਵਿੱਚ ਫਸੀ ਪਈ ਹੈ। ਮੈਂ ਨਹੀਂ ਫਸਣਾ, ਬੜਾ ਔਖਾ ਕੰਮ ਹੈ। ਇਹਨੂੰ ਬਾਬੇ ਨੇ ਆਖਿਆ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ। ਜਿਹੜੇ ਸੋਚ ਮੰਡਲ ਵਿੱਚ ਜਿੱਥੇ ਦੁਨੀਆਂ ਸੋਚਦੀ ਹੈ ਮੈਂ ਉੱਥੇ ਨਹੀਂ ਸੋਚਣਾ, ਮੈਂ ਤੇ ਲੜਨਾ ਹੈ ਕਿਹਦੇ ਨਾਲ? ਆਪਣੇ ਐਬਾਂ ਨਾਲ, ਆਪਣੀਆਂ ਅੰਦਰ ਦੀਆਂ ਬੁਰਾਈਆਂ ਦੇ ਨਾਲ। ਤੋ ਮਹਾਰਾਜ ਨੇ ਆਖਿਆ ਇਹ ਸਭ ਤੋਂ ਸਿਆਣਪ ਵਾਲਾ ਕੰਮ ਹੈ, ਨਾ ਹੀ ਦੇਖ ਨਾ ਭੱਜ ਗਿਆ, ਪਰਮ ਸਿਆਣਪੇ। ਤੋ ਇਹ ਪਰਮ ਉੱਤਮ ਸਿਆਣਪ ਹੈ। ਤੋ ਗੁਰੂ ਕਿਰਪਾ ਕਰੇ, ਆਪਾਂ ਤਿੰਨ ਅੱਖਰਾਂ ਦੀ ਅੱਜ ਵਿਚਾਰ ਕੀਤੀ ਹੈ, ਗੱਗਾ, ਘੱਗਾ ਤੇ ਗੰਗਾ। ਅਗਲੇ ਲਈ ਵਿਚਾਰ ਆਪਾਂ ਫਿਰ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ ਜੀ। ਸਾਰਿਆਂ ਦਾ ਧੰਨਵਾਦ। ਆਓ ਮੇਰੇ ਖਿਆਲ ਢਾਡੀ ਜਥੇ ਦਾ ਸਮਾਂ ਹੈ, ਤੋ ਢਾਡੀ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vahe.

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਹੋ, ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪ ਗੁਰਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਖਿਲਾ ਕੇ ਗਏ, ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ। ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦੋ, ਅਸੀਂ ਸਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੱਖਣ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉਗੜ ਕੇ ਸਾਹਮਣੇ ਆ ਜਾਂਦਾ ਹੈ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ। ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦੇਖੋ ਇਹ ਫਤਿਹ ਦੀ ਸਾਂਝ ਪਾਉਣਾ ਸਾਨੂੰ ਗੁਰੂ ਨੇ ਸਿਖਾਇਆ, ਗੁਰੂ ਦੀ ਕਿਰਪਾ ਹੈ। ਔਰ ਜੋ ਪ੍ਰੇਮ ਹੈ ਹਰੇਕ ਸਿੱਖ ਦਾ ਗੁਰੂ ਸਾਹਿਬ ਨਾਲ ਪ੍ਰੇਮ ਹੈ। ਜੇ ਅਸੀਂ ਦੁਨਿਆਵੀ ਤੌਰ 'ਤੇ ਅਸੀਂ ਕਲਯੁਗੀ ਜੀਵ ਹਾਂ, ਅਸੀਂ ਸੰਸਾਰ 'ਚ ਵਿਚਰਦੇ ਹੀ ਹੈ, ਸਾਡਾ ਇੱਕ ਦੂਜੇ ਨਾਲ ਪ੍ਰੇਮ ਹੈ। ਅਤੇ ਜਿਹੜੇ ਗੁਰਸਿੱਖ ਹੁੰਦੇ ਆ, ਗੁਰੂ ਦੇ ਪਿਆਰੇ ਹੁੰਦੇ ਆ, ਉਹ ਆਪਣੇ ਗੁਰੂ ਦੇ ਨਾਲ ਅਥਾਹ ਪ੍ਰੇਮ ਕਰਦੇ ਆ, ਪਿਆਰੇ ਦੀ ਯਾਦ ਵਿੱਚ ਆਪਣਾ ਸਮਾਂ ਬਤੀਤ ਕਰਦੇ ਹਨ ਵੀ ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰਨਗੇ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਹੀ ਚੰਗੇ ਪਾਸੇ ਮੁੱਖ ਹੁੰਦਾ ਹੈ, ਫਿਰ ਹੀ ਕਾਰਜ ਹੁੰਦੇ ਹਨ। ਰੱਬ ਦੇ ਪਿਆਰੇ ਸੰਤ ਮਹਾਂਪੁਰਸ਼ ਭਜਨੀਕ ਕਥਾ ਵਾਚਕ ਗੁਣੀ

ਪੈਂਦਾ ਹੈ, ਸੰਸਾਰ ਦੇ ਵਿੱਚ ਵਿਚਰਦਾ ਹੈ। ਮਾਫ ਕਰਿਓ, ਕਹਿਣ ਦਾ ਭਾਵ ਸਾਰੇ ਉਸ ਸਰਿਆਣੀ ਵਿੱਚ ਨਹੀਂ ਆਉਂਦੇ ਬਈ, ਕਈ ਉਹ ਕੌਲ ਕਰਾਰ ਭੁੱਲ ਜਾਂਦੇ ਹੈ ਜੋ ਵਾਅਦੇ ਕੀਤੇ ਹੁੰਦੇ ਆ, ਉਹ ਤੋਂ ਮੁਨਕਰ ਹੋ ਕੇ ਉਲਟ ਚੱਲਦੇ ਹਨ। ਸਾਡੇ ਇੱਕ ਸ਼ੇਰ ਲਿਖਦੇ ਕਹਿੰਦੇ, ਕਾਫ ਕਾਫਰਾ ਗਿਆ ਵਸਾਰ ਸਾਰੇ, ਵਾਅਦੇ ਮਿਲੇ ਸੀ ਜਿਹੜੇ ਭਗਵਾਨ ਵੱਲੋਂ, ਆਜੂ ਪੰਛੀਆਂ ਵਾਂਗੂ ਬਤੀਤ ਕਰਨ ਲਈ, ਮੁੱਖ ਮੋੜਿਆ ਧਰਮ ਇਮਾਨ ਵੱਲੋਂ, ਅਮਲ ਕੀਤਾ ਨਾ ਗੁਰੂ ਉਪਦੇਸ਼ ਉੱਤੇ, ਸੁਣੀ ਆਤਮਾ ਬਰਮ ਗਿਆਨ ਵੱਲੋਂ, ਮਗਰੋਂ ਯਾਦ ਕੀ ਰਹੂ ਦਰਬਾਰ ਸਿੰਘਾ, ਲੈ ਕੇ ਲਾਹਣਤਾ ਗਿਆ ਜਹਾਨ ਵੱਲੋਂ। ਜੇ ਤੂੰ ਇੱਥੇ ਆ ਕੇ ਕੋਈ ਚੰਗੇ ਕਾਰਜ ਨਹੀਂ ਕਰਨੇ ਹਨ, ਨੇਕੀ ਨਹੀਂ ਹੈ ਕਰਨੀ, ਲਾਹਣਤਾ ਹੀ ਖੱਟਣੀਆਂ ਹਨ, ਮਨਮੁੱਖਾਂ ਦੀ ਦਾ ਸੰਗ ਕਰਨਾ, ਮਨਮੁੱਖਾਂ ਦੇ ਟੋਲਿਆਂ ਦੇ ਵਿੱਚ ਬਹਿਣਾ, ਉਹਨਾਂ ਦੀ ਤੂੰ ਜਮਾਤ ਦਾ ਹਿੱਸਾ ਬਣਨਾ ਹੈ। ਦੇਖੋ ਹੁਣ ਜਿਹੜੇ ਇਹ ਦਰਬਾਰ ਦੇ ਅੰਦਰ ਆ ਗਏ ਜਾਂ ਗੁਰੂ ਘਰ ਦੇ ਅੰਦਰ ਆ ਗਏ, ਉਹਨਾਂ ਉੱਪਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੈ। ਕਲਯੁੱਗ ਨਹੀਂ ਚਾਹੁੰਦਾ ਕਿਉਂਕਿ ਵਿਅਕਤੀ ਸੇਵਾ ਕਰੇ, ਸਿਮਰਨ ਕਰੇ, ਸਤਸੰਗ ਕਰੇ ਜਾਂ ਬੰਦਗੀ ਕਰੇ, ਕਿਉਂਕਿ ਕਲਯੁੱਗ ਨੇ ਵੀ ਬੰਦਗੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਰ ਮੰਗੇ ਹਨ, ਤਾਂ ਹੀ ਉਹ ਮਰਜ਼ੀ ਕਰਦਾ ਆਪਦੀ। ਪਰ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਗੁਰੂ ਦੇ ਦਰਬਾਰ ਵਿੱਚ ਬਹਿੰਦੇ ਹਾਂ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਾਂ, ਉਦੋਂ ਸਾਡੇ ਸਾਰਿਆਂ ਉੱਪਰ ਕਲਯੁੱਗ ਵਿਆਪਤ ਨਹੀਂ ਹੁੰਦਾ। ਜਦੋਂ ਅਸੀਂ ਇੱਥੋਂ ਬਾਹਰ ਜਾਂਦੇ ਹਾਂ, ਫਿਰ ਉਹੀ ਗੱਲਾਂ, ਉਹੀ ਬਾਤਾਂ, ਉਹੀ ਸਮਾਂ ਅਸੀਂ ਜੋ ਵੀ ਕਾਰਜ ਕਰਦੇ ਹਾਂ ਕਰੀ ਜਾਂਦੇ ਹਾਂ, ਪਰ ਜਿਹੜੇ ਚੰਗੇ ਪੁਰਸ਼ ਹਨ, ਗੁਰੂ ਦੇ ਪਿਆਰੇ ਹਨ, ਉਹ ਹਰ ਪਲ, ਹਰ ਸਮਾਂ, ਹਰ ਘੜੀ ਆਪਦੇ ਪਿਆਰੇ ਦੀ ਯਾਦ ਵਿੱਚ ਸਮਾਂ ਬਤੀਤ ਕਰਦੇ ਹੈ ਵੀ ਗੁਰੂ ਸਾਹਿਬ ਨੇ ਸਾਨੂੰ ਮਨੁੱਖਾਂ ਦੇ ਹੀ ਬਖਸ਼ਿਸ਼ ਕਰੀ ਹੈ, ਜਿਹੜੇ ਕੌਲ ਕਰਾਰ ਕੀਤੇ ਹਨ ਉਹਨਾਂ ਕੌਲਾਂ ਕਰਾਰਾਂ ਦੇ ਮੁਤਾਬਕ ਹੀ ਅਸੀਂ ਆਪਣੀ ਜ਼ਿੰਦਗੀ ਢਾਲਣੀ ਹੈ। ਦੇਖੋ ਸੱਚੀ ਸੁੱਚੀ ਕਿਰਤ ਕਰਦੇ ਹੈ, ਉਹ ਚੋਂ ਦਸਵੰਧ ਕੱਢਦੇ ਹੈ, ਗੁਰੂ ਘਰ ਆ ਕੇ ਬਾਣੀ ਦੇ ਜਾਪ ਕਰਾਉਣੇ ਹੈ, ਲੰਗਰ ਲਾਉਣੇ ਹੈ, ਜੇ ਹੋਰ ਗੁਰੂ ਸਾਹਿਬ ਕਿਰਪਾ ਕਰ ਦੇਵੇ ਕਿਸੇ ਬੱਚੀ ਦੀ ਜਾਂ ਬੱਚੇ ਦੀ ਆਪਣਾ ਫੀਸ ਭਰਦੇ ਹਾਂ, ਜਾਂ ਕਿ ਲੜਕੀ ਦੀ ਸ਼ਾਦੀ ਕਰਾ ਦਿੰਦੇ ਹੈ, ਜਾਂ ਹੋਰ ਕਿਸੇ ਅੰਗਹੀਨ ਦੀ ਰੱਖਿਆ ਕਰ ਦਿੰਦੇ ਹੈ, ਹੋਰ ਗੁਰੂ ਸਾਹਿਬ ਕਿਰਪਾ ਕਰਦਾ ਕਿਸੇ ਨੂੰ ਮਕਾਨ ਜਾਂ ਕਮਰਾ ਪਾ ਕੇ ਲੈ ਦਿੰਦੇ ਹੈ, ਇਹ ਗੁਰੂ ਸਾਹਿਬ ਇਹ ਦਇਆ ਹੈ। ਜਿਸ ਹਿਰਦੇ ਵਿੱਚ ਗੁਰੂ ਸਾਹਿਬ ਦੀ ਦਇਆ ਉਤਪੰਨ ਹੁੰਦੀ ਹੈ, ਉਹ ਗੁਰਸਿੱਖ ਨੂੰ ਪਤਾ ਹੁੰਦਾ ਕਿ ਮੈਨੂੰ ਗੁਰੂ ਸਾਹਿਬ ਨੇ ਨਵਾਜਿਆ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਹੀਂ ਪੁੱਛਦਾ, ਮੇਰੇ ਉੱਪਰ ਵੀ ਇਹੋ ਜਿਹਾ ਸਮਾਂ ਆਇਆ ਸੀ, ਸਾਡੇ ਉੱਪਰ ਵੀ ਇਹੋ ਜਿਹਾ ਸਮਾਂ ਆਇਆ ਹੈ, ਪਰ ਹੁਣ ਸਾਨੂੰ ਤੇ ਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਸਮਰੱਥ ਕੀਤਾ ਹੈ। ਅਸੀਂ ਚਾਹੇ ਇੱਕ ਪੰਜਾਬ ਦੇ ਵਿੱਚ ਉੱਠ ਕੇ, ਤੁਸੀਂ ਤੁਹਾਡੀ ਮੈਂ ਗੱਲ ਕਰ ਰਿਹਾ ਵੀ ਤੁਸੀਂ ਪੰਜਾਬ ਤੋਂ ਉੱਠ ਕੇ ਵਿਦੇਸ਼ਾਂ ਵਿੱਚ ਆਏ ਹੋ, ਤਰੱਕੀਆਂ ਕੀਤੀਆਂ ਹਨ, ਗੁਰੂ ਨੇ ਤੁਹਾਨੂੰ ਨਵਾਜਿਆ ਤੇ ਸਾਜਿਆ, ਸਾਰੀਆਂ ਬਖਸ਼ਿਸ਼ਾਂ ਤੁਹਾਡੇ ਗ੍ਰਹਿ ਵਿਖੇ ਹਨ, ਕਿਉਂਕਿ ਘਰ ਦੇ ਵੀ ਚੰਗੇ ਹਨ, ਚੰਗੀ ਸੰਤਾਨ ਹੈ ਜੋ ਗੁਰੂ ਨਾਲ ਜੋੜੇ ਹੋਏ ਹਨ, ਤੇ ਇਹੋ ਜਿਹੇ ਭਜਨੀਕ ਪੁਰਸ਼ ਆ ਕੇ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਬੇਨਤੀ ਕਰਦੇ, ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਨਵਾਜਿਆ ਹੈ, ਸਾਰਿਆਂ 'ਤੇ ਕਿਰਪਾ ਕਰ ਦਿਓ। ਤੂੰ ਕਹਿ ਤੂੰ ਤਾਂ ਤੁਸੀਂ ਤਾਂ ਕਰਤਾ ਪੁਰਖ ਹੋ, ਅਕਾਲ ਪੁਰਖ ਹੋ, ਦਾਤਾਂ ਵੰਡਣ ਵਾਲੇ ਹੋ, ਅਸੀਂ ਸਾਰੇ ਤੇਰੇ ਦਰ 'ਤੇ ਆ ਕੇ ਦਾਤਾਂ ਮੰਗਦੇ ਹਾਂ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ, ਸਾਨੂੰ ਸਾਰੇ ਪਦਾਰਥ ਚਾਹੀਦੇ ਹਨ, ਸੰਸਾਰ ਵਿੱਚ ਵਿਚਰਦਿਆਂ ਨੂੰ ਸਾਨੂੰ ਸਾਰੇ ਪਦਾਰਥ ਚਾਹੀਦੇ ਹਨ। ਪਰ ਗੱਲ ਇੱਕ ਇਹ ਹੈ ਵੀ ਜਦੋਂ ਬੱਚਾ ਜਨਮ ਲੈਂਦਾ ਹੈ, ਜਨਮ ਤੋਂ ਮੌਤ ਤੱਕ ਅਕਾਲ ਪੁਰਖ ਵਾਹਿਗੁਰੂ ਇੱਕ ਜ਼ਰੀਆ ਬਣਾ ਕੇ ਉਹਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਪਰ ਜਦੋਂ ਸਾਡੀ ਤਮਾਂ ਵੱਧ ਜਾਂਦੀ ਹੈ ਵੀ ਸਾਨੂੰ ਆਹ ਚਾਹੀਦਾ, ਸਾਡੇ ਕੋਲ ਹੋਰ ਹੋਵੇ, ਸਾਡੇ ਕੋਲ ਹੋਰ ਹੋਵੇ, ਫਿਰ ਘਾਟੇ ਵੀ ਪੈਂਦੇ ਹੈ ਅਤੇ ਰੋਗ ਵੀ ਲੱਗਦੇ ਹਨ, ਅਤੇ ਕਈ ਵਾਰੀ ਬੰਦਾ ਹੋ ਜਾਓ ਉਹੀ ਇਨਸਾਨ ਹੈ, ਕਈ ਵਾਰੀ ਗੁਰੂ ਸਾਹਿਬ ਨੂੰ ਐਂ ਵੀ ਕਹੂਗਾ ਵੀ ਇਹ ਜਿਹੜੀ ਭੀੜਤਾ, ਜਿਹੜੀ ਮੁਸੀਬਤ ਹੈ, ਜਿਹੜੇ ਦੁੱਖ ਹੈ, ਜਿਹੜੇ ਰੋਗ ਹੈ, ਜਿਹੜੇ ਘਾਟੇ ਪਏ ਹੈ, ਇਹ ਮੈਨੂੰ ਹੀ ਕਿਉਂ ਪੈਂਦੇ ਆ, ਐਡਾ ਸੰਸਾਰ ਹੈ, ਕਿਸੇ ਨੂੰ ਹੋਰ ਨੂੰ ਰੋਗ ਲੱਗ ਜਾਂਦਾ, ਕਿਸੇ ਨੂੰ ਹੋਰ ਨੂੰ ਬਿਮਾਰੀ ਹੋ ਜਾਂਦੀ, ਕਿਸੇ ਨਾਲ ਹੋਰ ਨਾ ਹੋ ਜਾਂਦਾ, ਮੇਰੇ ਨਾਲ ਐਂ ਕਿਉਂ ਹੋਇਆ ਹੈ। ਭਜਨੀਕ ਪੁਰਸ਼ਾਂ ਨੂੰ ਅਕਾਲ ਪੁਰਖ ਵਾਹਿਗੁਰੂ ਟੋ ਟੋ ਕੇ ਦੇਖਦਾ ਵੀ ਜਿਹੜਾ ਮੇਰਾ ਭਗਤ ਹੈ, ਜਿਹੜਾ ਮੇਰਾ ਸਿੱਖ ਹੈ, ਜਿਹੜਾ ਗੁਰੂ ਦਾ ਹੋ ਗਿਆ, ਵੀ ਜਿਹੜਾ ਗੁਰੂ ਦਾ ਬਣਿਆ ਹੈ, ਇਹ ਉੱਪਰੋਂ ਉੱਪਰੋਂ ਹੀ ਬਣਿਆ ਕਿ ਅੰਦਰੋਂ ਵੀ ਬਣਿਆ ਏ, ਤਾਂ ਹੀ ਭਜਨੀਕ ਪੁਰਸ਼ਾਂ ਦੇ ਉੱਪਰ, ਨਾਮ ਜਪਣ ਵਾਲਿਆਂ ਦੇ ਉੱਪਰ ਇਸੇ ਤਰ੍ਹਾਂ ਦੇ ਕਈ ਵਾਰੀ ਮਾੜਾ ਸਮਾਂ ਆਉਂਦਾ ਹੈ, ਮਾੜਾ ਵਕਤ ਆਉਂਦਾ ਹੈ, ਪਰ ਜੇ ਅਸੀਂ ਇਹ ਸਬਰ ਸੰਤੋਖ ਰੱਖਿਆ ਵੀ ਸੱਚੇ ਪਾਤਸ਼ਾਹ ਖੁਸ਼ੀਆਂ ਵੀ ਤੁਸੀਂ ਬਖਸ਼ੀਆਂ ਸਨ, ਜੋ ਪਹਿਲਾਂ ਖੁਸ਼ੀਆਂ ਆਈਆਂ, ਜੇ ਹੁਣ ਕੋਈ ਮਾੜਾ ਸਮਾਂ ਆ ਗਿਆ, ਇਹ ਵੀ ਤੁਹਾਡੀ ਰਜ਼ਾ ਹੈ, ਕੀ ਪਤਾ ਕਿਹੜੀ ਕਿਰਪਾ ਕਰਕੇ ਤੁਸੀਂ ਸਾਡਾ ਮਾੜਾ ਸਮਾਂ ਭੁਗਤਾਨ ਇੱਥੇ ਹੀ ਕਰਾ ਰਹੇ ਹੋ, ਜਿਹੜਾ ਸਾਡਾ ਭੁਗਤਾਨ ਹੈ ਉਹ ਇੱਥੇ ਹੀ ਗੁਰੂ ਜੀ ਤੁਸੀਂ ਕਰਾ ਰਹੇ ਹੋ, ਫਿਰ ਤੁਸੀਂ ਫਿਰ ਬਖਸ਼ਿਸ਼ ਕਰੋਗੇ, ਕਿਉਂਕਿ ਜਿਸ

ਸਨਾ ਜਿਹੜੇ ਜ਼ਿੰਦਗੀ ਦੇ ਦਿਨ ਹਨ ਸਮਾਨ ਅੰਤਰ ਨਹੀਂ ਰਹਿੰਦੇ। ਜੇ ਕੋਈ ਅਮੀਰ ਹੈ ਉਹ ਗਰੀਬ ਹੋ ਸਕਦਾ, ਜੇ ਕੋਈ ਗਰੀਬ ਹੈ ਇਹ ਅਮੀਰ ਵੀ ਹੋ ਸਕਦਾ ਹੈ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ। ਜਿਵੇਂ ਕੋਈ ਕਵੀ ਲਿਖਦਾ ਕਹਿੰਦਾ, ਇੱਕ ਦਰ ਝੁੱਗੀਆਂ ਤੇ ਇੱਕ ਦਰ ਬੰਗਲੇ, ਦੇ ਤੇ ਰੂਪ ਕਈਆਂ ਨੂੰ ਰੰਗਲੇ, ਇੱਕ ਹੈ ਰਾਜੇ ਇੱਕ ਹੈ ਕੰਗਲੇ, ਬਣ ਗਏ ਸੁਰਗ ਤੇ ਨਰਕ ਕਿਵੇਂ, ਇੱਕ ਦਾਨੀ ਇੱਕ ਮੰਗਤੇ ਤੂੰ ਇੰਨਾ ਪਾਤਾ ਫਰਕ ਕਿਵੇਂ। ਦੇਖੋ ਜਨਮ ਤਾਂ ਅਕਾਲ ਪੁਰਖ ਵਾਹਿਗੁਰੂ ਸਾਨੂੰ ਮਾਤ ਲੋਕ ਤੇ ਭੇਜਦਾ ਹੈ, ਚਾਹੇ ਦੋ ਇਨਸਾਨ ਪਤੀ ਪਤਨੀ ਜਰੀਆ ਬਣਦੇ ਹਨ, ਇਹ ਉਹਦੀ ਰਚਨਾ ਹੈ, ਅਜਾਇਬ ਰਚਨਾ ਹੈ। ਦੇਖੋ ਇੱਕ ਬੱਚੇ ਦਾ ਜਨਮ ਹੁੰਦਾ ਹੈ ਗਰੀਬਾਂ ਦੇ ਘਰੇ ਕੁਲੀ ਦੇ ਵਿੱਚ, ਇੱਕ ਨੂੰ ਜਦੋਂ ਜਨਮ ਹੁੰਦਾ ਹੈ ਉਹ ਗੁੜਤੀ ਜਿਹੜੀ ਮਿਲਦੀ ਹੈ ਉਹ ਸੋਨੇ ਦੀ ਕਟੋਰੀ ਤੇ ਸੋਨੇ ਦੇ ਚਮਚੇ ਰਾਹੀਂ ਮਿਲਦੀ ਹੈ, ਅਮੀਰਾਂ ਦੇ ਘਰੇ ਜਨਮ ਲੈਂਦਾ ਹੈ। ਇਹ ਤਾਂ ਕਰਮਾਂ ਦੀ ਗੱਲ ਹੈ ਨਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੜੇ ਕਲਯੁਗੀ ਜੀਵ ਹਨ ਇਹ ਸਮਾਤ ਲੋਕ ਤੇ ਉੱਪਰ ਕਰਮਾਂ ਦੇ ਅਨੁਸਾਰ ਆਉਂਦੇ ਹੈ, ਵਾਰ ਵਾਰ ਜਨਮ ਮਿਲਦਾ ਹੈ, ਮੌਤ ਮਿਲਦੀ ਹੈ, 84 ਲੱਖ ਜੂਨਾ ਭਗਤਾਂ ਤੋਂ ਬਾਅਦ ਮਨੁੱਖਾ ਦੇ ਹੀ ਮਿਲਦੀ ਹੈ। ਦੇਖੋ ਜਾਨਵਰ ਗੁਰੂ ਘਰ ਨਹੀਂ ਆ ਸਕਦੇ, ਜੇ ਕੋਈ ਜਾਨਵਰ ਆਊਗਾ ਆਪਾਂ ਉਹਨੂੰ ਭਜਾਵਾਂਗੇ, ਉਹ ਐਂਟਰ ਨਹੀਂ ਕਰ ਸਕਦੇ, ਇਹ ਮਨੁੱਖ ਹੀ ਆ ਸਕਦੇ ਹੈ। ਚਾਹੇ ਕੋਈ ਭੈੜਾ ਇਨਸਾਨ ਆ, ਆਦ ਨਸ਼ੇ ਕਰਦਾ ਹੈ, ਵਿਗੜਿਆ ਤਿਗੜਿਆ ਹੈ, ਮਹਾਰਾਜ ਕਹਿੰਦੇ ਤੁਸੀਂ ਤਾਂ ਚੰਗੇ ਹੋ, ਭਲੇ ਪੁਰਸ਼ ਹੋ ਜੋ ਗੁਰੂ ਦੇ ਦਰਬਾਰ 'ਚ ਆਏ ਹੋ, ਸਾਰੇ ਤੁਸੀਂ ਚੰਗੇ ਹੋ ਭਲੇ ਪੁਰਸ਼ ਹੋ। ਮਹਾਰਾਜ ਕਹਿੰਦੇ ਜਿਹਨਾਂ ਨੂੰ ਲੋਕੀ ਮਾੜਾ ਕਹਿੰਦੇ, ਉਹ ਕੋਈ ਨਾਸਤ ਕਹਿੰਦਾ, ਕੋਈ ਆਦ ਨਸ਼ੇ ਕਰਦਾ, ਉਹ ਗਲਤ ਰਾਸੇ ਦੇ ਤੁਰ ਪਿਆ, ਉਹਦੀ ਉਹ ਮੰਜ਼ਿਲ ਨਹੀਂ ਹੈ, ਪਰ ਉਹ ਤੁਰ ਪਿਆ ਸੰਗ ਕਰਕੇ, ਕਿਉਂਕਿ ਮਨਮੁੱਖਾਂ ਦੇ ਟੋਲੇ ਵਿੱਚ ਬੈਠਾ ਹੈ। ਗੁਰੂ ਸਾਹਿਬ ਕਹਿੰਦੇ ਉਸ ਨੂੰ ਵੀ ਲੈ ਕੇ ਜਿਹੜਾ ਮਨਮੁੱਖ ਹੈ ਜਾਂ ਕੋਈ ਗਲਤ ਸੰਗ ਕਰਦਾ ਹੈ, ਜਦੋਂ ਗੁਰੂ ਦੇ ਦਰਬਾਰ 'ਚ ਆਊਗਾ ਗੁਰੂ ਸਾਹਿਬ ਕਿਰਪਾ ਕਰਨਗੇ। ਇਹ ਤਾਂ ਨਹੀਂ ਹੈ ਜਦ ਕੌਡੇ ਰਾਕਸ਼ ਵਰਗਿਆਂ ਦੀ ਬੁੱਧੀ ਜਿਹੜੀ ਭ੍ਰਿਸ਼ਟ ਹੋਈ ਸੀ ਗੁਰੂ ਨਾਨਕ ਮਹਾਰਾਜ ਨੇ ਬਦਲਤੀ ਹੈ, ਚੰਗੇ ਪਾਸੇ ਲਿਆਂਦੀ ਹੈ। ਜੇ ਕਿਸੇ ਦੀ ਰਾਕਸ਼ ਬੁੱਧੀ ਹੈ, ਰਾਕਸ਼ ਮਤ ਹੈ, ਮਨਮੁੱਖਾਂ ਦੇ ਟੋਲੇ 'ਚ ਬਹਿੰਦਾ ਹੈ, ਸਾਰੀ ਜ਼ਿੰਦਗੀ ਤਾਂ ਨਹੀਂ ਉਹੋ ਜਿਹਾ ਹੀ ਬਣਿਆ ਰਹੂਗਾ, ਕਿਤੇ ਤਾਂ ਕਿਣਕਾ ਵਸੂਗਾ ਉਹਦੇ ਹਿਰਦੇ ਵਿੱਚ ਆ ਕੇ, ਜਦੋਂ ਗੁਰੂ ਦੇ ਦਰ 'ਤੇ ਆ ਕੇ ਬੈਠੂਗਾ, ਗੁਰੂ ਸਾਹਿਬ ਕਿਰਪਾ ਕਰਨਗੇ, ਮਿਹਰ ਦੀਆਂ ਨਜ਼ਰਾਂ ਉਹ 'ਤੇ ਪਾਉਣਗੇ, ਉਹਦਾ ਮਨ ਬਦਲ ਸਕਦਾ ਹੈ। ਜੇ ਕੋਈ ਮਨਮੁੱਖ ਹੈ ਉਹ ਜਦੋਂ ਗੁਰੂ ਦਰਬਾਰ 'ਚ ਆਊਗਾ, ਗੁਰੂ ਸਾਹਿਬ ਉਹ 'ਤੇ ਕਿਰਪਾ ਕਰਨਗੇ, ਉਹਨੂੰ ਵੀ ਭਜਨੀਕ ਬਣਾ ਸਕਦੇ ਹੈ। ਵਿਗੜੇ ਤਿਗੜਿਆਂ ਨੂੰ ਗੁਰੂ ਨਾਨਕ ਨੇ ਹੀ ਸੁਧਾਰਿਆ ਹੈ। ਜਿਵੇਂ ਹੁਣ ਇਤਿਹਾਸ ਚੱਲਦਾ ਸਾਡਾ ਭੂਮੀਏ ਚੋਰ ਦਾ, ਭੂਮੀਏ ਚੋਰ ਦੇ ਕੋਲੇ ਗੁਰੂ ਨਾਨਕ ਮਹਾਰਾਜ ਗਏ, ਉਹਨੂੰ ਇੱਕ ਧਰਮੀ ਚੋਰ ਬਣਾਤਾ ਮਹਾਰਾਜ ਨੇ, ਨਾਲੇ ਤਾਂ ਉਹਨੂੰ ਰੋਕ ਰਹੇ ਹੈ ਵੀ ਤੂੰ ਚੋਰੀ ਨਹੀਂ ਕਰਨੀ, ਨਾਲੇ ਛੁੱਟੀ ਦੇ ਤੀ, ਕਹਿੰਦੇ ਜੇ ਚੋਰੀ ਕਰਨ ਜਾਣਾ ਨਾ ਸ਼ਰੇਆਮ ਜਾਣਾ ਹੈ, ਕੋਈ ਪਾੜ ਕੋਈ ਸੰਨ ਨਹੀਂ ਲਾਉਣਾ, ਕੋਈ ਮੋਰੀ ਨਹੀਂ ਕਰਨੀ ਹੈ, ਕਿਸੇ ਨੂੰ ਨਾਲ ਨਹੀਂ ਲਿਜਾਣਾ, ਇਕੱਲੇ ਨੇ ਜਾਣਾ। ਜੇ ਤੂੰ ਸਾਨੂੰ ਧਿਆ ਕੇ ਤੁਰੇਂਗਾ ਤੇ ਤੇਰੀ ਸਹਾਇਤਾ ਕਰਾਂਗੇ। ਸੋ ਪਿਆਰੇ ਖਾਲਸਾ, ਨਕਲ ਵੀ ਅਕਲ ਨਾਲ ਵੱਜਦੀ ਹੈ, ਚੋਰੀ ਵੀ ਬਿਨਾਂ ਸਮਝ ਤੋਂ ਨਹੀਂ ਹੁੰਦੀ ਵੀ ਕਿਸ ਤਰ੍ਹਾਂ ਕਰਨੀ ਹੈ। ਗੁਰੂ ਨਾਨਕ ਮਹਾਰਾਜ ਆਏ, ਉਸ ਨੂੰ ਉਪਦੇਸ਼ ਦੇ ਕੇ ਅਗਲੇ ਪਾਸੇ ਚਲੇ ਗਏ ਆ, ਕਿਤੇ ਹੋਰ ਅਡਾਰੀ ਮਾਰ ਗਏ, ਕਿਉਂਕਿ ਗੁਰੂ ਨਾਨਕ ਮਹਾਰਾਜ ਸੀ ਕਲੰਦਰ, ਬਾਲਾ ਸੰਧੂ ਤੇ ਭਾਈ ਮੀਰ ਮਰਦਾਨੇ ਨੂੰ ਕਹਿੰਦੇ ਨੇਤਰ ਬੰਦ ਕਰੋ, ਆਪਾਂ ਨੂੰ ਕੋਈ ਹੋਰ ਯਾਦ ਕਰ ਰਿਹਾ, ਆਪਾਂ ਉੱਥੇ ਜਾਣਾ ਹੈ। ਇਧਰੋਂ ਹੁਣ ਆਪਣਾ ਭੂਮੀਆਂ ਚੋਰ, ਲੰਗਰ ਤਾਂ ਚੱਲਦੇ ਸੀਗੇ, ਪਰ ਪਹਿਲਾਂ ਬਿਰਤੀ ਹੋਰ ਸੀ ਨਾ, ਪਹਿਲਾਂ ਉਹਦੀ ਬਿਰਤੀ ਹੋਰ ਸੀ, ਹੁਣ ਉਹਨੇ ਲੰਗਰ ਚਲਾਤੇ ਆ ਗੁਰੂ ਨਾਨਕ ਮਹਾਰਾਜ ਦੇ ਨਾਂ ਤੇ, ਲੰਗਰ ਚਲਾਤਾ ਗੁਰੂ ਨਾਨਕ ਮਹਾਰਾਜ ਦੇ ਨਾਂ ਤੇ। ਚੋਰੀ ਕਰਨ ਨਹੀਂ ਜਾਂਦਾ, ਜਿਹੜਾ ਰਾਸ਼ਨ ਲਿਆਂਦਾ ਧਨ ਦੌਲਤ ਲੁੱਟਿਆ ਉਹ ਖਤਮ ਹੋ ਰਿਹਾ ਹੈ, ਹੁਣ ਤਾਂ ਨਾਮ ਜਪ ਰਿਹਾ ਕਿ ਗੁਰੂ ਸਾਹਿਬ ਉਹਦੀ ਆਤਮਾ ਨਿਰਮਲ ਕਰ ਗਏ ਹੈ, ਉਹਦਾ ਮਨ ਬਦਲਾ ਗਏ ਹੈ, ਉਹ ਦੱਸ ਗਏ ਹੈ ਵੀ ਜਿਹੜੇ ਰਾਹਾਂ ਤੇ ਤੂੰ ਤੁਰਿਆ ਹੈ ਬੇਟਾ ਪੁੱਤਰਾ ਸਿੱਖਾ, ਜਿਹੜੇ ਰਾਹਾਂ ਤੇ ਉੱਪਰ ਤੂੰ ਤੁਰਿਆ ਹੋਇਆ ਹੈ ਇਹਨੇ ਤੇਰੇ ਸਹਾਈ ਨਹੀਂ ਹੋਣਾ ਹੈ, ਗੁਰੂ ਨੇ ਸਹਾਈ ਹੋਣਾ ਹੈ, ਜੋ ਤੂੰ ਚੰਗੇ ਕੰਮ ਕਰੇਗਾ ਉਹਨੇ ਸਹਾਈ ਹੋਣਾ ਹੈ। ਹੁਣ ਤਾਂ ਨਾਮ ਜਪਦਾ, ਲੋਕ ਆਉਂਦੇ ਆ ਦੇਖਣ ਵਾਸਤੇ ਵੀ ਇਹ ਉਹੀ ਭੂਮੀਆਂ ਚੋਰ ਹੈ, ਇਹ ਉਹੀ ਇਨਸਾਨ ਹੈ, ਇਹ ਉਹੀ ਬੰਦਾ ਹੈ, ਕਿਤੇ ਤਾਂ ਇਹ ਹਵਾਨ ਸੀਗਾ, ਇਹ ਬੇਈਮਾਨ ਸੀਗਾ, ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨੂੰ ਮਨੁੱਖ ਬਣਾਤਾ, ਇਹਨੂੰ ਇਨਸਾਨ ਬਣਾਤਾ, ਇਹ ਤਾਂ ਭਜਨੀਕ ਪੁਰਸ਼ ਬਣ ਗਿਆ। ਨਾਮ ਜਪਦਾ, ਲੋਕਾਂ ਨੂੰ ਆਏ ਭੁਲੇਖਾ ਸੀ ਵੀ ਕਿਤੇ ਇਹ ਬੰਦਾ ਬਣ ਜਾਊਗਾ, ਇਹ ਸੁਧਰ ਜਾਊਗਾ, ਇਹ ਮਾੜੇ ਕੰਮ ਛੱਡ ਜਾਊਗਾ, ਇਹ ਚੰਗੇ ਪਾਸੇ ਆ ਜਾਊਗਾ, ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਲੋ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਲੰਗਰ ਚਲਾ ਤੇ ਗੁਰੂ ਨਾਨਕ ਮਹਾਰਾਜ ਦੇ ਨਾਂ ਤੇ, ਰਾਸ਼ਨ ਹੈ ਖਤਮ ਹੋ ਰਿਹਾ, ਚੋਰੀ ਕਰਨ ਜਾਂਦਾ ਨਹੀਂ, ਕਹਿੰਦਾ ਹੁਣ ਐ ਤਾਂ ਗੁਰੂ ਨਾਨਕ ਦੇ ਨਾਂ ਤੇ ਆਹ ਲੰਗਰ ਚਲਾਇਆ, ਰੁਕ ਜਾਊਗਾ, ਇਹ ਖੜ ਜਾਊਗਾ, ਇਹ ਨਹੀਂ ਖੜਨਾ ਚਾਹੀਦਾ,
ਹੁਣ ਉਹ ਕਹਿੰਦਾ ਇਉਂ ਕਰਦੇ ਆ ਵਧੀਆ ਕੱਪੜੇ ਪਾ ਕੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਕਰਨ ਵਾਸਤੇ ਜਾਂਦੇ ਆ, ਉੱਥੋਂ ਜੋ ਲੁੱਟ ਕੇ ਲਿਆਵਾਂਗੇ ਉਹਦਾ ਰਾਸ਼ਨ ਲਿਆਵਾਂਗੇ, ਇਹ ਗਰੀਬ ਗਰੀਬਾਂ ਦੀ ਹੋਰ ਮਦਦ ਕਰਾਂਗੇ, ਉਹ ਆ ਕੇ ਲੰਗਰ ਛਕਣਗੇ, ਤ੍ਰਿਪਤ ਹੋ ਕੇ ਜਾਣਗੇ, ਉਹਨਾਂ ਦੀ ਆਤਮਾ ਅਸੀਸ ਦੇਊਗੀ ਤੇ ਆਪਾਂ ਉਹਨਾਂ ਤੋਂ ਅਸੀਸਾਂ ਹੀ ਲੈਣੀਆਂ। ਬੜੀਆਂ ਵੱਧ ਅਸੀਸਾਂ ਲੈ ਲਈਆਂ, ਬੜਿਆਂ ਲੋਕਾਂ ਤੋਂ ਬੁਰਾ ਭਲਾ ਕਹਾ ਲਿਆ ਹੈ, ਹੁਣ ਤਾਂ ਚੰਗਾ ਹੀ ਕਾਰਜ ਕਰਨੇ ਲੋ। ਹੁਣ ਸੁਣੋ, ਉਹ ਰਾਜਕੁਮਾਰ ਵਾਲੇ ਬਸਤਰ ਪਾ ਕੇ ਭੂਮੀਆਂ ਚੋਰ ਸ਼ਰੇਆਮ ਘੋੜੇ ਤੇ ਸਵਾਰ ਹੋ ਕੇ ਸ਼ਰੇਆਮ ਜਿਵੇਂ ਬਾਦਸ਼ਾਹ ਦੇ ਮਹਿਲਾਂ ਵਿੱਚ ਚੋਰੀ ਕਰਨ ਜਾ ਰਿਹਾ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਦਾਸ ਗੁਰਪ੍ਰੀਤ ਸਿੰਘ ਬੱਧਨੀ ਵਾਲਾ ਢਾਡੀ

ਸ਼ਾਹੀ ਮਹਿਲਾਂ ਦੇ ਬੜਿਆਂ ਕਰਨ ਵਾਸਤੇ ਚੋਰੀ ਵਿੱਚ ਸ਼ਾਹੀ ਮਹਿਲਾਂ ਦੇ ਬੜਿਆਂ ਕਰਨ

0: ਵਿੱਚ ਸ਼ਾਹੀ ਮਹਿਲਾਂ ਦੇ ਬੜਿਆ ਕਰਨ ਵਾਸਤੇ ਚੋਰੀ। ਗੁਰਬਾਣੀ ਕਹਿੰਦੀ ਸੁਣਿਆ ਮੰਨਿਆ ਮਨ ਕੀਤਾ ਭਾਉ। ਮਾਫ ਕਰਿਓ, ਅਸੀਂ ਗੁਰੂ ਦਾ ਉਪਦੇਸ਼ ਸੁਣਦੇ ਵੀ ਹੈ ਤੇ ਮੰਨਦੇ ਵੀ ਹੈ ਤੇ ਡਰ ਭਾਉ ਵੀ ਗੁਰੂ ਦਾ ਹਿਰਦੇ ਵਿੱਚ ਵਸਾਉਂਦੇ ਹੈ, ਪਰ ਕਈ ਇਸ ਤੋਂ ਉਲਟ ਚੱਲਦੇ ਹਨ। ਉਹ ਕਹਿੰਦੇ ਵੀ ਗੁਰੂ ਕਿਹੜਾ ਦੇਖਦਾ ਹੈ, ਉਹਨੂੰ ਕਿਹੜਾ ਪਤਾ ਲੱਗਦਾ ਹੈ, ਜਦੋਂ ਹੋਊਗਾ ਹੋਊਗਾ ਦੇਖੀ ਜਾਊਗੀ, ਪਰ ਪੱਤੇ ਪੱਤੇ ਵਿੱਚ ਜਰੇ ਜਰੇ ਵਿੱਚ ਉਹਦਾ ਵਾਸ ਹੈ, ਜਿਹੜਾ ਹੁਣ ਉਪਦੇਸ਼ ਹੈ। ਦੇਖੋ ਕਿਣਕਾ ਏਕ ਜਿਹ ਜੀਵ ਸਾਬੈ ਤਾਂ ਕੀ ਮਹਿਮਾ ਗਣੀ ਨਾ ਆਵੇ। ਇਹ ਕਿਣਕਾ ਗੁਰੂ ਦੇ ਬਚਨਾਂ ਦਾ, ਗੁਰੂ ਦੇ ਸ਼ਬਦ ਦਾ ਜੇ ਸਾਡੇ ਹਿਰਦੇ ਵਿੱਚ ਅਸੀਂ ਪਰੋ ਕੇ ਲੈ ਗਏ ਤੇ ਫਿਰ ਕਾਮਯਾਬ ਵੀ ਤਾਂ ਉਹੀ ਹੋਣਗੇ। ਇਹ ਨਹੀਂ ਹੈ ਵੀ ਗੁਰੂ ਦੇ ਸੈਂਕੜੇ ਸਿੱਖ ਹੈ ਚਾਹੇ ਹਜ਼ਾਰਾਂ ਹੋਣ, ਗੁਰੂ ਦੇ ਕੋਲ ਰਹਿੰਦੇ ਹੈ ਬਸ, ਟਿਚਰਾਂ ਜਾਂ ਮਸ਼ਕੀਆਂ ਕਰੀ ਜਾਂਦੇ ਆ, ਜਲ ਪ੍ਰਸ਼ਾਦਾ ਹੀ ਛਕੀ ਜਾਣਾ, ਜਾਂ ਜਿਹੜੀ ਡਿਊਟੀ ਲਾਤੀ ਉਹਨੂੰ ਪਰਪੱਕ ਹੋ ਕੇ ਨਿਭਾਉਣਾ ਨਹੀਂ ਹੈ, ਬਸ ਉੱਤੋਂ ਉੱਤੋਂ ਫਾਰਮੈਲਟੀਆਂ ਵੀ ਗੁਰੂ ਤਾਂ ਪਤਾ ਨਹੀਂ ਕਿੱਥੇ ਗਏ ਹੋਣੇ ਆ, ਜਾਂ ਵਿਸ਼ਰਾਮ ਕਰਦੇ ਹਨ, ਗੁਰੂ ਨੂੰ ਕਿਹੜਾ ਪਤਾ ਲੱਗਦਾ ਜੇ ਕੋਈ ਦੱਸੂਗਾ ਤਾਂ ਹੀ ਹੈ। ਗੁਰੂ ਦੇ ਕੋਲ ਰਹਿ ਕੇ ਜੇ ਸੇਵਾ ਵੀ ਕਰਨੀ ਹੈ, ਗੁਰੂ ਨੂੰ ਅੰਤਰਜਾਮੀ ਸਮਝੋ, ਗੁਰੂ ਤਾਂ ਅੰਤਰਜਾਮੀ ਹੈ, ਅਕਾਲ ਪੁਰਖ, ਅੰਤਰ ਕੀ ਗੱਲ ਤੁੱਦ ਪੈ ਸਾਰੀ ਤੁੱਦ ਜੇਵੜ ਅਵਰਨਾ ਕੋਈ, ਉਹ ਤਾਂ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣਦ। ਅਸੀਂ ਹੁਣ ਸਾਡੇ ਸ਼ਬਦ ਗੁਰੂ ਆ, ਗੁਰੂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਅਰਦਾਸ ਕਰਦੇ ਹਾਂ, ਔਰ ਗੁਰੂ ਦਾ ਹੁਕਮ ਵੀ ਮੰਨਦੇ ਹਾਂ, ਔਰ ਗੁਰੂ ਸਾਹਿਬ ਸਾਡੇ 'ਤੇ ਕਿਰਪਾ ਵੀ ਕਰਦਾ। ਜੇ ਸਾਡਾ ਇੱਕ ਕਾਰਜ ਹੋ ਜਾਂਦਾ ਅਸੀਂ ਦੂਜੇ ਕਾਰਜ ਦੀ ਅਰਦਾਸ ਕਰਦੇ ਹਾਂ, ਜੇ ਸਾਡਾ ਉਹ ਕਾਰਜ ਹੋ ਜਾਂਦਾ ਅਸੀਂ ਅਗਲੇ ਕਾਰਜ ਵਾਸਤੇ ਅਰਦਾਸ ਕਰਦੇ ਹਾਂ। ਅਸੀਂ ਕਲਯੁਗੀ ਜੀਵ ਹਾਂ, ਅਸੀਂ ਗੁਰੂ ਤੋਂ ਮੰਗੀ ਜਾਣਾ ਔਰ ਗੁਰੂ ਨੇ ਸਾਨੂੰ ਦੇ ਹੀ ਜਾਣਾ, ਔਰ ਗੁਰੂ ਸਾਨੂੰ ਦੇ ਵੀ ਰਿਹਾ ਹੈ ਬਖਸ਼ਿਸ਼ਾਂ। ਜਿਹੜਾ ਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਬਣਦਾ ਹੈ, ਗੁਰੂ ਉਹ ਤੋਂ ਕੁਝ ਵੀ ਲਗਾ ਕੇ ਨਹੀਂ ਰੱਖਦਾ। ਜਿਸ ਤਰ੍ਹਾਂ ਬਾਬਲ ਹੁੰਦਾ, ਪਿਤਾ ਹੁੰਦਾ ਨਾ, ਬਾਪ ਮਾਤਾ ਪਿਤਾ ਹੁੰਦੇ ਹਨ, ਪਿਤਾ ਦੇ ਚਾਹੇ ਜਿੰਨੇ ਵੀ 5-7 ਬੱਚੇ ਹੋਣ, ਉਹ ਆਪਦਾ ਜੋ ਉਹਦੇ ਕੋਲ ਹੈ ਧਨ ਸੰਪਤੀ ਹੈ ਬਰਾਬਰ ਚ ਵੰਡ ਕਰਦਾ ਹੈ, ਇੱਕੋ ਜੀ ਵੀ ਆਪਸ ਵਿੱਚ ਲੜਨ ਨਾ, ਇਹਨਾਂ 'ਚ ਹੀਨ ਭਾਵਨਾ ਨਾ ਹੋਵੇ। ਇਸ ਤਰ੍ਹਾਂ ਗੁਰੂ ਸਾਹਿਬ, ਹੁਣ ਦੇਖੋ ਗੁਰੂ ਨਾਨਕ ਮਹਾਰਾਜ ਦੇ ਆਪਦੇ ਵੀ ਦੋ ਪੁੱਤਰ ਹੋਏ ਨਾ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ। ਇਹ ਨਹੀਂ ਹੈ ਵੀ ਦਾਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤੀਆਂ, ਦਾਤਾਂ ਤਾਂ ਗੁਰੂ ਨਾਨਕ ਮਹਾਰਾਜ ਨੇ ਦੁਨਿਆਵੀ ਪੁਰਸ਼ਾਂ ਨੂੰ, ਦੁਨਿਆਵੀ ਲੋਕਾਂ ਨੂੰ, ਗਰੀਬਾਂ ਨੂੰ ਵੰਡੀਆਂ। ਇਹ ਨਹੀਂ ਹੈ ਕਿ ਅਮੀਰਾਂ ਦੇ ਗਏ, ਮਲਕ ਭਾਗੋ ਦੇ ਤਾਂ ਪੂਰੇ ਠਕਰਾਤੇ ਮਹਾਰਾਜ ਨੇ, ਜਿਹਨਾਂ ਨੂੰ ਗਮਾਨ ਸੀਗਾ ਅਸੀਂ ਉੱਚ ਜਾਤੀਆਂ ਵਾਲੇ ਹਾਂ, ਸਾਡੇ ਘਰੇ ਗੁਰੂ ਆਉਣਗੇ। ਗੁਰੂ ਸਾਹਿਬ ਉਹਨਾਂ ਦੇ ਬੂਹੇ ਦੇ ਅੱਗੇ ਗਏ ਨਹੀਂ ਹਨ, ਗਏ ਜੇ ਗਏ ਹੈ ਤਾਂ ਉਹਨਾਂ ਨੂੰ ਦਿਖਾਉਣ ਵਾਸਤੇ, ਸਮਝਾਉਣ ਵਾਸਤੇ ਗਏ ਵੀ ਜਿਹੜਾ ਤੁਸੀਂ ਇਹ ਸਮਰਾਜਿਆ ਖੜਾ ਕੀਤਾ ਹੈ, ਇਹਦਾ ਤੁਸੀਂ ਆਪਦੇ ਮਹਿਲ ਉਸਾਰੇ ਹਨ, ਇਹ ਤੁਸੀਂ ਗਰੀਬਾਂ ਦਾ ਖੂਨ ਚੂਸ ਕੇ ਫਿਰ ਆਪਦਾ ਸਮਰਾਜਿਆ ਖੜਾ, ਤੁਸੀਂ ਕੋਈ ਸੱਚੀ ਸੁੱਚੀ ਕਿਰਤ ਨਹੀਂ ਕੀਤੀ ਹੈ। ਸੱਚੀ ਸੁੱਚੀ ਕਿਰਤ ਕਰਨ ਵਾਲਿਆਂ ਦੇ ਪੇੜ 'ਚ ਲੱਤ ਮਾਰੀ ਜਾਂ ਛੁਰਾ ਖੋਭਿਆ ਹੈ ਤੁਸੀਂ, ਉਹਨਾਂ ਨੂੰ ਦੁੱਖ ਦਿੱਤਾ, ਉਹਨਾਂ ਨੂੰ ਲੁੱਟਿਆ ਹੈ, ਆਹ ਲੁੱਟ ਕੇ ਸਮਰਾਜਿਆ ਖੜਾ ਕੀਤਾ, ਇਹਦਾ ਤੁਸੀਂ ਚੈਨ ਦੀ ਨੀਂਦ ਨਹੀਂ ਸੌਂ ਸਕਦੇ ਇਹਦੇ ਵਿੱਚ, ਤਾਂ ਪਤਾ ਨਹੀਂ ਕਿਵੇਂ ਰਹਿੰਦੇ ਹੋਵੋਗੇ। ਤਾਂ ਹੀ ਤਾਂ ਮਹਾਰਾਜ ਗਰੀਬਾਂ ਦੇ ਗਏ ਨਾ, ਔਰ ਗਰੀਬਾਂ ਨੂੰ ਨਵਾਜਿਆ। ਇਹ ਨਹੀਂ, ਇਹ ਧਾਰਨਾ ਵੀ ਨਹੀਂ ਜਾਂਦੀ ਕਿ ਗੁਰੂ ਤਾਂ ਅਮੀਰਾਂ ਦੇ ਹੈ, ਜਿਹਨਾਂ ਕੋਲ ਜ਼ਿਆਦਾ ਪੈਸੇ ਮਾਰੇ ਤਾਂ ਉਹਨਾਂ ਦੇ ਗਏ ਹੈ, ਉਹਨਾਂ ਵੱਲ ਤਾਂ ਗਏ ਨਹੀਂ ਹਨ ਮਹਾਰਾਜ, ਗਏ ਤਾਂ ਸਮਝਾਉਣ ਵਾਸਤੇ ਗਏ ਹਨ, ਜਿਵੇਂ ਇਹਨੂੰ ਸਮਝਾ ਕੇ ਗਏ ਹੈ ਭੂਮੀਏ ਚੋਰ ਨੂੰ। ਸ਼ਰੇਆਮ ਗਿਆ, ਕਹਿੰਦਾ ਸੱਚ ਬੋਲ ਗਏ, ਸੱਚ ਬੋਲਿਆ, ਪਹਿਰੇ ਤੈਨੂੰ ਕਹਿੰਦਾ ਮੈਂ ਤਾਂ ਚੋਰ ਹਾਂ, ਕਹਿੰਦੇ ਟਿਚਰਾਂ ਕਰਦਾ, ਪਹਿਰੇ ਵਾਲੇ ਕਹਿੰਦੇ ਟਿਚਰਾਂ ਕਰਦਾ, ਸਾਨੂੰ ਇੰਨੇ ਵਧੀਆ ਕੱਪੜੇ ਪਾ ਕੇ ਕੋਈ ਚੋਰ ਆਉਂਦਾ ਹੁੰਦਾ ਹੈ, ਇਹ ਤਾਂ ਆਪਣਾ ਕੋਈ ਰਿਸ਼ਤੇਦਾਰ ਲੱਗਦਾ। ਚਲੋ ਉੱਥੇ ਗਿਆ, ਉਹਨੇ ਪੰਡ ਬੰਨ ਵੀ ਲਈ ਹੈ, ਗੁਰੂ ਸਾਹਿਬ ਨੇ ਫਿਰ ਇੱਕ ਕੌਲ ਰਚਤਾ ਹੈ ਮਾਇਆ ਰੂਪੀ, ਇੱਕ ਕਟੋਰੀ ਪਈ ਹੈ, ਉਹਦੇ ਵਿੱਚ ਜਦੋਂ ਨਮਕ ਦਾ ਸਵਾਦ ਹੈ, ਜਦੋਂ ਮੂੰਹ ਲਾਏ, ਗੁਰੂ ਸਾਹਿਬ ਕਹਿੰਦੇ ਨਮਕ ਹਰਾਮੀ ਨਹੀਂ ਕਰੇ, ਜਿਹਦਾ ਖਾਈ ਉਸੇ ਦੇ ਗੁਣ ਗਾਈਏ, ਪੰਡ ਉੱਥੇ ਰੱਖਿਆ, ਵਾਪਸ ਆ ਗਿਆ। ਇੱਧਰੋਂ ਰਾਜਾ ਗਿਆ ਏ ਆਪਣੇ ਖਜ਼ਾਨੇ ਵੱਲ, ਦੇਖਿਆ ਚੋਰ ਆਇਆ, ਇੱਕ ਤਾਂ ਪੰਡ ਬੰਨੀ ਪਈ ਆ, ਕੀ ਪਤਾ ਆਪਣੀ ਮਨਮਰਜ਼ੀ ਕਰ ਗਿਆ, ਕੀ ਲੈ ਕੇ ਗਿਆ ਏ, ਇਹ ਕਿਉਂ ਛੱਡ ਗਿਆ, ਕਿੰਨਾ ਲੈ ਗਿਆ ਏ, ਭੂਪ ਨੇ ਦਰਬਾਰ ਲਵਾਇਆ, ਦਰਬਾਰ ਲਾ ਕੇ ਪਹਿਰੇਦਾਰਾਂ ਨੂੰ ਸੱਦਿਆ, ਪਹਿਰੇਦਾਰੋ ਕਿੱਥੇ ਗਏ ਸੀ ਤੁਸੀਂ, ਰਾਤ ਸੌਂ ਗਏ ਸੀਗੇ, ਕੋਈ ਨਸ਼ਾ ਕੀਤਾ ਸੀਗਾ, ਘਰਾੜੇ ਮਾਰਦੇ ਰਹੇ ਤੁਸੀਂ, ਚੋਰ ਆਇਆ ਮਹਿਲਾਂ ਦੇ ਵਿੱਚ, ਮਨਮਰਜ਼ੀ ਕਰ ਗਿਆ, ਫੜ ਕੇ ਲਿਆਓ, ਨਹੀਂ ਤੁਹਾਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਊਗੀ। ਉਹ ਜਾਂਦੇ ਆ ਸਿਪਾਹੀ, ਹੋਰ ਵੀ ਭੇਜਦੇ ਆ, ਜਿਹੜੇ ਹੁਣ ਨਿੱਕੇ ਮੋਟੇ ਸੀਗੇ, 1 ਨੰਬਰੀ ਜਾਂ 5 ਨੰਬਰੀ ਜਾਂ 10 ਨੰਬਰੀ ਨਿੱਕੇ ਮੋਟੇ ਮਾੜੇ ਮੋਟੇ ਚੋਰੀਆਂ ਕਰਨ ਵਾਲੇ ਸੀ, ਹੱਥ ਸਾਫ਼ ਕਰਨ ਵਾਲੇ, ਉਹ ਸਾਰੇ ਫੜ ਲਿਆਂਦੇ, ਉਹ ਫੜ ਲਿਆਂਦੇ, ਹੁਣ ਉਹਨਾਂ ਦੇ ਪਟੇ ਪੈ ਰਹੇ ਆ, ਮਾਰ ਪੈ ਰਹੀ ਉਹਨਾਂ ਨੂੰ ਜਿਹਨਾਂ ਨੇ ਕੁਝ ਕੀਤਾ ਹੀ ਨਹੀਂ ਹੈ, ਜਿਹਨਾਂ ਨੇ ਚੋਰੀ ਨਹੀਂ ਕੀਤੀ ਹੈ, ਮਾਰ ਉਹਨਾਂ ਨੂੰ ਪੈ ਰਹੀ ਹੈ। ਇਹ ਗੱਲ ਹੁਣ ਭੂਮੀਏ ਚੋਰ ਕੋਲ ਪਹੁੰਚ ਗਈ ਹੈ, ਉਹ ਕਹਿੰਦਾ ਵੀ ਚੋਰੀ ਤਾਂ ਮੈਂ ਕੀਤੀ ਸੀਗੀ, ਮਾਰ ਪੈ ਰਹੀ ਉਹਨਾਂ ਨੂੰ ਜਿਹੜੇ ਅੰਦਰ ਗਏ ਨਹੀਂ ਹਨ, ਜਿਹਨਾਂ ਨੂੰ ਪਤਾ ਹੀ ਨਹੀਂ ਹੈ। ਉਹ ਆ ਗਿਆ ਰਾਜੇ ਧਰਾਜ ਬਾਦਸ਼ਾਹ ਦੇ ਦਰਬਾਰ ਵਿੱਚ, ਆ ਕੇ ਕਹਿੰਦਾ ਰਾਜਾ ਜਿਨ੍ਹਾਂ ਨੂੰ ਕੁੱਟ ਰਹੇ ਛੱਡ ਦੇ ਉਹਨਾਂ ਨੂੰ। ਉਹ ਚੋਰੀ ਤਾਂ ਮੈਂ ਕੀਤੀ ਸੀ ਮੈਂ। ਸਾਰੇ ਜਾਣੇ ਹੱਕੇ ਬੱਕੇ ਹੈਰਾਨ ਰਹਿ ਗਏ ਹੈ, ਸਾਰੇ ਹੈਰਾਨ ਹੋ ਗਏ ਹੈ, ਸਾਰੇ ਹੈਰਾਨ ਹੋ ਗਏ ਵੀ ਕਿਤੇ ਚੋਰ ਕਹਿੰਦਾ ਹੁੰਦਾ ਆ ਕੇ ਵੀ ਮੈਂ ਚੋਰੀ ਕੀਤੀ। ਜੇ ਕਿਸੇ ਨੇ ਗਲਤ ਕੰਮ ਕੀਤਾ ਹੈ ਉਹ ਕਹੂਗਾ ਮੈਂ ਗਲਤ ਕੰਮ ਕੀਤਾ, ਕੋਈ ਨਹੀਂ ਕਹਿੰਦਾ, ਪੜਦੇ ਪਾਊਗਾ ਉਹ ਤਾਂ। ਸੋ ਮਹਾਰਾਜ ਨੇ ਕਿਰਪਾ ਕੀਤੀ, ਉਹਦਾ ਮਨ ਬਦਲਿਆ ਸੀ, ਉਹ ਆ ਕੇ ਕਹਿੰਦਾ ਚੋਰੀ ਮੈਂ ਕੀਤੀ ਹੈ, ਸਾਰੇ ਛੱਡ ਦੇ। ਉਹ ਹੈਰਾਨ ਹੋ ਗਿਆ, ਰਾਜਾ ਕਹਿੰਦਾ ਤੂੰ ਕੌਣ ਹੈ, ਕਿੱਥੋਂ ਆਇਆ? ਉਹ ਕਹਿੰਦਾ ਮੈਂ ਹਾਂ ਭੂਮੀਆਂ, ਪਹਿਲਾਂ ਮੈਂ ਚੋਰ ਸੀ ਪਰ ਹੁਣ ਮੇਰੇ 'ਤੇ ਗੁਰੂ ਨੇ ਕਿਰਪਾ ਕਰਤੀ, ਮੈਂ ਗੁਰੂ ਦਾ ਸਿੱਖ ਹੈ, ਗੁਰੂ ਨਾਨਕ ਦਾ, ਗੁਰੂ ਨਾਨਕ ਮਹਾਰਾਜ ਦਾ ਸਿੱਖ ਹੈ। ਚੋਰ ਹੈ ਨਾਮ ਭੂਮੀਆਂ ਮੇਰਾ, ਚੇਲਾ ਗੁਰੂ ਨਾਨਕ ਦਾ, ਚੋਰ ਮੈਂ ਨਾਮ ਭੂਮੀਆਂ ਮੇਰਾ, ਮੈਂ ਗੁਰੂ ਨਾਨਕ ਦਾ ਚੇਲਾ ਬਣ ਗਿਆ, ਸਿੱਖ ਬਣ ਗਿਆ, ਉਹ ਕਿੱਥੇ ਹੈ, ਮੈਨੂੰ ਵੀ ਦਰਸ਼ਨ ਕਰਾ। ਭੂਮੀਆਂ ਚੋਰ ਕਹਿੰਦਾ ਤਾਂ ਪੱਤੇ ਪੱਤੇ ਵਿੱਚ, ਜਰੇ ਜਰੇ ਵਿੱਚ ਉਹਦਾ ਵਾਸ ਹੈ, ਹਰ ਥਾਂ 'ਤੇ ਉਹ ਵਿਆਪਦਾ ਹੈ। ਇਹ ਸਮਝਣ ਦੀ ਗੱਲ ਹੈ, ਗੱਲ ਇਹ ਸੀ। ਦੇਖੋ ਹੁਣ ਜਿਹਨੇ ਹੁਣ ਉਹ ਚੋਰਾਂ ਨੂੰ ਛਡਾਇਆ, ਉਹ ਆਪ ਚੋਰ ਤੋਂ ਧਰਮੀ ਬੰਦਾ ਬਣ ਗਿਆ, ਮਾਰਗ ਛੱਡ ਗਿਆ, ਗਲਤ ਸਹੀ ਰਾਹ ਅਪਣਾਇਆ। ਰਾਜੇ ਨੂੰ ਵੀ ਇਸ ਗੱਲ ਦਾ ਚੰਬਾ ਲੱਗਿਆ ਵੀ ਇਹ ਕਿਵੇਂ ਬਦਲ ਗਿਆ। ਫਿਰ ਉਹਨੇ ਸਿਫਤ ਸੁਣੀ ਸੀ, ਗੁਰੂ ਨਾਨਕ ਬਾਰੇ ਪਤਾ ਹੀ ਸੀ ਉਹਨੂੰ। ਰਾਜੇ ਦੇ ਵਿੱਚ ਉਹਦੇ ਪਰਿਵਾਰ 'ਚ ਇੱਕ ਕਮੀ ਸੀ, ਘਾਟ ਸੀ। ਰਾਜਾ ਤੇ ਰਾਣੀ ਦੇ ਕੋਲ ਸਾਰਾ ਕੁਝ ਸੀ ਪਰ ਕੋਈ ਔਲਾਦ ਬੱਚਾ ਨਹੀਂ ਸੀ ਉਹਨਾਂ ਦੇ। ਉਹ ਕਹਿੰਦਾ ਇਉਂ ਕਰ ਭੂਮੀ ਨੂੰ, ਕਹਿੰਦਾ ਹੁਣ ਤੂੰ ਤਾਂ ਸਿੱਖ ਬਣ ਗਿਆ ਨਾ ਗੁਰੂ ਦਾ, ਤੇਰਾ ਮਨ ਬਦਲਤਾ, ਤੈਨੂੰ ਦਾਤਾਂ ਦੇ ਦਿੱਤੀਆਂ ਗੁਰੂ ਨੇ, ਤੂੰ ਚੋਰੀ ਕਿਉਂ ਕਰਨ ਆਇਆ ਸੀ? ਉਹ ਕਹਿੰਦਾ ਮੈਨੂੰ ਮੇਰਾ ਮਨ ਬਦਲ ਗਏ ਹੈ, ਮੈਂ ਸ਼ਰੇਆਮ ਆਇਆ ਸੀ, ਸੱਚ ਬੋਲਿਆ ਸੀ, ਗੁਰੂ ਨਾਨਕ ਦੇ ਨਾਂ 'ਤੇ ਲੰਗਰ ਚੱਲਦਾ ਏ, ਮੈਂ ਚੋਰੀ ਕਰਨੀ ਸੀ ਜਾਂਦਾ। ਜਿਹੜਾ ਰਾਸ਼ਨ ਹੈ ਉਹ ਖਤਮ ਹੋ ਰਿਹਾ ਸੀਗਾ, ਲੋਕ ਸੰਗਤ ਛਕਣ ਵਾਸਤੇ ਆ ਰਹੀ ਸੀ, ਰੋਕ ਮੈਂ ਸਕਦਾ ਨਹੀਂ ਕਿਉਂਕਿ ਗੁਰੂ ਨਾਨਕ ਦਾ ਲੰਗਰ ਹੈ, ਗੁਰੂ ਨਾਨਕ ਦੇ ਨਾਂ 'ਤੇ ਲਾਇਆ ਹੋਇਆ ਏ, ਤਾਂ ਮੈਂ ਚੋਰੀ ਕਰਨ ਵਾਸਤੇ ਆਇਆ। ਵੀ ਛੱਡ ਕਿਉਂ ਗਿਆ? ਛੱਡਿਆ ਤਾਂ ਸੀਗਾ, ਅਲਮਾਰੀ 'ਚ ਇੱਕ ਸੋਨੇ ਦਾ ਕੌਲ ਪਿਆ ਸੀਗਾ, ਕੌਲੀ, ਉਹ 'ਚ ਮੈਂ ਉਂਗਲ ਲਾ ਕੇ ਮੂੰਹ ਨੂੰ ਲਾਇਆ, ਉਹ 'ਚੋਂ ਨਮਕ ਦਾ ਸਵਾਦ ਆਇਆ। ਗੁਰੂ ਨਾਨਕ ਨੇ ਕਿਹਾ ਸੀਗਾ ਨਮਕ ਹਰਾਮੀ ਨਹੀਂ ਕਰਨੀ, ਜਿਹਦਾ ਖਾਣਾ ਉਸੇ ਦੇ ਗੁਣ ਗਾਉਣੇ, ਤਾਂ ਮੈਂ ਉਹ ਛੱਡ ਗਿਆ। ਕਹਿੰਦਾ ਤੇਰਾ ਇੰਨਾ ਮਨ ਬਦਲ ਗਿਆ, ਇੰਨਾ ਤੇਰਾ ਵਿਸ਼ਵਾਸ, ਤੇਰਾ ਵਿਸ਼ਵਾਸ ਗੁਰੂ ਨਾਨਕ 'ਤੇ ਇੰਨਾ? ਕਹਿੰਦਾ ਮੇਰੇ ਤਾਂ ਵਿਸ਼ਵਾਸ ਇੰਨਾ ਹੀ ਹੈ। ਰਾਜਨ ਕਹਿੰਦਾ ਮੈਂ ਤੈਨੂੰ ਧਨ ਦੌਲਤ ਦੇਊਂਗਾ, ਗੁਰੂ ਨਾਨਕ ਦਾ ਲੰਗਰ ਆਪਾਂ ਬੰਦ ਨਹੀਂ ਹੋਣ ਦੇਣਾ, ਆਪਾਂ ਚਲਾਵਾਂਗੇ, ਪਰ ਸਾਡੇ ਵਾਸਤੇ ਵੀ ਅਰਦਾਸ ਕਰ। ਉਹ ਕਹਿੰਦਾ ਕੀ ਅਰਦਾਸ ਕਰਨੀ ਹੈ? ਉਹ ਕਹਿੰਦਾ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੀਏ, ਸਾਡੇ ਘਰੇ ਕੋਈ ਔਲਾਦ ਬੱਚਾ ਨਹੀਂ ਹੈ, ਪੁੱਤਰ ਹੋ ਜਾਵੇ, ਇਸੇ ਗਾਵਾਂ ਦਾ ਮਾਰਿਆ ਹੋਇਆ ਮੈਂ ਬੇਚੈਨ ਰਹਿੰਦਾ, ਨੀਂਦ ਘੱਟ ਆਉਂਦੀ ਹੈ, ਤੇ ਜਿਹੜੇ ਮੇਰੇ ਦੁਸ਼ਮਣ ਹੈ ਜਾਂ ਸਾਡੇ ਸ਼ਰੀਕ ਹੈ ਜਾਂ ਸਾਡੇ ਰਿਸ਼ਤੇਦਾਰ ਹੈ, ਉਹ ਕਹਿੰਦੇ ਇਹਨੇ ਮਰ ਜਾਣਾ ਏ, ਔਲਾਦ ਇਹਦੇ ਹੈ ਨਹੀਂ, ਸਾਡਾ ਹੀ ਪੁੱਤਰ ਗੱਦੀ ਸਾਂਭੂਗਾ। ਇਹੋ ਜਿਹੇ ਬੋਲ ਕਬੋਲ ਲੋਕਾਂ ਦੇ ਸੁਣਨੇ ਪੈ ਰਹੇ ਹੈ। ਸ਼ਬਦਾਂ ਦਾ ਵੀ ਤਾਪਮਾਨ ਹੁੰਦਾ, ਜੇ ਕਿਸੇ ਨੂੰ ਤੁਸੀਂ ਬੋਲੋਗੇ ਨਾ, ਜੇ ਭੈੜਾ ਤੁਸੀਂ ਬੋਲਿਆ ਉਹਦੇ ਹਿਰਦੇ ਨੂੰ ਠੋਕਰ ਲੱਗੂਗੀ, ਪਰ ਜੇ ਤੁਹਾਨੂੰ ਕਿਤੇ ਉਹ ਵਾਪਸ ਲੈਣੇ ਪਏ ਸ਼ਬਦ, ਤੇ ਫਿਰ ਉਹਦਾ ਨਤੀਜਾ ਕੀ ਹੋਊਗਾ? ਇਸ ਕਰਕੇ ਮਿੱਠਾ ਹੀ ਓਨਾ ਹੀ ਬੋਲੋ ਜਿੰਨਾ ਕਿ ਤੁਸੀਂ ਅਗਲੇ ਦਾ ਵੀ ਸਹਿ ਸਕੋ। ਜੇ ਤੁਸੀਂ ਬੋਲੇ, ਇਹ ਨਹੀਂ ਹੈ ਵੀ ਜੇ ਤੁਸੀਂ ਬੋਲਤਾ ਤੁਹਾਨੂੰ ਸਵਾ ਸਿਰ ਹੋ ਕੇ ਮਿਲੂਗਾ, ਉਹ ਜੇ ਤੁਸੀਂ ਨੂੰ ਬੋਲੇ ਹੋ ਉਹ ਸਵਾਇਆ ਮਿਲੂਗਾ ਤੁਹਾਨੂੰ। ਸੋ ਪਿਆਰੇ ਖਾਲਸਾ ਜੀ, ਉਹ ਕਹਿੰਦਾ ਇਹ ਠੀਕ ਹੈ, ਭੂਮੀਆਂ ਸਿੱਖ ਕਹਿੰਦਾ, ਹੁਣ ਤਾਂ ਸਿੱਖ ਬਣ ਗਿਆ ਧਰਮੀ ਸਿੱਖ, ਭੂਮੀਆਂ ਸਿੱਖ ਕਹਿੰਦਾ ਹੈ, ਕਹਿੰਦਾ ਆਪਾਂ ਇਉਂ ਕਰਦੇ ਹਾਂ, ਜਿੱਥੇ ਮੇਰਾ ਲੰਗਰ ਚੱਲਦਾ ਹੈ ਨਾ ਗੁਰੂ ਨਾਨਕ ਦੇ ਨਾਂ 'ਤੇ, ਤੂੰ ਕਿਰਪਾ ਕਰ ਰਾਸ਼ਨ ਲਿਆ ਦੇ, ਆਪਾਂ ਗੁਰੂ ਨਾਨਕ ਦੇ ਨਾਂ 'ਤੇ ਲੰਗਰ ਲਾਉਂਦੇ ਹੈ, ਸੰਗਤ ਉੱਥੇ ਆਊਗੀ, ਸੰਗਤ ਨੂੰ ਕਹਾਂਗੇ ਅਰਦਾਸ ਕਰੋ, ਜਿੱਥੇ ਸੰਗਤ ਹੈ ਉੱਥੇ ਰੱਬ ਹੈ, ਸੰਗਤ ਦੀ ਗੁਰੂ ਨਾਨਕ ਮਹਾਰਾਜ ਮੋੜਦੇ ਨਹੀਂ ਹਨ। ਤੇ ਜਦੋਂ ਸਾਰੀ ਸੰਗਤ ਨੇ ਤ੍ਰਿਪਤ ਹੋ ਕੇ ਭੋਜੇ ਛਕਿਆ, ਫਿਰ ਤੇਰੇ ਘਰੇ ਪੁੱਤਰ ਦੀ ਅਰਦਾਸ ਕਰਨਗੇ ਉਹ, ਤੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਹੋ ਜਾਊਗੀ, ਤੇ ਤੇਰੇ 'ਤੇ ਕਿਰਪਾ ਵੀ ਹੋਊਗੀ, ਤੂੰ ਵਿਸ਼ਵਾਸ ਪੱਕਾ ਰੱਖੀ। ਦੇਖੋ ਜੇ ਕਿਸੇ ਨੂੰ ਜੋੜਨਾ ਹੋਵੇ ਨਾ, ਪ੍ਰਮਾਣ ਇਹੋ ਜਿਹੇ ਦੇਣੇ ਪੈਂਦੇ ਆ। ਉਹਨੂੰ ਸਾਰਾ ਕੁਝ ਦੱਸਿਆ ਆਪਣੇ ਨੂੰ, ਰਾਜੇ ਨੂੰ, ਭੂਮੀਏ ਸਿੱਖ ਨੇ, ਗੁਰੂ ਸਾਹਿਬ ਦੇ ਸਿੱਖ ਨੇ, ਵੀ ਮੇਰੇ ਤੇ ਮਹਾਰਾਜ ਨੇ ਐਂ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਉਹਦਾ ਮਨ ਐਂ ਜੁੜਿਆ, ਐਂ ਕਿਰਪਾ ਹੋਈ ਹੈ। ਉਹ ਰਾਜਾ ਤੇ ਰਾਣੀ ਕਹਿੰਦੇ ਅਸੀਂ ਚੱਲਦੇ ਹਾਂ। ਫਿਰ ਰਾਸ਼ਨ ਮੰਗਾਇਆ ਗਿਆ, ਲੰਗਰ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਕਿ ਆ ਜਾਓ ਭਾਈ,
1: कोई गरीब गुरबा रब दा प्यारा संत ऋषि मुनि महात्मा रहना जावे भूमिया सिख गुरु नानक का सिख है ओदे लंगर चो आके तुसीं प्रशादा छकना है। लंगरां दी सेवा ऐतकी राजा ते राणी कर रहे है जिवें तुसीं गुरु दरबार च आके लंगरां दी सेवा करते हो नाम बोलिया जांदा है वी फलाने परिवार ने अज लंगरां दी सेवा कीती है। ਉਹ ਕਹਿੰਦੇ ਲੰਗਰਾਂ ਦੀ ਸੇਵਾ ਰਾਜੇ ਤੇ ਰਾਣੀ ਵੱਲੋਂ ਆ ਆ ਜਿਓ ਕਿਹੜਾ ਸੰਗਤਾਂ ਆ ਰਹੀਆਂ ਹਨ ਰੱਬ ਦੇ ਪਿਆਰੇ ਵੀ ਆ ਰਹੇ ਹੈ ਭਗਵੇਂ ਚੋਲੇ ਪਾਏ ਨਾਮ ਜਪਣ ਵਾਲੀਆਂ ਰੂਹਾਂ ਨਾਮ ਦੇ ਰੰਗ ਵਿੱਚ ਰੰਗੀਆਂ ਰੂਹਾਂ ਉਹ ਵੀ ਆਈਆਂ ਹਨ। ਲੋ ਹੁਣ ਰਾਜੇ ਤੇ ਰਾਣੀ ਨੇ ਭੂਮੀਏ ਸਿੱਖ ਨੇ ਆਪ ਜਿਹੜੀ ਸੰਗਤ ਆਈ ਆ ਉਹਨਾਂ ਨੂੰ ਪ੍ਰਸ਼ਾਦਾ ਵਰਤਾਇਆ ਆਪਦੇ ਹੱਥੀ ਵਰਤਾਇਆ ਇਹ ਨਹੀਂ ਆ ਵੀ ਦੂਜੇ ਨੂੰ ਵੀ ਲਾਤਾ ਆਪ ਵੀ ਵਿੱਚ ਵਰਤਾ ਕੇ ਸੇਵਾ ਕੀਤੀ ਹੈ। ਜਦੋਂ ਸੇਵਾ ਹੋ ਗਈ ਹੈ ਸਾਰੇ ਤ੍ਰਿਪਤ ਹੋ ਗਏ ਹੈ ਹੁਣ ਭੂਮੀਆ ਸਿੱਖ ਕਹਿੰਦਾ ਗੁਰੂ ਨਾਨਕ ਦਾ ਸਿੱਖ ਕਹਿੰਦਾ ਜੀ ਇਹ ਆਪਣੇ ਇਸ ਇਲਾਕੇ ਦੇ ਰਾਜਾ ਤੇ ਰਾਣੀਆਂ ਤੁਸੀਂ ਜਾਣਦੇ ਹੀ ਹੋ ਅੱਜ ਦੇ ਲੰਗਰਾਂ ਦੀ ਸੇਵਾ ਗੁਰੂ ਨਾਨਕ ਦੇ ਨਾਂ ਤੇ ਲੰਗਰ ਇਹਨਾਂ ਵੱਲੋਂ ਸੇਵਾ ਕੀਤੀ ਗਈ ਹੈ। ਉਹ ਭੂਮੀਆ ਸਿੱਖ ਕਹਿੰਦਾ ਮੈਂ ਸਾਰੀ ਸੰਗਤ ਨੂੰ ਇੱਕ ਅਰਜ ਕਰਦਾ ਅਰਦਾਸ ਕਰਦਾ ਗੁਰੂ ਨਾਨਕ ਆਪਣੇ ਵਿੱਚ ਹੀ ਸ਼ਾਮਿਲ ਹਨ ਤੇ ਤੁਸੀਂ ਸਾਰੇ ਜਾਣੇ ਖੜੇ ਹੋ ਕੇ ਇਹਨਾਂ ਦੇ ਕਰੇ ਔਲਾਦ ਪੁੱਤਰ ਲੜਕਾ ਹੋ ਜਾਵੇ ਉਹਦੀ ਅਰਦਾਸ ਤੁਸੀਂ ਸਾਰਿਆਂ ਨੇ ਕਰਨੀ। ਸਾਰੇ ਜਾਣੇ ਖੜੇ ਹੋ ਗਏ ਹੈ ਤੇ ਖੜੇ ਹੋ ਕੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹੈ ਕਿ ਹੇ ਸਾਡੇ ਸਤਿਗੁਰੂ ਨਾਨਕ ਮਹਾਰਾਜ ਜੀ ਇਹ ਰਾਜਾ ਤੇ ਰਾਣੀ ਇਹਨਾਂ ਨੇ ਸੇਵਾ ਕਰੀ ਹੈ ਸੰਗਤ ਦੀ ਲੰਗਰਾਂ ਦੀ ਸੇਵਾ ਕੀਤੀ ਹੈ ਇਹਨਾਂ ਦੇ ਕਰੇ ਤੁਸੀਂ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਲੜਕਾ ਹੋ ਜਾਵੇ ਇਹਨਾਂ ਦੇ ਕਰੇ। ਉਹ ਵਿਸ਼ਵਾਸ ਰੱਖਿਆ ਹੈ ਰਾਜੇ ਨੂੰ ਪੂਰਨ ਵਿਸ਼ਵਾਸ ਹੈ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ। ਹੁਣ ਸੰਗਤ ਨੇ ਅਰਦਾਸ ਕੀਤੀ ਹੈ ਸਮਾਂ ਲੰਘਿਆ ਅਗਲੇ ਸਾਲ ਇੱਕ ਸਾਲਾਂ ਬਾਅਦ ਰਾਜਾ ਤੇ ਰਾਣੀ ਦੇ ਘਰੇ ਜਿੱਥੋਂ ਅਰਦਾਸ ਕਰੀ ਸੀ ਹੁਣ ਤਾਂ ਲੜਕਾ ਸੀ ਪਰ ਇੱਕ ਧੀ ਨੇ ਜਨਮ ਲੈ ਲਿਆ ਲੜਕੀ ਹੋ ਗਈ। ਹੁਣ ਸੁਣੋ ਕਵਿਤਾ ਰਾਜੇ ਨੂੰ ਦੱਸਿਆ ਆ ਕੇ ਵੀ ਤੇਰੇ ਘਰੇ ਲੜਕੀ ਹੋਈ ਹੈ ਪਰ ਰਾਜੇ ਨੇ ਵਿਸ਼ਵਾਸ ਰੱਖਿਆ ਕਹਿੰਦਾ ਨਹੀਂ ਇਹ ਲੜਕਾ ਹੀ ਹੈ ਇਹ ਗੁਰੂ ਦੀ ਦਾਤ ਹੈ ਵੀ ਸੰਗਤ ਨੇ ਕਰੀਆਂ ਅਰਦਾਸਾਂ ਸੀ ਪੁੱਤਰ ਦੀਆਂ ਹੋਊਗੀ ਲੜਕੀ ਉਹ

ਦਾਤ ਲਈ ਕਰੀਆਂ ਸੰਗਤ ਨੇ ਅਰਦਾਸਾਂ, ਗੁਰੂ ਸਾਹਿਬ ਦੇ ਚਾਨਾਂ 'ਚ ਅਰਦਾਸ ਕਰੀ ਹੈ, ਪਰ ਹੋ ਗਈ ਲੜਕੀ ਧੀ ਨੇ ਜਨਮ ਲੈ ਲਿਆ। ਦੇਖੋ ਹੁਣ ਆਪਾਂ ਗੁਰੂ ਘਰ ਆ ਕੇ ਵੀ ਗਿਆਨੀ ਜੀ ਨੂੰ ਕਹਿ ਦਿੰਦੇ ਹਾਂ ਕਿ ਅਰਦਾਸ ਕਰੋ ਵੀ ਸਾਡੇ ਪਹਿਲਾਂ ਬੱਚੀ ਹੈ, ਹੁਣ ਲੜਕਾ ਹੋ ਜਾਵੇ, ਜਾਂ ਬੱਚਾ ਹੋਣ ਵਾਲਾ ਹੈ ਵੀ ਸਾਡੀ ਨੂੰਹ ਦੇ ਜਾਂ ਸਾਡੀ ਬੇਟੀ ਦੇ, ਬੱਚਾ ਹੋਵੇ ਲੜਕਾ ਹੋਵੇ। ਪਿਛਲੇ ਸਾਲ ਅਸੀਂ ਇੱਕ ਸਮਾਗਮ 'ਤੇ, ਵਿਦੇਸ਼ ਦੀ ਹੀ ਗੱਲ ਹੈ, ਅਤੇ ਅਸੀਂ ਪਾਰਕ ਵਿੱਚ ਇੱਕ ਸਾਡਾ ਜੱਥਾ ਅਤੇ ਇੱਕ ਰਾਗੀ ਜੱਥਾ, ਅਸੀਂ 6 ਜਾਣੇ ਉੱਥੇ ਖੜ੍ਹੇ ਹੈ। ਇੱਕ ਬੰਦਾ ਆਇਆ ਸਾਡੇ ਕੋਲ, ਸਿੱਖ, ਦਾੜਾ ਰੱਖਿਆ, ਪੱਗ ਬੰਨ੍ਹੀ ਉਹਨੇ, ਅਤੇ ਰਾਗੀ ਜੱਥੇ ਦੇ ਹੈੱਡ ਨੂੰ ਕਹਿੰਦਾ, ਭਾਈ ਸਾਹਿਬ ਤੁਹਾਡੀ ਅਰਦਾਸ ਗਲਤ ਹੋ ਗਈ। ਅਸੀਂ ਸਾਰੇ ਜਾਣੇ ਉਹਦੇ ਮੂੰਹ ਵੱਲ ਦੇਖੀਏ ਵੀ ਕਹਿ ਕੀ ਰਿਹਾ ਇਹ। ਉਹ ਕਹਿੰਦਾ, ਬਾਪੂ ਗੱਲ ਤਾਂ ਦੱਸ ਵੀ ਕੀ, ਅਰਦਾਸ ਕਿਵੇਂ ਗਲਤ ਹੋ ਜੂਗੀ, ਕੀ ਗੱਲ ਹੋ ਗਈ ਹੈ। ਉਹ ਕਹਿੰਦਾ, ਮੈਂ ਆਪਣੀ ਨੂੰਹ ਦੇ ਘਰੇ ਬੱਚਾ ਹੋਣਾ ਸੀ, ਉਹਦੇ ਬਾਰੇ ਅਰਦਾਸ ਕਰਾਈ ਸੀ ਤੁਹਾਡੇ ਕੋਲੋਂ ਕਿ ਲੜਕਾ ਹੋ ਜਾਵੇ। ਕਹਿੰਦਾ, ਲੜਕੀ ਹੋ ਗਈ ਤਾਂ ਤੁਹਾਡੀ ਅਰਦਾਸ ਝੂਠੀ ਹੋ ਗਈ ਹੈ। ਉਹ ਕਹਿੰਦਾ, ਜੀ ਬੱਚਾ ਕਹਿੰਦਾ, ਮੈਂ ਕਹਿੰਦਾ ਪਹਿਲਾ ਹੀ ਬੱਚਾ ਹੈ। ਤਾਂ ਕਹਿੰਦਾ, ਬਾਪੂ ਫੇਰ ਕੀ ਹੋ ਗਿਆ ਹੈ, ਜੇ ਪਹਿਲਾ ਬੱਚਾ, ਸਿਆਣੇ ਕਹਿੰਦੇ ਹੁੰਦੇ ਹੈ ਵੀ ਜੇ ਪਹਿਲਾਂ ਹਨੇਰੀ ਆਈ ਮੁੜ ਕੇ ਮੀਂਹ ਵੀ ਆਜੂਗਾ, ਜੇ ਲੜਕੀ ਹੋਈ ਲੜਕਾ ਵੀ ਹੋਈ, ਜੇ ਪਹਿਲਾਂ ਹੁੰਦੀਆਂ ਲੜਕੀਆਂ ਦੋ ਫੇਰ ਤੂੰ ਕਹਿ ਸਕਦਾ ਸੀ ਇੱਕ ਜਾਂ ਦੋ ਲੜਕੀਆਂ ਹਨ, ਤੇ ਜਿਹੜੀ ਲੜਕੀ ਤੇਰੀ ਨੂੰਹ ਆ ਤੇ ਉਹ ਵੀ ਤਾਂ ਕਿਸੇ ਦੀ ਲੜਕੀ ਸੀਗੀ, ਲੜਕੀ ਵਿਆਹ ਕੇ ਲਿਆਂਦੀ ਹੈ, ਤੂੰ ਲੜਕੀ ਦੇ ਲੜਕੀ ਹੋ ਗਈ, ਫੇਰ ਕੀ ਹੋ ਗਿਆ ਸੀ ਉਹਦੇ? ਅੱਜ ਮੂੰਹ ਵੱਲ ਦੇਖੀਏ ਵੀ ਇਹ ਅਰਦਾਸ ਨੂੰ ਝੁਠਲਾ ਰਿਹਾ ਹੈ। ਕਹਿੰਦਾ, ਅਰਦਾਸ ਝੂਠੀ ਹੋ ਗਈ ਹੈ, ਅਰਦਾਸ ਤਾਂ ਸੱਚੀ ਹੀ ਹੈ। ਦੇਖੋ ਅੱਜ ਸਿੱਧ ਹੋ ਗਿਆ ਇਸ ਗੱਲ ਦਾ, ਜਾਂ ਤੁਸੀਂ ਸਾਇੰਸਦਾਨ ਤੋਂ ਕਿਸੇ ਤੋਂ ਪੁੱਛ ਕੇ ਸਕਦੇ ਹੋ ਉਹਦੇ ਵਿੱਚ ਵੀ ਜੇ ਲੜਕੇ ਪਤੀ ਪਤਨੀ ਦੇ ਘਰੇ ਕੋਈ ਲੜਕੀ ਹੁੰਦੀ ਹੈ ਜਾਂ ਲੜਕਾ ਹੁੰਦਾ ਹੈ, ਉਹ ਸਾਰਾ ਜਿਹੜਾ ਦੋਸ਼ ਆਪਾਂ ਲੜਕੀ ਨੂੰ ਦੇ ਦਿੰਦੇ ਵੀ ਤੂੰ ਤਾਂ ਲੜਕੀਆਂ ਹੀ ਜੰਮੀ ਜਾਂਦੀ ਹੈ, ਲੜਕੀਆਂ ਨੂੰ ਜਨਮ ਦੇਈ ਜਾਂਦੀ ਹੈ। ਸੋ ਪਿਆਰੇ ਖਾਸ ਇਹ 'ਚ ਲੜਕੇ ਦਾ ਹੀ ਦੋਸ਼ ਹੁੰਦਾ ਹੈ, ਤੁਸੀਂ ਚਾਹੇ ਸਾਇੰਸ ਤੋਂ ਕਿਸੇ ਵੀ ਤੋਂ ਪੁੱਛ ਸਕਦੇ ਹੋ, ਦੋਸ਼ ਆਪਾਂ ਲੜਕੀ ਨੂੰ ਦਿੰਦੇ ਹਾਂ। ਸੋ ਪਿਆਰੇ ਖਾਲਸਾ ਜੀ, ਇਸੇ ਤਰ੍ਹਾਂ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਟਾਈਮ ਸਾਡਾ ਹਜੇ ਰਹਿੰਦਾ ਹੈ, ਲੁਧਿਆਣੇ ਮਹਾਂਪੁਰਸ਼ ਹੈ ਜਿਹਨਾਂ ਕੋਲ ਮੈਂ ਰਹਿੰਦਾ, ਸੰਤ ਰਾਮਪਾਲ ਸਿੰਘ, ਹੁਣ ਤਾਂ ਝਾਂਡੇ ਆ ਗਏ, ਉਹਨਾਂ ਦੇ ਗੁਰਬਾਣੀ ਦਾ ਪ੍ਰਵਾਹ ਚੱਲਦਾ, ਹੁਣੇ ਵਿਦੇਸ਼ ਹੋ ਕੇ ਗਏ ਹੈ। ਇੱਕ ਰਣਜੀਤ ਸਿੰਘ ਪਿੰਡ ਘਨੌਰੀ, ਇੱਕ ਤਾਂ ਖਨੌਰੀ ਘਨੌਰੀ ਹੈ, ਮੈਂ ਕਿਹਾ ਸ਼ੇਰਪੁਰ ਕੋਲੇ ਘਨੌਰੀ ਪੈਂਦਾ, ਬਰਨਾਲਾ ਜ਼ਿਲ੍ਹਾ, ਖਣੀ ਹੁਣ ਮਲੇਰਕੋਟਲਾ ਜ਼ਿਲ੍ਹਾ ਹੋ ਗਿਆ ਉਹਨਾਂ ਦਾ, ਉੱਥੋਂ ਦਾ ਰਣਜੀਤ ਸਿੰਘ ਆ। ਉਹ ਕਹਿੰਦਾ ਨਾ, ਮੇਰੀ ਭਾਣ ਜੀ ਦੇ ਦੋ ਕੁੜੀਆਂ ਹੋ ਗਈਆਂ ਤਾਂ ਮੈਂ ਕਿਸੇ ਪੰਡਿਤ ਕੋਲੇ ਲੈ ਗਿਆ। ਕਹਿੰਦਾ ਉਹਨੂੰ ਪੰਡਿਤ ਕੋਲੇ ਬੜੇ ਲੋਕ ਆਉਂਦੇ ਸੀਗੇ, ਤੇ ਪੰਡਿਤ ਨੇ ਮੇਰੀ ਭਾਣ ਜੀ ਨੂੰ ਐਂ ਕਿਹਾ ਵੀ ਤੇਰੀ ਕਿਸਮਤ ਵਿੱਚ 5 ਕੁੜੀਆਂ, 5 ਕੁੜੀਆਂ ਬਾਅਦ ਕੋਈ ਜੇ ਲੜਕਾ ਹੋ ਸਕਦਾ ਤਾਂ ਹੋਊਗਾ, ਹੁਣ 2 ਤੇਰੇ ਹੈਗੀਆਂ, 3 ਤੇਰੇ ਹੋਰ ਹੋਣਗੀਆਂ, ਫਿਰ ਲੜਕਾ ਹੋਊਗਾ। ਜਿਹੜੀ ਉਹਦੀ ਸੱਸ ਜੀ ਉਹਨੇ ਬੂਥਾ ਫੁਲਾ ਲਿਆ, ਉਹ ਕਹਿੰਦਾ ਫਿਰ ਮੈਂ ਉਸ ਕੁੜੀ ਨੂੰ ਕਹਿੰਦਾ ਲੁਧਿਆਣੇ ਲੈ ਗਿਆ ਮਹਾਂਪੁਰਸ਼ਾਂ ਦੇ ਕੋਲੇ, ਸਾਰਾ ਦੱਸਿਆ ਉਹ ਪੰਡਿਤ ਬਾਰੇ। ਉਹਨੇ ਐਂ ਵੀ ਕਿਹਾ ਸੀ ਪੰਡਿਤ ਨੇ, ਕਹਿੰਦਾ ਜੇ ਕੋਈ ਸੰਤ ਮਹਾਂਪੁਰਸ਼ ਹੋਏ ਨਾ, ਭਜਨੀਕ ਪੁਰਸ਼, ਬਾਣੀ ਜਾਪ ਕਰਨ ਵਾਲੇ, ਉਹ ਆਪਦੀ ਕਮਾਈ ਚੋਂ ਅਰਦਾਸ ਕਰਕੇ ਪੁੱਤਰ ਦੇ ਵੀ ਸਕਦੇ ਹੈ, ਪਰ ਜੋ ਮੇਰਾ ਟੇਵਾ ਕਹਿੰਦਾ ਪੱਤਰੀ ਕਹਿੰਦੀ, ਕਹਿੰਦਾ 5 ਕੁੜੀਆਂ ਹੋਣਗੀਆਂ ਫਿਰ ਪੁੱਤਰ ਹੋਊਗਾ। ਤੇਰੇ ਉਹ ਸੰਤਾਂ ਦੇ ਕੋਲ ਲੁਧਿਆਣੇ ਲੈ ਕੇ ਆਏ, ਸੰਤ ਕਹਿੰਦੇ ਉਹ ਪੰਡਿਤ ਕਿਹੜਾ ਰੱਬ ਹੈ, ਉਹ ਰੱਬ ਆ ਉਹ, ਇਹ ਕੁੜੀ ਨੂੰ ਕਹਿ ਵੀ ਸੁਖਣੀ ਸਾਹਿਬ ਦਾ ਪਾਠ ਕਰਾਵੇ, ਹੁਕਮਨਾਮੇ ਦਾ ਜਾਪ ਕਰਨਾ, ਲੜਕਾ ਹੋਊਗਾ। ਤੇ ਫਿਰ ਤੀਸਰਾ ਲੜਕਾ ਵੀ ਹੋਇਆ, ਉਹ ਪੰਡਿਤ ਦੀ ਬਾਤ ਝੂਠੀ ਹੋਈ। ਰਣਜੀਤ ਸਿੰਘ ਕਹਿੰਦਾ ਮੈਂ ਪੰਡਿਤ ਨੂੰ ਦੱਸਿਆ ਵੀ ਸੰਤਾਂ ਕੋਲੇ ਗਏ ਸੀ ਅਸੀਂ ਅਰਦਾਸ ਕਰੀ, ਉਹਨਾਂ ਨੇ, ਤੀਜਾ ਲੜਕਾ ਹੋ ਗਿਆ, ਹੁਣ ਉਹ ਪੰਡਿਤ ਜੀ ਦੇ ਕੋਲੇ ਵੱਡੇ ਵੱਡੇ ਲੀਡਰ ਵੀ ਆਉਂਦੇ, ਪੰਡਿਤ ਕਹਿੰਦਾ ਮੈਨੂੰ ਵੀ ਮਿਲਾ ਸੰਤਾਂ ਨੂੰ। ਪੰਡਿਤ ਦੇ ਘਰੇ ਵੀ ਕਮੀ ਸੀ, ਉਹਦਾ ਲੜਕਾ ਵਿਆਹਿਆ ਹੋਇਆ ਸੀ, ਲੜਕਾ ਸੀਗਾ ਚੰਡੀਗੜ੍ਹ ਰਹਿੰਦਾ, ਉਹਦੇ ਵੀ ਘਰੇ ਔਲਾਦ ਨਹੀਂ ਸੀ। ਦੇਖੋ ਲੋਕਾਂ ਬਾਰੇ ਦੱਸਦਾ ਸੀ ਉਹ ਪੰਡਿਤ, ਤੇ ਆਪਣੀ ਨੂੰਹ ਨੂੰ ਬੱਚਾ ਨਹੀਂ ਦੇ ਸਕਿਆ, ਅਰਦਾਸ ਨਹੀਂ ਕੋਈ ਕਰ ਸਕਿਆ। ਉਹ ਕਹਿੰਦਾ ਮੈਨੂੰ ਮਿਲਾ ਸੰਤਾਂ ਨੂੰ। ਫਿਰ ਸੰਤਾਂ ਦੇ ਕੋਲ ਪੰਡਿਤ ਵੀ ਉਹ ਆਇਆ ਦੇਖਣ ਵਾਸਤੇ ਵੀ, ਤੇ ਜਦੋਂ ਅੰਦਰ ਵੜਨ ਲੱਗਿਆ ਰਣਜੀਤ ਸਿੰਘ ਨੂੰ ਕਹਿੰਦੇ ਲਿਆਇਆ ਇਸ ਪੰਡਿਤ ਨੂੰ, ਕੋਈ ਨਹੀਂ ਇਹਦੇ ਘਰੇ ਵੀ ਬੂਟਾ ਲਾ ਦਿੰਦੇ ਹੈ। ਕਹਿੰਦਾ ਇਹਦੇ ਪੁੱਤ ਨੂੰ ਪੁੱਛੋ ਵੀ ਚੰਡੀਗੜ੍ਹ ਤੋਂ ਅਰਦਾਸਾਂ ਭੰਨ ਵਾਸਤੇ ਪੁੰਨਿਆ ਮੱਸਿਆ ਆਊਗਾ। ਉਹਨੇ ਉਦੋਂ ਹੀ ਫੋਨ ਲਾਇਆ ਬੇਟਾ, ਕਹਿੰਦਾ ਮੈਂ ਜਾਊਂਗਾ। ਫਿਰ ਉਹਨਾਂ ਦੇ ਵੀ ਔਲਾਦ ਹੋਈ, ਕਿਉਂਕਿ ਗੱਲ ਤਾਂ ਸਾਰੀ ਅਰਦਾਸ ਦੀ ਹੈ, ਚਾਹੇ ਗਿਆਨੀ ਜੀ ਕਰਦੇ ਆ, ਚਾਹੇ ਕੋਈ ਭਜਨੀਕ ਪੁਰਸ਼ ਕਰਦਾ, ਚਾਹੇ ਸੰਤ ਮਹਾਂਪੁਰਸ਼ ਕਰਦੇ ਹੈ, ਅਰਦਾਸ ਜ਼ਰੂਰ ਫਲਦੀ ਹੈ। ਇਹ ਨਹੀਂ ਮੈਂ ਕਹਿੰਦਾ ਵੀ ਸਾਡੀਆਂ ਅਰਦਾਸਾਂ ਭਗਵਾਨ ਵਾਹਿਗੁਰੂ ਨਹੀਂ ਸੁਣਦਾ, ਅਰਦਾਸਾਂ ਵਾਹਿਗੁਰੂ ਸਭ ਦੀਆਂ ਸੁਣਦਾ ਹੈ। ਇੱਥੇ ਸੰਗਤ ਨੇ ਅਰਦਾਸ ਕਰੀ ਹੈ, ਕੀ ਪਤਾ ਕਿੱਥੇ ਕਮੀ ਹੋਊਗੀ। ਲੜਕੀ ਨੇ ਜਨਮ ਲੈ ਲਿਆ ਉਹਨਾਂ ਦੇ ਘਰੇ ਲੜਕੀ ਨੇ, ਤੇ ਰਾਜੇ ਨੂੰ ਦੱਸਿਆ ਆ ਕੇ ਵੀ ਤੇਰੇ ਘਰੇ ਤਾਂ ਲੜਕੀ ਨੇ ਜਨਮ ਲੈ ਲਿਆ ਹੈ, ਪਰ ਉਹ ਰਾਜੇ ਨੇ ਵਿਸ਼ਵਾਸ ਰੱਖਿਆ, ਉਹ ਕਹਿੰਦਾ ਇਹ ਲੜਕੀ ਨਹੀਂ ਹੈ, ਜੇ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਆ ਇੰਨੀ ਸੰਗਤ ਨੂੰ, ਸੰਗਤ ਨੇ ਅਰਦਾਸਾਂ ਕਰਨੀਆਂ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ, ਇਹ ਲੜਕੀ ਨਹੀਂ ਹੈ, ਇਹ ਮੇਰੇ ਵਾਸਤੇ ਲੜਕਾ ਹੀ ਹੈ।
ਸੰਗਤ ਦੀ ਅਰਦਾਸ ਝੂਠੀ ਨਹੀਂ ਹੋ ਸਕਦੀ। ਉਸ ਲੜਕੀ ਦਾ ਉਹਨੇ ਪਾਲਣ ਪੋਸ਼ਣ ਲੜਕਿਆਂ ਵਾਂਗੂ ਕੀਤਾ ਹੈ, ਪਾਲਣ ਪੋਸ਼ਣ ਲੜਕਿਆਂ ਵਾਲੇ ਉਹਨੂੰ ਵਸਤਰ, ਰਾਜਕੁਮਾਰਾਂ ਵਾਲੇ ਲੜਕੀ ਨੂੰ ਰਾਜਕੁਮਾਰਾਂ ਵਾਲੇ ਵਸਤਰ ਪਹਿਨਾਏ ਜਾਂਦੇ ਹੈ, ਉਹੋ ਜਿਹਾ ਉਹਨੂੰ ਉਹੋ ਜਿਹਾ ਢਾਲਿਆ ਜਾਂਦਾ ਹੈ, ਸਾਰਾ ਕੁਛ ਸਿਖਾਉਂਦਾ ਹੈ ਉਹਨੂੰ। ਹੁਣ ਉਹ ਜੋ ਲੜਕੀ ਹੈ ਵਸਤਰ ਤਾਂ ਲੜਕਿਆਂ ਵਾਲੇ ਪਾਏ ਹੈ, ਉਹ ਵੱਡੀ ਹੋ ਗਈ ਹੈ, ਉਹਦਾ ਹੁਣ ਵਿਆਹ ਕਰਨਾ। ਹੁਣ ਇੱਕ ਲੜਕੀ ਦੂਜੀ ਲੜਕੀ ਨੂੰ ਵਿਆਹਣ ਵਾਸਤੇ ਜਾ ਰਹੀ ਹੈ। ਸੋ ਪਿਆਰੇ ਖਾਲਸਾ ਜੀ, ਇਹ ਤਾਂ ਲੱਗ ਗਈ ਗਾਂ ਕੱਢੋ। ਮਹਾਰਾਜ ਨੇ ਕਿਰਪਾ ਕੀਤੀ ਹੈ, ਜਦੋਂ ਆਏ ਆਪਣਾ ਧੀ ਹੋ ਗਈ ਹੈ। ਹੁਣ ਇੱਕ ਲੜਕੀ ਦੂਸਰੇ ਰਾਜਕੁਮਾਰ ਨੂੰ ਵਿਆਹਣ ਵਾਸਤੇ ਜਾ ਰਹੀ ਹੈ ਤੇ ਘੋੜੀ ਦੇ ਉੱਪਰ ਬੈਠ ਕੇ ਅਸਵਾਰ ਹੋ ਕੇ ਰਾਜਕੁਮਾਰ ਵਾਲੇ ਵਸਤਰ ਪਾਏ ਆ, ਕੱਪੜੇ ਪਾਏ ਆ, ਉਸੇ ਤਰ੍ਹਾਂ ਹੁਣ ਵਿਆਹਣ ਵਾਸਤੇ ਜਾ ਰਹੀ ਹੈ। ਜਦੋਂ ਜਾ ਰਹੀ ਹੈ ਨਾ, ਉਹ ਜੰਗਲ ਦੇ ਵਿੱਚ ਗੁਰੂ ਨਾਨਕ ਮਹਾਰਾਜ ਇੱਕ ਚੋਜ ਕਰਦੇ ਆ, ਚੋਜ ਕਿਰਪਾ ਕਰਦੇ ਆ, ਮਹਾਰਾਜ ਉੱਥੇ ਬੈਠੇ ਹੁੰਦੇ ਆ। ਉਹ ਲੜਕੀ ਹੈ, ਉਹਦੇ ਮੂੰਹ ਦੀ ਲੰਘ ਜਾਂਦੀ ਕੋਈ ਹਿਰਨੀ, ਚੁੱਪ ਤਾਂ ਕਰੋਗੇ, ਹਰਨੀ ਲੰਘ ਜਾਂਦੀ ਹੈ ਮੂਰ ਦੀ ਕੋਲੇ। ਜਦੋਂ ਲੰਘ ਜਾਂਦੀ ਹੈ, ਉਹ ਤੀਰ ਦਾ ਨਿਸ਼ਾਨਾ ਲਾਉਣ ਲੱਗਦਾ ਹੈ, ਜਦੋਂ ਗਾਂਹ ਜਾਂਦਾ ਬੜੀ ਤੇਜ਼ ਨਾਲ ਜਾਂਦਾ ਹੈ, ਉਹ ਅਲੋਪ ਹੀ ਹੋ ਜਾਂਦੀ ਹੈ ਤੇ ਘੋੜੇ ਤੋਂ ਥੱਲੇ ਉੱਤਰ ਦੇ ਅੱਗੇ ਗੁਰੂ ਨਾਨਕ ਮਹਾਰਾਜ ਬੈਠੇ ਹੁੰਦੇ ਹੈ। ਜਦੋਂ ਗੁਰੂ ਨਾਨਕ ਮਹਾਰਾਜ ਬੈਠੇ ਹੁੰਦੇ ਆ ਨਾ, ਉਹ ਹੁਣ ਲੜਕੀ ਰਾਜਕੁਮਾਰ ਵਾਲੇ ਵਸਤਰ ਪਾਏ ਹੈ, ਇੱਕ ਹੋਰ ਲੜਕੀ ਨੂੰ ਵਿਆਹਣ ਵਾਸਤੇ ਜਾਂਦੀ ਹੈ ਤੇ ਜਦੋਂ ਗੁਰੂ ਨਾਨਕ ਵੱਲ ਅੱਗੇ ਵੱਧਦੀ ਹੈ, ਗੁਰੂ ਨਾਨਕ ਮਹਾਰਾਜ ਕਹਿੰਦੇ ਆ, ਆਓ ਰਾਜਕੁਮਾਰ ਕੈਸੇ ਆਉਣੇ ਹੋਏ। ਮਹਾਰਾਜ ਨੇ ਐਂ ਕਿਰਪਾ ਕਰਤੀ, ਉਹ ਲੜਕੀ ਤੋਂ ਲੜਕਾ ਕਰਕੇ ਕਾਰਜ ਸਵਾਰ ਗਏ। ਗੁਰੂ ਦੇ ਦਰਸ਼ਨ ਇਹੋ ਜਿਹੇ ਕੀਤੇ ਉਹਨਾਂ ਨੇ, ਇਹੋ ਜਿਹੇ ਦਿੱਤੇ ਗੁਰੂ ਸਾਹਿਬ ਨੇ ਦਰਸ਼ਨ, ਇਹੋ ਜਿਹੀ ਕਿਰਪਾ ਹੋਈ ਜਿਵੇਂ ਲੜਕੀ ਤੋਂ ਲੜਕਾ ਕਰਦੇ ਆ। ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਰਿੰਦਰ ਸਿੰਘ ਪਵਾਰ ਅਤੇ ਬੀਬੀ ਸਰਬਜੀਤ ਕੌਰ ਪਵਾਰ ਵੱਲੋਂ ਆਪਣੇ ਬੇਟੇ ਅਤਿੰਦਰਪਾਲ ਸਿੰਘ ਪਵਾਰ ਦੀ ਯਾਦ ਵਿੱਚ ਹੁਣ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਨੇ ਉਹ ਪ੍ਰਾਰੰਭ ਹੋਣੇ ਨੇ। ਤੋ ਆਓ ਭਾਈ ਅਤਿੰਦਰਪਾਲ ਸਿੰਘ ਪਵਾਰ ਦੀ ਯਾਦ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਆਪ ਜੀ ਨੂੰ ਭਾਈ ਗੁਰਦੀਪ ਸਿੰਘ ਜੀ ਸਰਵਣ ਕਰਾ ਰਹੇ ਨੇ। ਬੜੇ ਪਿਆਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ। ਓਂਕਾਰ ਸਤਿਗੁਰ ਪ੍ਰਸਾਦ, ਆਲ ਗੁਰੇ ਨਮਹਿ, ਜੁਗਾਲ ਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵ ਨਮਹਿ। ਅਸ਼ਟਵਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਸ ਬਸੰਬਰ ਏਕੈ, ਨਾਮ ਜਪਤ ਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸਦ ਆਖਰ, ਕਿਨੈ ਰਾਮ ਨਾਮ ਇੱਕ ਆਖਰ, ਕਿਨਕਾ ਇੱਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੇ ਦਰਸ ਤਵਾਰੋ, ਨਾਨਕ ਉਨ ਸੰਗ ਮੋਏ ਉਧਾਰੋ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਾਓ, ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਨ ਕਛ ਬਿਘਨ ਨਾ ਲਾਗੈ, ਪ੍ਰਭ ਕੇ ਸਿਮਰਨ ਅਨਧਨ ਜਾਗੈ, ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਭਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਿਸਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ, ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਹਿ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸ਼ਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਵਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੈ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ, ਪ੍ਰਭ ਕੇ ਸਿਮਰਨ ਅਨਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿਰ ਜਤੀ ਦਾਤੇ, ਹਰ ਸਿਮਰਨ ਨੀ ਚੌਂਕ ਜਾਤੇ, ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ, ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ, ਸਲੋਕ ਦੀਨ ਦਰ ਦੁਖ ਪੰਜਨਾ, ਕੜ ਕੜ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਧ ਅਸ਼ਟਪਦੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਆ ਨਾਮ ਤੇਰੇ ਸੰਗ ਸਹਾਈ, ਜੈ ਮਾਂ ਭੈਣ ਦੂਤ ਜਮਦਾ ਲੈ, ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲੈ, ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਧਰੈ, ਹਰ ਕੋ ਨਾਮ ਕੋਟ ਪਾ ਭਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਅਘਾਵੈ, ਜੇ ਮਾਰ ਗਏ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮ ਪਰਮ ਗਤ ਪਾਈਐ, ਸ਼ੂਰਤ ਨਹੀਂ ਕੋਟ ਲਗਬਾਈ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਗਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹੋ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ, ਜੇ ਮਾਰ ਕੇ ਗਿਣ ਜਾਏ ਨ ਕੋਸਾ, ਹਰ ਕਾ ਨਾਮ ਊਆ ਸੰਗ ਧੋਸਾ, ਜੇ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਦਨਾਲ ਪਿਆਨੂ, ਜੇ ਮਾਂ ਭੈਣ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕਿ ਤੁਮੇ ਉੱਪਰ ਸ਼ਾਮ, ਜਹਾਂ ਤਿਖਾ ਮਨ ਤੁਜਿਆ ਕਰਖੈ, ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਗਤ ਸਾਧ ਕੁਮਾਰ, ਹਰ ਜਨ ਕੇ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਥ ਰੰਗ ਏਕੈ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਗਏ ਨਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਕੇ ਤੇ ਤਰੈ, ਪਾਰ ਜਾ ਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਧਰ ਦੁਖ ਲਥਾ, ਨਾਮ ਕੇ ਮਹਿਮਾ ਸੰਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੋਂ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਇਹ ਸਲੋਕ ਬਹੁ ਸਸਤਰ ਬਹੁ ਸਿਮਰਤੀ, ਪੇਕੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਜਾਨ, ਕਰ ਸਸਤਰ ਸਿਮਰਤ ਵਿਗਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਘਰ ਰਾਤੀ, ਵਰਤ ਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰੀ ਫਿਰੇ ਚਿਰ ਜੀਵੇ, ਮਹਾਂ ਉਦਾਸ ਤਪੀ ਸਿਰ ਥੀਵੇ, ਅਗਨ ਮੈਂ ਹੋਮਤ ਪੁਰਾਣ, ਕਣਕ ਅਸ਼ੁਭ ਹੈ ਵਰ ਭੂਮ ਦਾ ਗਾਣ, ਨਵਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਧ ਸਾਧਨ, ਨਿਮਖ ਨਿਮਗਰ ਸ਼ੀਰ ਕਟਾਵੈ, ਤੋ ਵੀ ਹੋਮੇ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਿਛੁ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਇ, ਮਨ ਕਾਮਨਾ ਧੀਰਜ ਦੇ ਛੁਟੈ, ਕਰ ਗੁਮਾਨ ਨ ਮਨ ਤੇ ਹੁਟੈ, ਸੋਚ ਕਰੇ ਦਿਨ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਬਿਖਿਆ ਟਰੈ, ਜਲ ਤੋਵੇ ਬਹੁਤੇ ਅਨੀਤ, ਸੁਧ ਕਾਂ ਹੋਏ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤ ਬਹੁ ਮੂਚ, ਬਹੁਤ ਸਿਆਣ ਜਮ ਕਾ ਬਹੁ ਵਿਆਪੈ, ਅਣਕ ਜਨ ਤਿਸ ਨ ਧਾਪੈ, ਭੇਖ ਅਨੇਕ ਅਗਨ ਨਹੀਂ ਬੂਝੈ, ਕੋਟ ਪਾਦਰ ਗਾ ਨਹੀਂ ਸਿਜੈ, ਸ਼ੂਰ ਸੁਨਾਹੀ ਊ ਪਿਆਲ, ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਮਿਲ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੇ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਫਲ ਫਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ।

ਹਰਿ ਹਰਿ ਨਾਮ ਤਿਨ ਕਰਿ ਕਰਿ ਚੀਨਾ, ਮਨੇ ਆਪਣੇ ਦੇਹ ਭੁਰਾ ਮਿਟਾਨਾ, ਪੇਖੇ ਸਗਲ ਸਿਰ ਸਾਜਨਾ, ਸੁਖ ਦੁਖ ਜਨ ਸਮਦਸਚੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਉ ਤੇਰਾ ਦਾਉ, ਨਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਕਦਮੇ ਜਾਨੋ ਆਪੇ, ਆਪਣ ਸੰਗਾ ਪ੍ਰਭਰਾਤੇ, ਤੁਮਰੀ ਉਸ ਤੁਮ ਥੇ ਹੋਏ, ਨਾਨਕ ਅਵਰਨ ਜਾਨ ਸੁਕੋਏ, ਸਰਬ ਧਰਮੇ ਸੇ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਦਸਨ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਕਰ ਵਸੇ ਹਰ ਨਾਮ ਸਲੋਕ, ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਦਿ ਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪੁਰਾਣੀ, ਕਮਨ ਮੂਲ ਤੇ ਕਮ ਦਿਸਟਾਨੀ, ਜਿੰਤੂ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਹਰ ਬਸਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸਾਗ ਸਹਿਣ, ਮੁਖ ਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲਏ ਉੱਥੋਂ ਨਾਨਕ ਸੀਜੈ, ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਸੁਤ ਪ੍ਰਾਤ ਮੀਤ ਬੰਤਾ ਸੰਗ ਹੱਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਗੇ ਹਮੋਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਵਸਾ, ਦੀਨੇ ਹਸ ਭਾਵ ਕਰਨ ਹਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁੱਖ

ਪੂਰੇ ਜਾ ਕੇ ਟਹਿਲ ਪਾਵੈ ਦਰਗਾਹ ਮਾਨ ਤਿਸੇ ਵਸਾਰੇ ਮੁਗਧ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਹ ਛੋੜ ਝੂਰ ਸੰਗ ਮਚੈ ਜੋ ਸ਼ਰਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪੋ ਤਾਰੇ ਤੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧ ਕੂਹ ਮੈਂ ਪਤਤ ਬਿਕਰਾਲ ਨਾਨਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਸਜਾਦ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖਨ ਧਰਮ ਮਾਇਆ ਸ਼ਬਦ ਨਾਹੀਂ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸੁਹਾ ਕਲ ਪਾਥਰ ਕੈਸੇ ਤਰੇ ਅਧਾਰ ਜਾ ਕੇ ਅੰਤਰ ਵਸੇ ਪ੍ਰਭਾਵ ਨਾਨਕ ਤੇ ਜਨ ਸਹਿਜ ਸਮਾਦ ਸੁਣੇ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੇ ਡੋਰਾ ਨਿਸਕਈਏ ਤੋ ਸਮਝੇ ਪੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਗਨ ਕਰੇ ਤੋ ਵੀ ਸੁਰਪੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਊਆ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੇ ਨਚੀਤ ਜੋ ਬਿਰਾਹੀ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਨ ਕੇਲ ਮਾਇਆ ਰੰਗ ਰਸੇ ਧੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਬਰੋਧ ਕਾਮ ਕ੍ਰੋਧ ਮੋਹ ਝੂਰ ਵਿਕਾਰ ਮਹਾਂ ਲੋਭ ਤਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮਾ

ਸੰਤ ਹਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਰ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗਏ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਧਿਆ ਕਦ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੂਈ ਜੈ ਮਨ ਆਠ ਪੈਰ ਤਾ ਗਾ ਜਸ ਗਵਈ ਜੈ ਜੇ ਪ੍ਰਸਾਦ ਤੁਜ ਸਭ ਕੋ ਮਨ ਮੁਕਤਾ ਕੋ ਦਸ ਰਸ ਨੂੰ ਬਖਾਨੈ ਜੇ ਪ੍ਰਸਾਦ ਰਹਿ ਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਹ ਮਾਨ ਪਾਵੈ ਨਾਨਕ ਪਾਸੇ ਧੀ ਕਰ ਜਾਵੈ ਜੇ ਪ੍ਰਸਾਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰੈਤ ਮਨ ਸੁਖ ਪਾਵੇ ਹਰ ਹਰ ਜਸ ਕੈਦ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੈ ਮਨ ਸਰਣੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪੈ ਦੁਰ ਲਭਦੇ ਨਾਨਕ ਤਾ ਕੀ ਭਗਤ ਕਰੈ ਜੇ ਪ੍ਰਸਾਦ ਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਹੂੰ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਹਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਧ ਬਨਾਈ ਊਠ ਬੈਸਾ ਤਿਸੇ ਤੇ ਆਈ ਤਿਸੇ ਧਿਆ ਵੇਕ ਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਸਿਰਫ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ ਜੇ ਪ੍ਰਸਾਦ ਹਸਤ ਘਰ ਚਲ ਹੈ ਜੇ ਪ੍ਰਸਾਦ ਸਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ

ਸਾਧ ਕੇ ਸੰਗ ਨਾ ਬਿਰਥਾ ਜਾਵੇ। ਪਾਰ ਬ੍ਰਹਮ ਸਾਧਰੀ ਤੋਂ ਵਸੈ, ਨਾਨਕ ਉਦਰੇ ਸਾਧ ਸੁਣ ਰਸੈ। ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਭਰ ਨਿਸਤਰੈ। ਸਾਧ ਕੇ ਸੰਗ ਲਗੇ ਭ੍ਰਮ ਮੀਠਾ, ਸਾਧੂ ਕੇ ਸੰਗ ਘੜ ਘੜ ਡੀਠਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪੇਠੇ ਸੰਜੋਗ। ਸਾਧ ਕੇ ਮਹਿਮਾ ਭੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਸਾਧ ਕੇ ਉਮਾ ਤੇ ਗੁਣ ਤੇ ਦੂਰ, ਸਾਧ ਕੇ ਉਮਾ ਹਰੇ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਝ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਇਕ ਸਬਿਨ ਗੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੇ ਦਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ।

ਮਾਇਆ ਤੇ ਹੋਏ ਪੈਨਾ, ਕਰਮ ਕਰ ਤੋਵੇ ਨੇਹ ਕਰਮਾ, ਤਿਸ ਵੈਸ਼ਨੋ ਕਾ ਨਿਰਮਲ ਧਰਮਾ, ਕਾਹੂ ਫਲ ਕੀ ਇੱਛਾ ਨੀ ਬਾਛਾ, ਕੇਵਲ ਭਗਤ ਕੀਰਤਨ ਸੰਗ ਰਾਚਾ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਆਪ ਦਿੜੇ ਅਵਰਾ ਨਾਮ ਜਪਾਵੈ, ਨਾਨਕੋ ਵੈਸ਼ਨੋ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲਾ ਪਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੇ, ਤਿਸ ਭਗਵਤੀ ਕੀਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਧ ਨੀਤ, ਮੰਤਰ ਅਰਪੇ ਬਿਸ਼ਨ ਪ੍ਰੀਤ, ਹਰ ਕੇ ਚਨ ਹਿਰਦੇ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ, ਹਰ ਕੀ ਕਦਾ ਹਿਰਦੇ ਵਸਾਵੈ, ਸੋ ਪੰਡਿਤ ਫਿਰ ਜੋ ਨਾ ਆਵੇ, ਵੇਦ ਪਣ ਸਿਮਰਤ ਬੂਝੇ ਮੂਲ, ਸੂਖਮ ਮੈਂ ਜਾਣੇ ਅਸੂਲ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਲਾਹ ਦੇ, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ, ਕਰ ਕਿਰਪਾ ਅੰਤਰ ਉਰਤਾਰੈ, ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ, ਸਰਬ ਰੋਗ ਕਾ ਔਗਧ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤੇ ਸਿਮਰੇ ਜਿਸ ਲਿਖਿਆ ਧੁਰ ਕਰਮ, ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਦੇ ਨਜ਼ਰ ਹੀ ਆਇਆ, ਦਾਤ ਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਾਹ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋ ਜੀ ਪਰੇ।

ਜੀਉ ਬਿਨ ਸਬਦ ਸਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਕਾਸ਼ ਹੋ, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੈ ਦੇਖ ਵਡਾਈ, ਇਸ ਕਾ ਬੋਲੋ ਨਾਹੀ ਸਹਾਥ ਹੋ, ਕੰਨ ਖਰਾਬ ਸਰਬ ਕੋ ਨਾਥ ਹੋ, ਆਖਿਆ ਖਾਣੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਣ ਥੀਓ, ਕਬ ਹੂੰ ਊਚ ਨੀਚ ਮੈਂ ਬਸੈ, ਕਬ ਹੂੰ ਸੋ ਕੋ ਹਰਖ ਰੰਗ ਹਸੈ, ਕਬ ਹੂੰ ਨੰਦ ਚੰਦ ਵਿਵਹਾਰ, ਕਬ ਹੂੰ ਉਹ ਆਕਾਸ਼ ਪਿਆਲਾ, ਕਬ ਹੂੰ ਬਿਥ ਬ੍ਰਹਮ ਵਿਚਾਰ, ਨਾਨਕ ਆਮਲਾ ਬਨਹਾਰ, ਕਬ ਹੂੰ ਨਿਤ ਖਨੇ ਬਉ ਭਾਤੋ, ਕਬ ਹੂੰ ਸੋਏ ਰਹੇ।

ਹੋਏ। ਨਾਨਕ ਦੂਜਾ ਅਵਨ ਕੋਏ, ਕਬਹੂੰ ਸਾਧ ਸੰਗਤ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਖਿਆਨ ਪ੍ਰਕਾਸ਼।

ਤਿਉਂ ਜੋਤੀ ਸੰਜੋਤ ਸਮਾਨਾ। ਮਿਟ ਗਏ ਗਵਣ ਪਾਏ ਬਸਰਾਮ, ਨਾਨਕ ਪ੍ਰਭ ਕੇ ਸਤਿਖੁਣ ਬਾਣ। ਸਲੋਕਾ ਸੁਖੀ ਵਸੇ ਮਸਕੀਨੀਆਂ, ਆਪ ਨਵਾਰਤ ਲਏ ਵੱਡੇ ਵੱਡੇ ਅਹੰਕਾਰੀਆ। ਨਾਨਕ ਕਰ ਵਖਣ ਲਏ ਅਸ਼ਟਪਦੇ, ਜਸ ਕਹਿਰ ਅੰਤਰ।

ਸੰਗਣ ਜਾਵੈ ਬਹੁ ਲਸਕਰ ਮਨੁਖ ਉਪਰ ਕਰਿਆ ਸਹ ਪਲ ਭੀਤਰ ਤਾਂ ਕਹ ਹੋਏ ਮਨਾਸ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤਾ।

ਥਾਣੇ ਪਵਿੱਤਰ ਪਵਿੱਤਰ ਪਵਿੱਤਰ ਪ੍ਰਣੀਤਾ ਨਾਮ ਜਪੇ ਨਾਨਕ ਮਨ ਪ੍ਰੀਤਾ ਸਲੋਕਾ ਸੰਤ ਸਨ ਜੋ ਜਨ ਪਰੈ ਸੋਚਨ ਉਦਰਨ ਹਾਰਾ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਥਾਨ ਅਸ਼ਟਪਦੇ

ਮੈਂ ਪਾਏ। ਸੰਤ ਕੇ ਦੁਖਣ ਮਤ ਹੋਏ ਮਲੀਨ, ਸੰਤ ਕੇ ਦੁਖਣ ਸੋਭਾ ਤੇ ਹੀਨ, ਸੰਤ ਕੇ ਹੱਥ ਕੋ ਰਖਣ ਕੋਏ, ਸੰਤ ਕੇ ਦੁਖਣ ਥਾਣ ਭ੍ਰਸ਼ਟ ਹੋਏ।

ਹੈ। ਸੰਤ ਕਨੰਦਕ ਮਹਾ ਅਦਤਾਈ, ਸੰਤ ਕਨੰਦਕ ਖੰਟਕ ਨ ਪਾਈ, ਸੰਤ ਕਨੰਦਕ ਮਹਾ ਹਤਿਆਰਾ, ਸੰਤ ਕਨੰਦਕ ਪਰਮੇਸ਼ਰ ਮਾਰਾ, ਸੰਤ ਕਨੰਦਕ ਰਾਜ ਤੇ ਹੀਨ, ਸੰਤ ਕਨੰਦਕ ਤੁਖੀਆਂ ਔਰ ਦੀਨ, ਸੰਤ ਕਨੰਦਕ ਖੋ ਸਰਬ ਰੋਗਾ, ਸੰਤ ਕਨੰਦਕ ਖੋ ਸਦਾ ਵਿਯੋਗ, ਸੰਤ ਕਨੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵੈਤੋ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਹਿਤੋ, ਸੰਤ ਕਾ ਦੁਖੀ ਕੋ ਡਾਉਣ ਲਾਗਾ, ਸੰਤ ਕਾ ਦੁਖੀ ਕੋ ਸਭ ਤਿਆਗੈ, ਸੰਤੋ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਵਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੇ ਦੁਖਣਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਥਾਂ ਲਈ ਮਲਾਏ, ਸੰਤ ਕਾ ਦੁਖੀ ਅਦ ਬੀਜ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।

ਪਾਰਾ ਸੰਤ ਕ ਦੁਖੀ ਉਮਲਾਏ ਜੋ ਜਲ ਬਹੂਣ ਮਛਲੀ ਤੜਫੜਾਏ ਸੰਤ ਕ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਪ ਖੇਂਦਾ ਨਹੀਂ ਤਰਾਪੈ ਸੰਤ ਕ ਦੁਖੀ ਛੁੱਟੇ ਅਕੇਲਾ ਜੋ ਬਾੜ ਤਿਲ ਖੇਤ ਮਹਿ ਦਹੇਲਾ ਸੰਤ ਕ ਰੋਕੀ ਦੁਖੀ ਧਰਮ ਤੇ ਰਹਿ ਤੋ ਸੰਤ ਕ ਦੁਖੀ ਸਦ ਮਿਥਿਆ ਕਹਿਤਾ

ਮਿਲੇ ਸਜਾਏ। ਸੰਤਕ ਦੁਖੀ ਸਦਾ ਸਹਿਕਾਈਐ, ਸੰਤਕ ਦੁਖੀ ਨਾ ਮਰੇ ਨਾ ਜਵਾਈਐ, ਸੰਤਕ ਦੁਖੀ ਕੀ ਪੂਜਨ ਆਸਾ, ਸੰਤਕ ਦੁਖੀ ਉਠ ਚਲੇ ਨਰਾਸਾ। ਸੰਤ ਔਖੇ ਦੁਖ ਨ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਥ ਨ ਮਿਟੈ ਕੋਏ, ਨਾਨਕ ਜਾਨੇ ਸੱਚਾ ਸੋਏ। ਸਭ ਘਟੋ ਦਿਸਕਿਉ ਕਰਨੇ ਹਾਰ, ਸਦਾ ਸਦਾ ਕੋ ਨਮਸਕਾਰ, ਪ੍ਰਖੀ ਔਸਤ ਖਨੋ ਦਿਨ ਰਾਤ, ਤਿਸੇ ਤੇ ਆਵੋ ਸਗਰਾਸ, ਸਭ ਕਿਸ ਵਰਤੇ ਦਿਸਕਾਂ ਖੀਆ, ਜੈਸਾ ਕਰੇ ਤੈ ਸੁਖੋ ਥੀਆ, ਆਪਣਾ ਖੇਲ ਆਪ ਕਰਨੇ ਹਾਰ। ਦੂਸਰਾ ਖਾਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬੜਪਾਖੀ ਨਾਨਕ ਜਨ ਸੇ ਸਲੋਕ, ਤਜੋ ਸਿਆਣ ਬਸੁਰਜਨ ਸਿਮਰੋ ਹਰ ਹਰ ਰਾਏ, ਏਕਾਸਾਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ। ਅਸ਼ਟਪਦੀ

ਹਾਰਾ ਨਿਰਮਰ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਤ ਸਿੰਘ ਬਿਨਸੇ ਸਭ ਸੰਗ ਚਰਨ ਚਲੋ ਮਾਰੁਖ ਬਿੰਦ ਮਿੱਟੀ ਪਾ ਜੋ ਪੀਏ ਹਰ ਬਿੰਦ ਕਰ ਹਰ ਕਰਮ ਸਰਬਨ ਹਰ ਕਥਾ ਹਰ ਦਰਖੇ ਨਾਨਕ ਊਜਨ ਮਥਾ ਵਡਭਾਗੀ।

ਲਾਵੈ। ਜੈ ਸੋ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕੋ ਕਉ ਕਿਸਨੇ ਡਰੈ, ਜੈ ਸੰਤ ਸੰਤ ਹਟਾਇਆ ਹੋ ਆਪਣੇ ਕਾਰਜ ਮੈਂ ਆਪ ਸਮਾਇਆ।

ਮੇਰੇ ਜੋਤ ਪ੍ਰਗਟਾਵਾ ਤੈਨੋ ਸੰਤਨ ਕੀ ਬਾਛੋ ਧੂਰੋ ਨਾਨਕੀਆਂ ਲੋਚਾ ਪੂਰਾ ਮਨ ਮੋਰ ਖਾਹੇ ਬਲਾਈਆ ਪੁਰਬ ਲਿਖੇ ਕਾ ਲਿਖਿਆ ਪਾਈਐ।

ਤਾਰਾ ਸਰਬ ਨਦਾਨ ਜਾਖੀ ਦ੍ਰਿਸ਼ਨੀ ਮਾਹੇ ਪੁਰਬ ਲਿਖੇ ਅੱਖਾਂ ਲਿਖ ਨਾ ਪਾਹੇ ਸਭ ਕੇ ਤਿਸ ਕਹਾਉ ਕਰਨੇ ਜੋਗਾ ਤਿਸ ਮਨ ਦੂਸਨ ਹੋਣ ਹੋ ਗੋ ਜਬ ਜਨ ਸਦਾ ਸਦਾ ਥਨ ਰਹਿਣੀ ਸਭ ਤੇ ਉਛ ਨਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰਖੀ ਪ੍ਰਤੀਤ ਤੇ ਜਨਿਆ ਮੈਂ ਹਰ ਬ੍ਰਹਮ ਛੀਤ ਭਗਤ ਭਗਤ ਸੁਣੀਏ ਤਹ ਲੋਏ ਜਾਂ ਕਹਿ ਹਿਰਦੈ ਕੋ ਹੋਏ ਸਚ ਕਰਨੀ ਸਚ ਤਾਂ ਖੀ ਰਹਿ ਤੋ ਸੱਚ ਹਿਰਦੇ ਸਤ ਮੁਹ ਕਹਿਤਾ ਸਾਚੀ ਦ੍ਰਿਸ਼ਟ ਸੱਚਾ ਅਕਾਰ ਸੱਚ ਮਰਥੇ ਸੱਚਾ ਪੰਸਾਰੋ ਪਾਰ ਬ੍ਰਹਮ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਰਥ ਸਲੋਕ ਰੂਪ ਨ ਰੇਖ ਨ ਰੰਗ ਸੋਥਨ ਗੁਣ ਤੇ ਪ੍ਰਭੈਨਾ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਣ ਮੈਂ ਰਾਖ ਮਨੁਖ ਖੀ ਤੂੰ ਪ੍ਰੀਤਿਆ ਗਾਉ ਤਿਸ ਤੇ ਪਰੇ ਨਾਹੀ ਕੁਝ ਕੋਏ ਸਰਵ ਨਿਰੰਤਰ ਏਖੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਖੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦਾ ਕਿਰਪਨ ਦਾ ਦਿਆਲ ਬਖਸੰਦੋ ਸਾਥ ਨੇਖੀ ਚਰਨੀ ਪਾਓ ਨਾਨਕ ਮਨ ਇਹ ਅਨਰਾਓ

ਕਾਰਾ ਨਾਨਾ ਜਲਦ ਕਰੇ ਖਨ ਮਾਹੇ ਪੂਰਿਓ ਪੂਰਨ ਸਭ ਠਾਏ ਨਾਨਾ ਬਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੈ ਨਾਨਕ ਹਰ ਨਾਓ ਨਾਮ ਕੇ ਤਾਰੇ ਸਗਲੇ ਜੰਤੋ ਨਾਮ ਕੇ ਤਾਰੇ ਖਨ ਬ੍ਰਹਿਮੰਡਾ ਨਾਮ ਕੇ ਧੌਰੇ ਸਿਮਤ ਵੇਦ ਪੁਰਾਣੋ ਨਾਮ ਕੇ ਧੌਰੇ ਸੁਣਨ ਗਿਆਨ ਧਿਆਨੋ ਨਾਮ ਕੇ ਧੌਰੇ ਆਕਾਸ ਪਤਾਲਾ ਨਾਮ ਕੇ ਧੌਰੇ ਸਗਲਾ ਕਾਰੋ ਨਾਮ ਕੇ ਧੌਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਣ ਸਰਵਣਾ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪੁਰਧਾਨ ਕਰਤੂ ਸਤ ਸਤਜਾਂ ਕੀ ਬਾਣੀ ਸਤ ਪੁਰਖ ਸਮੈ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਮਝੋਏ ਤਿਸੇ ਸੰਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰਥੇ ਬਾਈ ਸਤ ਬਚਨ ਸਾਨੂੰ ਉਪਦੇਸ਼ ਸਤ ਤੇ ਜਨ ਜਾਂ ਘਰ ਦੇ ਪਰਵੇਸ਼ ਸਤ ਨਿਰਥ ਬੂਜੇ ਜੇ ਕੋਏ ਨਾਮ ਜਪਤ ਅਖੀਗਤ ਹੋਏ ਆਪ ਸਤ ਅਖੀਆਂ ਸਮ ਸਤ ਆਪੇ ਜਾਣੇ ਆਪਣੀ ਮਤ ਗਾਤਾ

ਕਾ ਆਦ ਸਚੋ ਜਗਾ ਸਚ ਹੈ ਪੈ ਸਚ ਨਾਨਕੋਤੀ ਸਚ ਅਸ਼ਬਦੀ ਚਰਨ ਸਸਲ ਪਰਸਨ ਹਾਰ ਪੂਜਾ ਸਸਨ ਸੇਮ ਧਾਰ ਦਰਸ਼ਨ ਸਸਲ ਵੇਖਣ ਹਾਰ ਨਾਮ ਸਸ ਧਿਆਵਣ ਹਾਰ ਆਪੋ ਸਤੋ ਸਸਵ ਧਾਰੀ ਆਪੇ ਗੁਣ ਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੁਣਤਾ ਬੂਜਨ ਹਾਰ ਅਖ ਸਤਸੰਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਛਨ ਮਾਨਿਆ ਕਨ ਕਰਾਵਣ ਤਨ ਮੂਲ ਪਛਾਨਿਆ ਜਾਂ ਕਰ ਦੇਵ ਸਵਾਦ ਪ੍ਰਭਾਇਆ ਤਤ ਖਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮੈਂ ਸਮਾਨਾ।

ਗੁਰਮੁਖ ਪਾਇਆ ਤੇ ਸਿੰਘ ਅਵਰੋ ਨਾਹੀ ਦੁਸ਼ਟਾਇਆ। ਨਾਮ ਧਨ ਨਾਮ ਰੂਪ ਰੰਗਾ, ਨਾਮ ਸੁਖ ਨਾਮ ਕਸੰਗ, ਨਾਮ ਰਸ ਜੋ ਯੰਤਰ ਬਤਾਨੇ, ਮੰਤਨ ਨਾਮ ਹੈ ਨਾਮ ਸਮਾਨੇ।

ਵੀ ਸਭ ਸਭੇ ਗੁਰਖ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਦੇ ਹਰ ਨਾਉ ਅਣਕ ਵਾਰ ਗੁਰਖ ਮਲ ਜਾਓ ਸਰਬੋ ਨਦਾਨ ਜੀਖਾ ਦਾਤਾ ਹੋ ਆਠ ਪੈਰ ਪਾਰ ਬ੍ਰਹਮ ਰੰਗ ਰਥ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕਹੇ ਭਰਮਾ ਸੈ ਸਾ ਸਿਆਣਪ ਲਿਆਉਣ ਜਾਈਐ ਨਾਨਕ ਐਸਾ ਗੁਰ ਬੜ ਭਾਖੀ ਪਾਈਐ ਸਬਲ ਦਰਸ਼ਨ ਭੇਖਤ ਪਣੀਤਾ ਪਰਸਤ ਛਨਗਤ ਨਿਰਮਲ ਨੀਤ ਭੇੜ ਸੰਗ ਰਾਮ ਗੁਣ ਰਵੇ ਪਾਰ ਬ੍ਰਹਮਖੀ ਦਰ ਕਹਿ ਗਵੇ ਸੁਣ ਕਰ ਬਚਨ ਕੰਨ ਆਕਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਆਖੋ ਜਾਂ ਕਾ ਮੰਤਰੋ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤਾ।

ਕਾਹੂ ਬੋਲ ਪਹੁੰਚਤ ਪ੍ਰਾਨੀ ਅਗਮ ਗੋਚਰ ਪਰਮ ਨਰਵਾਨੀ ਨਰਾਹਾ ਨਰਵੈ ਸੁਗਦਾਈ ਤਾਂ ਕੀ ਕੀਮਤ ਕਰੇ ਨਾ ਪਾਈ ਅਣਕ ਭਗਤ ਬੰਦਨ ਕਰਾਏ ਚਰਨ ਕਮਲੋਂ ਹਿਰਦੇ ਸਿਮਰਾਏ ਸਤਬਲਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਅਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ।

ਸਹੇ ਤਾਵਤ ਮੈਂ ਠਾਣ ਵਰਤਾਈ ਅਣਦ ਪਿਆ ਦੁੱਖ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਖੇ ਪੂਰਨ ਅਵਦੇਸੇ ਪਾ ਚੁਖਾ ਨਰਪੋ ਹੋਏ ਵਸੇ ਸਗਲ ਤੇ ਵਿਆਹ ਦੋ ਮਨ ਤੇ ਖੈ ਨਸੇ ਜਿਸਕਾ ਸਾਥ ਨਗਨਪਾ ਧਾਰੇ ਸਾਧੂ ਸੰਜਪੋ ਨਾ ਮੁਰਾਰੀ ਦਿਤ ਪਾਈ ਚੁਖੇ ਪਰਮ ਗਵਣਾ ਸੋ ਨਾਨਕਾ ਰਾਜਾ ਸਰਵਣਾ।

ਹਰਮਨ ਦੂਜਾ ਨਾਹੀ ਕੋਏ, ਸਰਵਨ ਅੰਤਰ ਇਕ ਸੋਏ, ਉਤ ਬੁਤ ਰਬਿਆ ਰੂਪ ਰੰਗਾ, ਭਏ ਪ੍ਰਕਾਸ਼ ਸਾਧਕ ਸੰਗਾ। ਅਰਾਚੋ ਰਚਨਾ ਆਪਣੀ ਕਲਧਾਰੀ, ਅਣਕ ਬਾਰ ਨਾਨਕ ਬਲਹਾਰੀ, ਸਲੋਕਾ ਸਾਥ ਨ ਚਾਲੇ ਬਿਨ ਭਜਨੋ, ਵਿਕਿਆ ਸਗਲੀ ਸਾਰੋ, ਹਰ ਹਰ ਨਾਮ ਕਮਾਵਣਾ, ਨਾਨਕਿਓ ਤਨ ਸਾਰੋ। ਅਸ਼ਟਪਦੇ ਸੰਤ ਜਨਾਮਲ ਕਰੋ ਵਿਚਾਰੋ, ਏਕ ਸਿਮਰ ਨਾਮ ਆਧਾਰੋ, ਅਵਰ ਉਪਾਸਮੀ ਦਵਸਾਰੋ, ਚੰਨ ਕਮਰ ਦਵੈ ਉਰ ਧਾਰੋ। ਕਰਨ ਕਨ ਸੋ ਪ੍ਰਭ ਸਮਰੱਥ, ਦਰਕਣ ਗਹੋ ਨਾਮ ਹਰ ਵਥੋ, ਏ ਤਨ ਸੰਚੋ ਹੋਵੋ ਭਗਵੰਤੋ, ਸੰਤ ਜਨਾਖਾ ਨਿਰਮਲ ਮੰਤਾ। ਏਕ ਆਸ ਰਖ ਮਣ ਮਾਹੇ, ਨਾ ਸਰਵ ਰੋਗ ਨਾਨਕ ਮਿਟ ਜਾਏ, ਜਿਸ ਤਨ ਕੋ ਚਾਰ ਕੁੰਟ ਉਡਤਾਵੈ, ਸੋਥਨ ਹਰ ਸੇਵਾ ਤੇ ਪਾਵੈ।

ਅਣਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰਾ ਵਖਣ ਲਾਏ, ਸਰਨ ਨਾਨ ਮੈਂ ਹਰ ਨਾਮ ਨਦਾਨ, ਜਪ ਨਾਨਕ ਦਰਗਹਿ ਪਰਵਾਣ, ਮਨ ਪਰ ਬੋਧੋ ਹਰ ਕੈ ਨਾਏ, ਦੈਦ ਧਾਵਤ ਆਵੇ ਠਾਏ, ਤਾਂ ਕੋ ਵਿਖਨ ਲਾਗੈ ਕੋਏ, ਜਾਂ ਗਿਰੇ ਦੇ ਵਸਿਆ ਰਸੋਏ।

ਅਣਕ ਅਪਾਵਨ ਛੂਟਣ ਹਾਰੇ ਸਿਮ ਸਾਥਨ ਵੇਦ ਵਿਚਾਰੇ ਹਰਖੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ

ਨੇ ਹਰ ਕੀ ਭਗਤ ਅਖਨੋ ਮਣ ਮੀਤਾ ਨਰਮਲ ਹੋਏ ਤਮਾਰੋ ਚੀਤਾ ਚਨ ਕਮਰ ਆਖੋ ਮਣ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੰਤ ਕਹਿਤੋ ਰਥ ਗਤ ਪਾਵੋ ਸਾਰ ਭੂਤੋ ਸਦਾ ਰਖੋ ਨਾਓ ਸਹਿ ਸਵਾਏ ਨਾਨ ਗੁਣ ਗਾਓ ਗੁਣ ਗਾਓ ਤੇ ਉਤਰ ਸਮੈਲਾ ਬਿਨਸ ਜਾਏ ਹੋਮੇ ਵਖ ਪੈਲਾ ਹੋ ਹੋ ਅਚੰਤ ਵਸੇ ਸੁਖ ਨਾਲੋ ਸਾਸ ਕਰਾ ਸਨ ਨਾਮ ਸਮਾਲੋ ਸ਼ਾਲ ਸਿਆਣਪ ਸਗਲੀ ਮਣਾ ਸਾਧ ਸੰਗ ਪਾਵਾ ਸਚ ਧਨਾ ਹਾਰ ਪੂੰਜੀ ਸੰਜ ਕਰੋ ਵਿਵਹਾਰ ਇਹਾਂ ਸੁਖ ਦਰ ਗਾਇ ਜੈਕਾਰ ਸਰਵ ਨਿਰੰਤਰ ਏਖੋ ਦੇਖਾ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਖੋ ਸੁਣ ਲਾ ਏਕ ਸਿਮਰ ਏਖੋ ਮਣਿਆ ਹੈ

ਧੋਏ। ਭਗਤ ਜਨਾਖੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਦੀ ਜੇ ਕਰਮੇਆ, ਗੁਰਪਸਾ ਨਾਮ ਜਪ ਲਿਆ।

ਗੁਣਹੀਤਾ ਭਗਤ ਬੋਇ ਲਵੇ ਮਨਹੀ ਤੋ ਹਮ ਨਿਰਗੁਣ ਯਾਰ ਨੀਚ ਅਜਾਨ ਹੋ ਨਾਨਕ ਤੁਮਰੀ ਸਰਨ ਪੁਰਖ ਭਗਵਾਨ।

ਬਹੁ ਭੋਜਨ ਕਾ ਪਰ ਸੰਗੀਤਾ ਰਸਨਾ ਜਪਤੀ ਹਰ ਹਰ ਨੀਤਾ ਪਲੀ ਸੁ ਕਰਨੀ ਸੋਭਾ ਤਨਵੰਤਾ ਹਿਰਦੇ ਵਸੇ ਪੂਨ ਗੁਰ ਮੰਤੋ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ ਸਲੋਕਾ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪੋ ਆਪਣ ਕੀਆ ਨਾਨਕਾ ਆਪੇ ਪਰ ਜਾਪੋ ਅਸ਼ਟਪਦੀ

ਮੋ ਕਹਾਂਗਾ ਜੋ ਹੋਵਤ ਭਰਮਾ ਆਪਣ ਖੇਲ ਵਰਤੀਜਾ ਨਾਨ ਕਰਨੇ ਹਨ ਦੂਜਾ ਜਬ ਹੋਤ ਪ੍ਰਭ ਖੇਵਲ ਤਣੀ ਤਬ ਬੰਦ ਮੁਤ ਕੋ ਕਿਸ ਕੋ ਗਣੀ ਜਬ ਇਖੇ ਰਗਮ ਪਾਰ ਤਬ ਨਰਕ ਸੁਰ ਕੋ ਖੁਣ ਅਵਤਾਰ ਜਬ ਨਿਰਗੁਣ ਪ੍ਰਭ ਸੈ ਸੁਭਾਏ ਤਬ ਸਿਵ ਸਗਤ ਕਹੋ ਗੁਦ ਟੋਏ ਆ ਜਬ ਆਪੇ ਆਪ ਆਪਣੀ ਜੋਤ ਰਾਏ ਤਬ ਕੌਣ ਨਿਡਰ ਖਣ ਗਦ ਡਰਾਏ ਆਪਣ ਜਲਥ ਅੰਬ ਕਰਨੇ ਹਾਰ ਨਾਨਕ ਠਾਕੁਰ ਗਮ ਅਪਾਰ ਅਵਨਾਸੀ ਸੁਖ ਆਪਣੇ ਆਸਣ ਤੈ ਜਨ ਮਨ ਕੋ ਕਹਾ ਬਣਾਸਣ ਜਬ ਪੂਨ ਕਰਤਾ ਪ੍ਰਭ ਸੋਏ ਤਬ ਜਮਗੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਤਰ ਗੋਤ ਕਿਸ ਪੂਜ ਲੇਖ ਜਬ ਨਾਥ ਨਿਰੰਜਨ ਅਗੋਚਨ ਗਾਦੇ ਤਬ ਕੌਣ ਛੁਟੇ ਕੁਣ ਬੰਧਨ ਬਾਧੇ ਆਪਣ ਪਾਪੀ ਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਾ ਨਿਰਮਲ ਪੁਰਖ ਪੁਰਖ ਪਦ ਹੋਤਾ ਥਹ ਬਿਣ ਮੈਲ ਕਹੋਂਗੇ ਧੋਤਾ ਜਮ ਨਿਰੰਜਨ ਨਿਰੰਕਾ ਨਿਰਬਾਣ ਤੈ ਕੌਣ ਕੁਮਾਨ ਕੌਣ ਅਵਮਾਨ ਜੈ ਸਰੂਪ ਖੇਮਣ ਜੁਗਦੀ ਸੋ ਤੈ ਛਾਲੋ ਛਦਰੋ ਲਗਤ ਕੋ ਕੀ ਸਾ ਜੈ ਹੈ ਜੋਤ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਖ ਕਵਨ ਧਰਮਤਾਵੈ ਕੰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਖਨ ਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸਦ ਭਾਈ ਜੈ ਸਰਬ ਖਲ ਆਪੇ ਪਰਵੀਨ ਤੈ ਬੇਦਕ ਦੇਵਕਾ ਕੋ ਚੀਨ ਜਬ ਆਪਣੇ ਆਪ ਉਰ ਧਾਰੈ ਤੋ ਸਗਨ ਅਪ ਸਗਨ ਕਹਾ ਵਿਚਾਰੈ ਜੈ ਆਪਣ ਊਚ ਆਪਣੇ ਆਪ ਅਵਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦਾ ਨਾਨਕ ਆਪਣੀ ਗਤ ਜਾਨੋ ਆਪ ਜੈ ਅਛਲ ਛੇਦੋ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ

ਲਿਖਿਆ ਜੈਸਾ ਮਨ ਵਸੈ ਤੇ ਸਾਜ ਪਰਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰਾ ਕਰੋ ਵਪਾਰੀ ਦਰਗਹਿ ਨਵੀਂ ਖੇਵ ਤੁਮਾਨੀ ਏਕਾ ਟੇਕ ਰਖੋ ਮਨ ਮਾਹੇ।

ਪੂਰਾ ਮਾਤਾ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟੋ ਦਰਸ਼ਨ ਪੇਖਤਾ ਉਦਾਰਤ ਸ੍ਰੇਸ਼ਟੋ ਚੰਨ ਕਮਣ ਜਾਂ ਕੇ ਅਨੂਪਾ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਣੋ ਅੰਤਰ ਜਾਮੀ ਪੁਰਖ ਪ੍ਰਧਾਨ ਜੈਸਾ ਮਨ ਵਸੈ ਸਹੋ ਤਨ ਹਾਲੋ ਤਾਂ ਕੇ ਨਿਕਟ ਨਿਆਮਤ ਕਾਲਾ ਅਮਰ ਭਏ ਅਮਰਾ ਬਦ ਪਾਇਆ ਸਾਧ ਸੰਗ ਨਾਨਕ ਹਨ ਧਿਆਇਆ ਸਲੋਕਾ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਨਾਸੋ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸੋ ਅਸ਼ਟਪਦੀ

ਜਿਸ ਭਾਵੇ ਤਸਲੇ ਮਲਾਏ। ਕਵਣ ਨਿਕਟ ਕਵਣ ਕਈਏ ਦੂਰ, ਆਪੇ ਆਪ ਆਪ ਭਰਪੂਰੋ, ਅੰਤਰ ਗਜ ਆਮ ਜਣਾਏ, ਨਾਨਕ ਦੇਹ ਜਨ ਆਮ ਬਜਾਏ। ਸਰਭੂਤ ਵਰਤਾਰਾ, ਸਰਬ ਨੈਨ ਆਪੇਖਣ ਹਾਰਾ, ਸਰ ਸਮਗਰੀ ਜਾਂ ਕਾ ਤਣਾ, ਆਪਣਾ ਜਸ ਆਪ ਹੀ ਸੁਣਾ।

ਅਗਨ ਸਾਗਰ ਤਰੋ ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਸ ਭਇ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਪੀਓ ਚਿਤ ਚਿਤ ਬੋ ਨਰੈਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ।

ਤਾਰਾ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਕਪਾਲ ਮਹੰਤ ਕੇ ਮਾਥੈ ਨਾਨਕ ਉਦਰੇ ਤਨ ਕੈ ਸਾਥੈ ਸੰਜੋ ਸੰਸਰ ਨਹੀਂ ਆਏ।

ਆਰਤੇ ਰਾਤੇ ਹਰ ਰਾਮ ਨਾਮ ਸੁਨ ਸੁਨਾ ਕਹਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨਵੀ ਖੇਪ ਹਮਾਰੇ ਪ੍ਰਭ ਕੀ ਔਸਤ ਕਰੋ ਸੰਤ ਮੀ ਤਾਉ ਸਾਵਧਾਨ ਏਕਾਗਰ ਚੀ ਤਾਉ ਸੁਖਮਣੀ ਸਹਿਜ ਗੋਬਿੰਦ ਗੁਣ ਨਾਮਾ ਜਿਸ ਮਨ ਵਸੇ ਸਹੋ ਤਨਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬੋਰਨ ਹੋਵੇ ਆਵਣ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਮ ਨਿਦ ਬੁੱਧ ਗਿਆਨ ਸਰਬ ਤੈ ਸਦਾ ਵਿਦਿਆ ਤਬ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕੈ ਮਦੋ ਸਗਲ ਤੇ ਉਦਾਸ ਸੁੰਦਰ ਚਤਰ ਕਾ ਬੇਤਾ ਸਮਦਸ਼ਟੀ ਏਕ ਦਸ਼ਟੀਤਾ ਏ ਫਲ ਤਿਜਨ ਕੈ ਮੁਖ ਭਣੈ ਗੁਰੂ ਨਾਨਕ ਨਾਮ ਬਚਨ ਮਨ ਸੁਣੈ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਖੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਤ ਸਾਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਸਰਾਮ ਕੋਟ ਪਰਾ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ

ਵਧਾਰਾ ਨਿਰਮਲ ਸੋਭਾ ਅੰਮ੍ਰਿਤਾਂ ਕੀ ਬਾਨੀ ਏਕ ਨਾਮ ਮਨ ਮਹਿ ਸਮਾਨੇ ਦੁਖ ਰੋਗ ਬਿਨ ਸਹਿ ਪੈ ਭਰਮ ਸਾਧਨਾ ਨਿਰਮਲ ਤਾਂ ਖੇ ਕਰਮਾ ਸਭ ਤੇ ਊਜ ਤਾਂ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਣੇ ਦੁਖ ਰੋਗ ਬਿਨ ਸਹਿ ਪੈ ਭਰਮ ਸਾਧਨਾ ਨਿਰਮਲ ਤਾਂ ਖੇ ਕਰਮਾ

ਰਾਮ ਕਲੀ ਮਹੱਲਾ ਤੀਜਾ ਆਨੰਦ ਏਖੋਂ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਠੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਹ ਮਨ ਜਨੀ ਬਸਾ

ਪਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ।

ਸੋ ਸਤਿਗੁਰ ਰਿਹਾ ਭਰਪੂਰੇ, ਬਿਣਵੰਤ ਨਾਨ ਗੁਰਚਨ ਲਾਖੇ ਵਾਜੇ ਅਨਹਤ ਉਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਤੀਨੇ ਤਾਪ ਨਵਾ ਨਹਾਰਾ ਤੁਖਾਂਤਾ ਸੁਖਰਾਸ ਤਾਂ ਕੋ ਬਿਘਨ ਕਉ ਲਾਗੇ ਜਾਂ ਕੀ ਭਰਾਵਾ ਗੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀ ਜੈ ਕਰਨੌਣ ਦਾਵੇ ਧਾਏ, ਸਭ ਥਾਈਂ ਹੋਏ ਸਹਾਇ।

0: ਵਿਦੇਸ਼ਾਂ ਦਾ ਧਿਆਨ ਤਰਕੇ ਸਰਬੱਤ ਖਾਲਸਾ ਜੀ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਸੁਮਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇਗ ਬਾਹੀ ਦੇਗ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚੈਰਿਆਂ ਦੀ ਖਮਾਈ ਦਾ ਧਿਆਨ ਤਰਕੇ ਸਰਬੱਤ ਖਾਲਸਾ ਜੀ ਬੋਲੋ ਜੀ।
1: ਵਾਹਿਗੁਰੂ।
0: ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਧਰਮੇ ਸ਼ਹੀਦ ਦਿੱਤੇ ਬੰਦ ਬੰਦ ਕਟਾਏ ਖੋਪਣੀਆਂ ਲਹਾਈਆਂ ਤਿੰਨ ਆਰਿਆਂ ਚੜਾਏ ਗੁਰਦਿਨ ਸਿਰੇ ਕੁਰਬਾਨੀਆਂ ਕੀਤੀਆਂ ਉਬਦੀਆਂ ਦੇ ਵਾਲੇ ਖਾਧੇ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਸਰਬੱਤ ਖਾਲਸਾ ਜੀ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ

ਸਮਝ ਤੇ ਆਵੈ। ਚਿਤਾਵਨ ਕਾ ਸਦਕਾ ਸਭ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਾਇਤ, ਦੇਹ ਤਿਗ ਫਤਿਹ ਬਿਰਧ ਕੀ ਪੈ, ਪੰਥ ਕੀ ਜੀਤ।

ਗੇ ਜੁਗੋ ਜੁਗੋ ਅਟਲ ਧਰਮ ਕਾ ਸਦਾ ਹੀ ਜੈ ਜੈਕਾਰ ਬੋਲੋ ਜੀ ਤੇਰੇ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਨਿਰੰਕਾਰ ਦਾ ਪਿਤਾ ਜੀ ਆਪਣੇ ਪੰਥ ਦੇ ਸਰਾ ਸਹਾਈ ਹੋਣਾ ਮਹਾਰਾਜ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਨਮਾਣਿਆਂ ਦੇ ਮਾਨ ਤਾਣਿਆਂ ਦੇ ਤਾਂ ਨਿਓਟਿਆਂ ਦੀ ਓਰ ਸੱਚੇ ਪਿਤਾ ਧੰਨ

ਲੈਂਦੇ ਹਾਂ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਦੀ ਜਾਪ ਹੋਏ ਛੇ ਪੁਣੀ ਅਨੰਦ ਸਾਹਿਬ ਜਾਪ ਹੋਇਆ ਅੱਖਰ ਵਾਧਾ ਘਾਟਾ ਪੁੱਜੋ ਮਾਫ਼ ਕਰਨੀ ਮਹਾਰਾਜ ਸਮਤ ਬਖਸ਼ਿਸ਼ ਕਰਨੀ ਇਸ ਬਾਣੀ ਦਾ ਫਲਾ ਦੇਸ਼ ਬੇਟੇ ਤਿੰਦਰਪਾਲ ਸਿੰਘ ਨੂੰ ਬਖਸ਼ਿਸ਼ ਕਰਨਾ ਮਹਾਰਾਜ ਪਰਿਵਾਰ ਦੇ ਸਿਰ ਤੇ ਮਿਹਰ ਹੱਥ ਰੱਖਣਾ ਪਰ ਭਾਣਾ ਮੰਨਣ ਦਾ ਬਲ ਤੋਂ ਬਖਸ਼ਿਸ਼ ਕਰਨਾ ਮਹਾਰਾਜ ਸਿਰ ਤੇ ਮਿਹਰ ਪਿਆ ਹੱਥ ਰੱਖਣਾ ਮਹਾਰਾਜ ਜੋ ਵੀ ਮਾਈ ਭਾਈ ਆਪਦੇ ਦਰ ਤੇ ਹਾਜ਼ਰ ਹੋਇਆ ਸਭ ਦੀਆਂ ਤਿਲ ਫੁੱਲ ਭਟਾਵਾਂ ਮਨਜ਼ੂਰ ਕਰਨੀਆਂ ਪਰਿਵਾਰ ਵੱਲੋਂ ਆਪਦੀਆਂ ਬਖਸ਼ਿਸ਼ ਦਾਤਾਂ ਵਿੱਚੋਂ ਸ਼ੀਤਲ ਅੰਮ੍ਰਿਤ ਕੜਾਹ ਵਿੱਚ ਦੇ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਹੋਇਆ ਪ੍ਰਸ਼ਾਦ ਪਿਆਰੀ ਸਾਧ ਸਿੰਘ ਵਰਤੇ ਜੋ ਵੀ ਛਕੇ ਆਪ ਜੀ ਦਾ ਸਵਾਸੋਂ ਨਾਮ ਜਪੇ ਕਿਰਪਾ ਕਰੋ ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਦਾਤੇ ਪ੍ਰਵਾਨ ਕਰਨੀਆਂ ਤਿਲ ਫੁੱਲ ਭਟਾਵਾਂ ਮਨਜ਼ੂਰ ਕਰਨੀਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੇ ਉਦਬਖਸ਼ਿਸ਼ ਕਰਨਾ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਹੱਥ ਰੱਖਣਾ ਮਹਾਰਾਜ ਇਸ ਵਕਤ ਆਈ ਹੋਈ ਸਾਧ ਸੰਗਤ ਨੂੰ ਨਵਾਜਦੇ ਹੋਏ ਮੁੱਖ

ਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ

ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ।

ਹੈ ਕਹ ਕਿਤ ਵਿਦ ਪਾਈਐ ਤਿਸ ਰੂਪ ਨਰੇਕ ਅਦ੍ਰਿਸ਼ਟ ਕੋ ਜਨ ਕਿਉਂ ਤਿਆਈਐ ਨਿਰੰਕਾਰ ਨਿਰੰਜਨ ਹਰਿ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੁਰੇ ਵੇਖਾ ਲਿਆ

0: ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਅੱਜ ਆਪਾਂ ਸਾਰੇ ਸਾਡੇ ਹਰਮਨ ਪਿਆਰੇ ਸਤਿਕਾਰਯੋਗ ਭਾਈ ਅਤਿੰਦਰਪਾਲ ਸਿੰਘ ਪਵਾਰ, ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਤਿਨ੍ਹਾਂ ਦੀ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਸਤਿਕਾਰਯੋਗ ਭਾਈ ਸੁਰਿੰਦਰ ਸਿੰਘ, ਬੀਬੀ ਸਰਬਜੀਤ ਕੌਰ ਪਵਾਰ ਅਤੇ ਸਾਡੇ ਪਿਆਰੇ ਵੀਰ ਭਾਈ ਜੈਕ ਸਿੱਧੂ, ਤਿਨ੍ਹਾਂ ਵੱਲੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਵਿਛੜੀ ਹੋਈ ਰੂਹ ਦੀ ਕਲਿਆਣਤਾ, ਪਰਿਵਾਰ ਦੇ ਭਾਣਾ ਮੰਨਣ ਦੇ ਬਲ ਹਿੱਤ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਤਿਗੁਰਾਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਕੀਤੀ ਹੈ। ਪਾਤਸ਼ਾਹ ਕਿਰਪਾ ਕਰਨੇ ਵਿਛੜੀ ਹੋਈ ਰੂਹ ਨੂੰ ਚਰਨਾ ਚਨਵਾਸ ਬਖਸ਼ਿਸ਼ ਕਰਨਾ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਗੁਰਬਾਣੀ ਵਿੱਚ ਮਹਾਰਾਜ ਸਾਨੂੰ ਵਾਰ ਵਾਰ ਉਪਦੇਸ਼ ਕਰਦੇ ਨੇ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੇ ਚੱਲੇ ਮਸ਼ਾਇਕ ਸ਼ੇਖ। ਜਿੰਨੇ ਪੀਰ ਪੈਗੰਬਰ ਔਲੀਏ ਅਵਤਾਰ ਇਸ ਦੁਨੀਆਂ 'ਤੇ ਆਏ, ਉਹ ਵੀ ਆਪਣੀ ਆਈ ਦੇ ਉੱਤੇ ਸੰਸਾਰ ਤੋਂ ਰੁਖਸਤ ਹੋਏ। ਵੱਡੀ ਤੋਂ ਵੱਡੀ ਉਮਰ ਦੇ ਵਿੱਚ ਵੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਗੁਰੂ ਸਾਹਿਬਾਨਾਂ ਦੇ ਵਿੱਚੋਂ ਵਡੇਰੀ ਉਮਰ ਨੂੰ ਮਾਣਿਆ, ਉਹ ਵੀ ਸੰਸਾਰ ਤੋਂ ਰੁਖਸਤ ਹੋਏ। ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹ 8 ਸਾਲ ਦੀ ਅਰਬਲਾ ਦੇ ਵਿੱਚ ਸੰਸਾਰ ਤੋਂ ਰੁਖਸਤ ਹੋ ਗਏ। ਇਹ ਸਾਰਾ ਕੁਛ ਅਕਾਲ ਪੁਰਖ ਵਾਹਿਗੁਰੂ ਦਾ ਨਿਯਮ ਆ। ਜਿਹੜਾ ਵੀ ਸੰਸਾਰ ਦੇ ਉੱਤੇ ਆਇਆ, ਉਹ ਬਚਪਨ ਦੇ ਵਿੱਚ ਹੋਵੇ, ਜਵਾਨੀ ਦੇ ਵਿੱਚ ਹੋਵੇ, ਬੁੱਢੇਪੇ ਦੇ ਵਿੱਚ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਡਜ਼ਨਟ ਮੈਟਰ, ਸਾਰਿਆਂ ਨੇ ਸੰਸਾਰ ਤੋਂ ਜਾਣਾ। ਮੌਤ ਕਿਸੇ ਨਾਲ ਕੋਈ ਵੀ ਵਖਰੇਵਾਂ ਨਹੀਂ ਕਰਦੀ। ਗੁਰਬਾਣੀ ਵਿੱਚ ਪਾਤਸ਼ਾਹ ਮਹਾਰਾਜ ਇਸ ਨੂੰ ਇਸ ਰੂਪ ਦੇ ਵਿੱਚ ਵੀ ਬਿਆਨ ਕਰਦੇ ਨੇ, ਜੈਸੇ ਕਿਸਾਨ ਬੋਵੇ ਕਿਰਸਾਨੀ, ਕਾਚੀ ਪਾਕੀ ਬਾੜ ਪੁਰਾਣੀ। ਜਿੱਦਾਂ ਕਿਸਾਨ ਫਸਲ ਬੀਜਦਾ ਆ, ਉਹਦਾ ਜੀ ਕਰੇ ਉਹ ਕੱਚੀ ਵੱਢ ਲਵੇ, ਉਹਦਾ ਜੀ ਕਰੇ ਪੱਕੀ ਵੱਢ ਲਵੇ, ਉਹਦੀ ਆਪਣੀ ਪ੍ਰੋਪਰਟੀ ਆ। ਸਾਡਾ ਕੋਈ ਵੀ ਅਖਤਿਆਰ ਨਹੀਂ ਉਹਦੇ 'ਤੇ ਹੈਗਾ ਵੀ ਅਸੀਂ ਆਰਗੂਮੈਂਟ ਕਰੀਏ ਵੀ ਰੱਬ ਨੇ ਇੱਦਾਂ ਕਿਉਂ ਕੀਤਾ, ਇੱਦਾਂ ਕਿਉਂ ਨਹੀਂ ਕੀਤਾ। ਬਹੁਤ ਸਾਰੀਆਂ ਕਥਾਵਾਂ ਜਿਹੜੀਆਂ ਆ ਬਹੁਤ ਜ਼ਿਆਦਾ ਗ੍ਰੰਥਾਂ ਦੇ ਵਿੱਚੋਂ ਪੜ੍ਹਦੇ ਹਾਂ। ਮਹਾਤਮਾ ਬੁੱਧ ਕੋਲ ਇੱਕ ਔਰਤ ਆਪਣਾ ਦੁੱਖੜਾ ਲੈ ਕੇ ਆਈ, ਕਹਿੰਦੀ ਤੂੰ ਰੱਬ ਹੈ, ਤੈਨੂੰ ਲੋਕ ਭਗਵਾਨ ਸਮਾਨ ਪੂਜਦੇ ਨੇ, ਕੋਈ ਹੋਰ ਕਰੇ ਨਾ ਕਰੇ ਮੈਨੂੰ ਪੁਰ ਯਕੀਨ ਹੈ ਵੀ ਤੂੰ ਮੇਰੇ ਮਰੇ ਹੋਏ ਪੁੱਤ ਨੂੰ ਜਿਹੜਾ ਜਵਾਨੀ ਦੇ ਵਿੱਚ ਗੁਜ਼ਰ ਗਿਆ ਉਹਨੂੰ ਜ਼ਰੂਰ ਵਾਪਸ ਮੁੜ ਕੇ ਲਿਆਏਗਾ। ਉਹਨੇ ਆਖਿਆ ਮਾਂ ਜਿਹੜਾ ਦੁਨੀਆਂ ਤੋਂ ਚਲਾ ਗਿਆ ਮੁੜ ਕੇ ਨਹੀਂ ਆਉਂਦਾ। ਨਹੀਂ ਪੁੱਤ, ਕੋਈ ਕਰੇ ਨਾ ਕਰੇ ਤੂੰ ਕਰ ਸਕਦਾ, ਤੂੰ ਰੱਬ ਆ, ਤੂੰ ਭਗਵਾਨ। ਉਹਨੂੰ ਦਇਆ ਆਈ ਅਤੇ ਸਮਝਾਉਣ ਖਾਤਰ ਉਹਨੇ ਮਾਂ ਨੂੰ ਆਖਿਆ ਠੀਕ ਹੈ ਮਾਂ, ਚੱਲ ਜੇ ਤੂੰ ਹੜਾ ਕਰਦੀ ਆ ਤਾਂ ਮੈਂ ਤੇਰੇ ਪੁੱਤ ਨੂੰ ਜਿਉਂਦਿਆਂ ਕਰ ਦੇਣਾ, ਪਰ ਉਹਦੇ ਲਈ ਤੈਨੂੰ ਪਿੰਡ ਵਿੱਚੋਂ ਚੌਲ ਮੰਗ ਕੇ ਲਿਆਉਣੇ ਪੈਣੇ ਆ, ਜਾਂ ਜੇ ਤੈਨੂੰ ਪਿੰਡ ਵਿੱਚੋਂ ਕੋਈ ਚੌਲ ਦੇ ਦੇਵੇ ਤੇ ਚੌਲਾਂ ਦਾ ਛੱਟਾ ਮਾਰ ਕੇ ਤੇ ਮੈਂ ਤੇਰੇ ਪੁੱਤ ਨੂੰ ਜਿਉਂਦਿਆਂ ਕਰ ਸਕਦਾ। ਮਾਂ ਤੁਰਨ ਲੱਗੀ, ਮਨ ਵਿੱਚ ਸੋਚਿਆ ਵੀ ਉਹਦਾ ਭਾਵੇਂ ਕੋਈ ਨਾਮ ਹੀ ਦੇਵੇ, ਪਰ ਜੇ ਮੈਂ ਆਪਣੇ ਮਰੇ ਹੋਏ ਪੁੱਤ ਦੀ ਮੌਤ ਦਾ ਵਾਸਤਾ ਪਾਊਂਗੀ, ਜਿਹਦਾ ਨਹੀਂ ਵੀ ਦੇਣ ਨੂੰ ਜੀ ਕਰੇਗਾ ਉਹ ਵੀ ਮੈਨੂੰ ਮੁੱਠੀ ਭਰ ਚੌਲ ਜ਼ਰੂਰ ਦੇਵੇਗਾ। ਅਜੇ ਤੁਰਨ ਲੱਗੀ ਸੀ ਤੇ ਬੁੱਧ ਨੇ ਪਿੱਛੋਂ ਆਵਾਜ਼ ਮਾਰੀ ਤੇ ਆਖਿਆ ਮਾਂ, ਜਿਹੜੇ ਵੀ ਘਰ ਦੇ ਵਿੱਚੋਂ ਚੌਲ ਲੈਣ ਜਾਵੇ ਨਾ, ਇੱਕ ਵਾਰ ਦਰਵਾਜ਼ਾ ਖੜਕਾ ਕੇ ਪੁੱਛ ਜ਼ਰੂਰ ਲਈ ਵੀ ਉਹਨਾਂ ਦੇ ਘਰ ਵਿੱਚ ਕਿਸੇ ਦੇ ਪੁੱਤਰ ਦੀ ਮੌਤ ਤੇ ਨਹੀਂ ਹੋਈ। ਜਿਹਦੇ ਪਰਿਵਾਰ ਦੇ ਵਿੱਚੋਂ ਅੱਜ ਤੱਕ ਕੋਈ ਨਹੀਂ ਗੁਜ਼ਰਿਆ ਨਾ, ਉਹਦੇ ਦਿੱਤੇ ਹੋਏ ਚੌਲਾਂ ਦੇ ਨਾਲ ਹੀ ਤੇਰਾ ਪੁੱਤ ਸੁਰਜੀਤ ਹੋ ਸਕਦਾ। ਮਾਈ ਪਛਾਂਹ ਮੁੜੀ, ਬੁੱਧ ਦੇ ਪੈਰੀਂ ਹੱਥ ਲਾਏ ਤੇ ਕਹਿਣ ਲੱਗੀ, ਜੋ ਤੂੰ ਸਮਝਾਉਣਾ ਚਾਹੁੰਦਾ ਸੀ ਮੈਂ ਉਹਨੂੰ ਸਹਿਲਿਆ ਸਮਝ ਰਿਹਾ। ਦੁਨੀਆਂ ਦੇ ਵਿੱਚ ਕੋਈ ਐਸਾ ਘਰ ਨਹੀਂ, ਪਰਿਵਾਰ ਨਹੀਂ, ਕੋਈ ਮਾਂ ਦੀ ਐਸੀ ਕੁੱਖ ਨਹੀਂ ਜਿਸ ਕੁੱਖ ਵਿੱਚੋਂ ਜਨਮ ਲਏ ਹੋਏ ਬੱਚੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਹੈ ਉਹ ਪਿਆਨਾ ਨਾ ਕੀਤਾ ਹੋਵੇ। ਜਿਹੜਾ ਵੀ ਦੁਨੀਆਂ ਦੇ ਵਿੱਚ ਜਨਮ ਲੈ ਕੇ ਆਇਆ, ਇੱਕ ਨਾ ਇੱਕ ਦਿਨ ਬਚਪਨ, ਜਵਾਨੀ ਜਾਂ ਮੌਤ ਦੇ ਵਿੱਚ ਉਹ ਸੰਸਾਰ ਤੋਂ ਰੁਖਸਤ ਹੋ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਬਾਣੀ 'ਚ ਕਹਿੰਦੇ ਨੇ, ਚਿੰਤਾ ਤਾਂ ਕਿ ਕੀਜੀਏ ਜੋ ਅਨਹੋਣੀ ਹੋਏ। ਜਿਹੜੀ ਚੀਜ਼ ਹੋਣੀ ਆ, ਹੈਪਨ ਹੋਣੀ ਆ, ਉਹਦੀ ਕਦੀ ਚਿੰਤਾ ਆ। ਮੇਰੀ ਦਾੜੀ ਵਿੱਚ ਇੱਕ ਕੇਸ ਚਿੱਟਾ ਹੁੰਦਾ ਤੇ ਮੈਂ ਵਰੀ ਕਰਦਾ ਬੁਢੇਪਾ ਆ ਗਿਆ। ਬਾਬਾ ਜੀ ਕਹਿੰਦੇ ਕਿਹੜੀ ਗੱਲ ਤੋਂ, ਜਿਉਂ ਸੰਸਾਰ ਬਣਿਆ ਸਾਰਿਆਂ 'ਤੇ ਬੁਢੇਪਾ ਆ, ਤੇਰੇ 'ਤੇ ਆ ਗਿਆ ਤੇ ਫਿਰ ਕੀ ਹੋ ਗਿਆ। ਮੈਂ ਚਿੰਤਾ ਕਰਦਾ ਹਾਏ ਮੇਰੇ ਘਰ ਵਿੱਚੋਂ ਜਵਾਨ ਪੁੱਤਰ ਦੀ ਅਰਥੀ ਉੱਠ ਰਹੀ ਆ। ਬਾਬਾ ਜੀ ਕਹਿੰਦੇ ਨਹੀਂ, ਤੂੰ ਇਕੱਲਾ ਨਹੀਂ ਹੈਗਾ, ਜੋ ਸੰਸਾਰ ਬਣਿਆ ਹਰ ਘਰ ਦੇ ਵਿੱਚੋਂ ਬੱਚੇ ਦੀ, ਜਵਾਨ ਦੀ, ਬੁਢੇਪੇ ਦੇ ਵਿੱਚ ਆਏ ਹੋਏ ਦੀ ਅਰਥੀ ਉੱਠਦੀ ਆ। ਜੇ ਤੇ ਤੇਰੇ ਇਕੱਲੇ ਨਾਲ ਇਹ ਗੱਲ ਵਾਪਰੀ ਆ, ਚਿੰਤਾ ਕਰਨੀ ਜਾਇਜ਼ ਆ, ਪਰ ਜੇ ਸਾਰਿਆਂ ਦੇ ਨਾਲ ਵਾਪਰਦੀ ਆ ਫਿਰ ਚਿੰਤਾ ਨਹੀਂ ਕਰਨੀ ਚਾਹੀਦੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਇਹ ਰਸਤੇ ਬਣੇ ਹੋਏ ਆ, ਆਪਾਂ ਜ਼ਿੰਦਗੀ ਦਾ ਪੈਂਡਾ ਇਸ ਰਸਤੇ ਤੋਂ ਤੈਅ ਕਰਦੇ ਹਾਂ, ਔਰ ਇਤਿਹਾਸ ਗਵਾਹ ਆ, ਲੰਘਣ ਵਾਲੇ ਲੰਘ ਜਾਂਦੇ ਆ ਅਤੇ ਰਸਤੇ ਬਾਅਦ ਵਿੱਚ ਸੁੰਨੇ ਹੋ ਜਾਂਦੇ ਆ। ਤੋ ਅਸੀਂ ਵੀ ਜਿੱਦਣ ਇਸ ਰਸਤੇ ਤੋਂ ਕੂਚ ਕਰ ਗਏ, ਸਾਡੇ ਜੀਵਨ ਦਾ ਪੈਂਡਾ ਮੁੱਕ ਗਿਆ, ਅਸੀਂ ਵੀ ਇਸ ਰਸਤੇ ਨੂੰ ਖਾਲੀ ਕਰਕੇ ਅਤੇ ਆਪਣੇ ਮੰਜ਼ਿਲ ਵਾਲੇ ਪਾਸੇ ਨੂੰ ਵੱਧ ਜਾਣਾ। ਗੁਰੂ ਕਿਰਪਾ ਕਰੇ ਉਸ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਮਹਾਰਾਜ ਨਿਵਾਸ ਬਖਸ਼ਿਸ਼ ਕਰਨ, ਆਵਾਗਾਉਣ ਦੇ ਗੇਟ ਤੋਂ ਬਚਾ ਕੇ ਚਰਨਾਂ ਨਾਲ ਜੋੜ ਕੇ ਰੱਖਣ, ਪਰਿਵਾਰ ਨੂੰ ਸਤਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹੀ ਆਪਾਂ ਰਲ ਮਿਲ ਕੇ, ਕਿਉਂਕਿ ਸਾਡੇ ਵੱਸ ਵਿੱਚ ਸਤ ਸੰਗਤ ਇੰਨਾ ਕੀ ਆ, ਗਵਾਚੀ ਹੋਈ ਚੀਜ਼ ਨੂੰ ਆਪਾਂ ਮੁੜ ਕੇ ਨਹੀਂ ਲਿਆ ਸਕਦੇ, ਕੇਵਲ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਹਾਂ। ਮਹਾਰਾਜ ਕਿਰਪਾ ਕਰੋ, ਰੂਹ ਨੂੰ ਨਿਵਾਸ ਬਖਸ਼ੋ ਆਪਣੇ ਚਰਨਾਂ 'ਚ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਦੁੱਖ ਦੀ ਘੜੀ ਵਿੱਚ ਪਹੁੰਚ ਕੇ ਪਰਿਵਾਰ ਦੇ ਨਾਲ ਪਰਿਵਾਰ ਦੀ ਮੋਰਲ ਸਪੋਰਟ ਕਰਦਿਆਂ ਪਰਿਵਾਰ ਦਾ ਦੁੱਖ ਵੰਡਾਇਆ। ਪਰਿਵਾਰ ਆਪ ਜੀ ਦਾ ਧੰਨਵਾਦੀਏ। ਆਈਆਂ ਹੋਈਆਂ ਸੰਗਤਾਂ ਵਾਸਤੇ ਪਰਿਵਾਰ ਵੱਲੋਂ ਸ਼ਰਧਾ ਭਾਵਨਾ ਨਾਲ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ, ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇਹਨਾਂ ਹੀ ਸ਼ਬਦਾਂ ਦੇ ਨਾਲ ਇਸ ਵਿਸ਼ੇਸ਼ ਦੀਵਾਨ ਦੀ ਇੱਥੇ ਸਮਾਪਤੀ ਹੈ। ਗੁਰਫਤਿਹ ਪ੍ਰਵਾਨ ਨੂੰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਖਾਲਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵੜਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੋਤ ਵਿਣ ਸ੍ਰੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ,